ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਣ ਨਾਨਕ ਨਾਮ ਪ੍ਰਗਾਸ, ਰਾਗ ਗੂਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਵਹਿ ਉਦਮ, ਜਾਂ ਆਰ ਹਰ ਜੀਉ ਪਰਿਆ, ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਰ ਜਿਕ ਆਗੈ ਕਰ ਤਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਨਤਾ, ਕੋਇ ਨਾ ਕੇਸ ਕੀ ਤਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ, ਊਡੇ ਊਡ ਆਵੈ ਸੈ ਕੋਸਾ, ਤਿਸ ਪਾਛਾ ਬਚਰੇ ਸ਼੍ਰਿਆ, ਤਿਨ ਕਵਨ ਖਲਾਵੈ ਕਵਨ ਚੁਗਾਵੈ, ਮਨ ਮਹਿ ਸਿਮਰਨ ਕਰਿਆ, ਸਭ ਨਿਧਾਨ ਦਾਸ ਅਸ਼ਟ ਸਿਧਾਨ, ਠਾਕੁਰ ਕਰ ਤਲ ਤਰਿਆ, ਜਨ ਨਾਨਕ ਬਾਲ ਬਾਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਬਰਿਆ, ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਏਕੋ ਅੰਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮੇ ਪਾਰਾ, ਸਭ ਧਿਆਵਹ ਸਭ ਧਿਆਵਹ ਤੁਧ ਜੀ, ਹਰ ਸੱਚੇ ਸਿਰਜਨਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ, ਹਰ ਧਿਆਵਹ ਸੰਤੋਹ ਜੀ, ਸਭ ਦੁੱਖ ਵਿਸਾਰਨ ਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ, ਸੇ ਮੁਕਤ ਭਏ ਜਿਨ ਹਾਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਾਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਾਣ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਣਕ ਅਨੇਕ ਅਨੰਤਾ, ਤੇਰੀ ਅਣਕ ਕਰ ਹਰ ਪੂਜਾ ਜੀ, ਤਬ ਤਾਪਹ ਜਪਹ ਬੇਅੰਤਾ, ਤੇਰੇ ਅਨੇਕ ਪੜ੍ਹ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵਹ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵਹ ਸੋਈ ਵਰਤਾ ਜੀ, ਤੂੰ ਆਪੇ ਕਰੈ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵਹਿ ਕਰਤੇ ਕੇ ਜੀ, ਜੋ ਸਭ ਸਹਿ ਕਾਜ ਜਾਣੋਈ, ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਂਢਾ ਸਾਈ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹਿ ਸੋਈ ਹਉ ਪਾਈ, ਰਹਾ ਸਭ ਤੇਰੀ ਤੂੰ ਸਭਨੀ ਤਿਹਾਇਆ, ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਹੀ ਸੋਈ ਜਨ ਜਾਣਾ, ਹਰ ਗੁਣ ਸਦ ਹੀ ਆਖ ਵਖਾਣਾ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ,
ਤੁਧ ਬਿਨ ਦੂਜਾ ਅਵਰ ਨਾ ਕੋਇ, ਤੂੰ ਕਰ ਕਰ ਵੇਖਹ ਜਾਣਹ ਸੋਇ, ਜਨ ਨਾਨਕ ਗੁਰਮੁਖ ਪ੍ਰਗਟ ਹੋਇ, ਆਸਾ ਮਹੱਲਾ ਪਹਿਲਾ, ਤਿਤ ਸਰਵਰਡਾ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹੈ ਕੀਆ, ਪੰਕਜ ਮੋਹ ਪਗ ਨਹੀਂ ਚਾਲਾ, ਹਮ ਦੇਖਾ ਤਾਂ ਡੂਬੀ ਅਲੇ, ਮਨ ਏਕ ਨ ਚਿੱਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ, ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗ ਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾਹੀ ਵਿਸਰਿਆ, ਆਸਾ ਮਹੱਲਾ ਪੰਜਵਾ, ਪਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵ ਜਲ ਤਰਨ ਕਹਿ, ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਉ, ਜਾਪ ਤਾਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨ ਜਾਣਿਆ ਹਰ ਰਾਇਆ, ਕਹੁ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ, ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵਹੁ, ਆਪ ਹਾਥ ਦੈ ਮੋਹੇ ਬਚਾਵਹੁ, ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰ ਦਇ ਕਰਿਐ, ਸਭ ਬੈਰਨ ਕਉ ਆਜ ਸੰਘਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਥਿਆਉ, ਜੋ ਭਰ ਚਾਹੋ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਹਿਤਾਰੀਐ, ਚੁਣ ਚੁਣ ਸਤਰ ਹਮਾਰੇ ਮਾਰੀਐ, ਆਪ ਹੱਥ ਦਾ ਮੁਝੈ ਉਭਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ, ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁ ਜੂ ਕਰੇ ਹੋ ਰੱਛਾ, ਰਾਖ ਲਿਹੋ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬਾਂਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕੰਤਾ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਗਲ ਕਾਲ ਕਹਿ ਕੀਆ ਤਮਾਸ਼ਾ, ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਂਤ ਜਛਨ ਉਪਜਾਇਓ, ਆਦਿ ਅੰਤ ਏਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪਰਜਾ ਜਿਨ ਆਪ ਸਵਾਰੀ, ਸਿਵਕਣ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਪਹਿਦ ਕੀਓ, ਖੜਖੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਭੀੜ ਪਛਾਣਤ, ਚਿੰਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਨਾ, ਘੜ ਘੜ ਕੇ ਪੜ ਪੜ ਕੀ ਜਾਨਾ, ਜਾਭਿਉਦ ਕਰਖ ਕਰਾ ਕਰਤਾਰਾ, ਪਰਜਾ ਤਰਤ ਤਬ ਦੇਹ ਅਪਾਰਾ, ਜਭਿਆ ਕਰਖ ਕਰਤ ਹੋ ਕਬਹੂ, ਤੁਮ ਮੈਂ ਮਿਲਤ ਦੇ ਤਰ ਸਭਹੂ, ਜੇਤੇ ਬਦਨ ਸ੍ਰਿਸ਼ਟ ਸਭ ਤਾਰਾ, ਆਪ ਆਪਣੀ ਬੂਝ ਉਚਾਰਾ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਭੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਪੇਦਾ, ਜਾਕੋ ਪੇਵ ਨ ਪਾਵਤ ਵੇਦਾ, ਤਾਕਉ ਕਰ ਪਾਹਨ ਅਨੁਮਾਨਤ, ਮਹਾਮੂੜ ਕਸ਼ ਭੇਦ ਨ ਜਾਣਤ, ਮਹਾਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਿਤ ਨਹਿ ਪਿਵ, ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੁਹ ਤੇਤੀ,
ਤੁਮਰਾ ਲਖਾ ਨਾ ਜਾਏ ਪਸਾਰਾ, ਕਿਹੇ ਬੇ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹਿ ਪੂਪਾ। ਅੰਡਜ ਜੇਰਜ ਸੇਤਜ ਕੀਨੀ, ਉਤਪੁਜ ਖਾਨ ਬੌਰ ਰਚ ਦੀਨੀ। ਕਹੂੰ ਫੂਲ ਰਾਜਾ ਹਵੈ ਬੈਠਾ, ਕਹੂੰ ਸਿਮਟ ਭਇਓ ਸੰਕਰਿ ਕੈਠਾ। ਸਗਰੀ ਸ੍ਰਿਸ਼ਟ ਦਿਖਾਏ ਅਚੰਮ ਭਾਵ, ਆਦ ਜੁਗਾਦ ਸਰੂਪ ਸੁਜੰਮ ਭਾਵ। ਅਬ ਰੱਛਾ ਮੇਰੀ ਤੁਮ ਕਰੋ, ਸੇਖਿਓ ਬਾਰ ਅਸਿਖ ਸੰਘਰੋ। ਦੁਸ਼ਟ ਜਿੱਤੇ ਉੱਠ ਵਾਤੋ ਤਪਾਤਾ, ਸਕਲ ਮਲੇਸ਼ ਕਰੋ ਰਨ ਖਾਤਾ। ਜੇ ਅਸ ਤੁਜ ਤਵ ਸਰਣੀ ਪਾਰੇ, ਤਿਨਕੇ ਦੁਸ਼ਟ ਦੁਖ ਤਹਵੈ ਮਾਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕਹੋ ਇੱਕ ਬਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨ ਆਏ ਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰ ਹੋ, ਤਾਂ ਕਿ ਤਾਪ ਤਨਕ ਮਹਾਰ ਹੋ। ਰਿੱਧ ਸਿੱਧ ਕਰਮ ਸਭ ਹੋਈ, ਦੁਸ਼ਟ ਸ਼ਾਸ ਵੈ ਸਖ ਨ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸ ਤੇ ਤਾਹੇ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਤਾ ਰਿੱਧ ਦੁਸ਼ਟ ਦੋਖ ਤੇ ਰਹਾ। ਠੜਗ ਕੇਤ ਮਹਿ ਸਰਨ ਤਿਹਾਰੀ, ਆਪ ਹਾਥ ਦਾ ਲੇਹ ਉਬਾਰੀ। ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲੇਹੋ ਬਚਾਈ। ਸਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਣ ਕੁਰਾਨ, ਅਨੇਕ ਕਹਿ ਮਤ ਏਕ ਨ ਮਾਨਿਓ। ਸਿਮਰਤ ਸ਼ਾਸਤਰ ਬੇਦ ਸਭਾ, ਬਹੁ ਭੇਦ ਕਹਿ ਹਮ ਏਕ ਨ ਜਾਨਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਦੋਹਰਾ ਸਗਲ ਦੁਆਰ

ਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਇਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਪਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਦੁਰਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਾ ਨਾਨਕ ਤਾਂ ਸੁਖ ਹੋਆ ਤਿਤ ਘਰ

ਪਵਿੱਤਰ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਨੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਾਖਿਓ ਰਤਹਾਰੋ ਤਮ ਸੰਸਾਰ ਚਰਨ ਲਗ ਤਰੀਆ ਸਭ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਨੇ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਨਿਤਨੇਮ ਦੀ ਬਾਣੀ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਦੇ ਜਾਪ ਸਰਵਣ ਕੀਤੇ ਹਨ। ਹੁਣ ਸਤਿਗੁਰਾਂ ਦੀ ਹਜ਼ੂਰੀ ਵਿੱਚ ਵਿਸ਼ੇਸ਼ ਦੀਵਾਨ ਸੱਜਣੇ ਹਨ। ਸੇਵਕ ਪਰਿਵਾਰਾਂ ਵੱਲੋਂ ਸਤਿਗੁਰਾਂ ਦੇ ਚਰਨਾਂ ਦਾ ਓਟ ਆਸਰਾ ਤੱਕਦੇ ਹੋਏ ਗੁਰੂ ਸਾਹਿਬਾਂ ਤੋਂ ਖੁਸ਼ੀਆਂ ਲੈਣ ਵਾਸਤੇ ਬਖਸ਼ੀਆਂ ਹੋਈਆਂ ਕਮਾਈਆਂ ਨੂੰ ਸਫਲੀਆਂ ਕਰਦੇ ਹੋਏ ਜੋ ਕਿ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣ ਲੱਗੇ ਹਨ, ਦੋ ਪਰਿਵਾਰਾਂ ਵੱਲੋਂ ਸੇਵਾ ਲਈ ਗਈ ਹੈ। ਗੁਰੂ ਕੇ ਲੰਗਰਾਂ ਦੀ ਸੇਵਾ ਹੈ, ਗੁਰੂ ਕੇ ਕੀਰਤਨ ਹੋਣੇ ਹਨ। ਸੋ ਬੇਨਤੀ ਹੈ ਕਿ ਹੁਣ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣਗੇ। 6:45 ਤੱਕ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ, ਉਸ ਤੋਂ ਉਪਰੰਤ ਅਰਦਾਸ, ਫਿਰ ਸੇਵਕ ਪਰਿਵਾਰਾਂ ਵੱਲੋਂ ਕੀਰਤਨ ਦੀ ਸੇਵਾ ਹੈ। ਗੁਰੂ ਕੇ ਲੰਗਰ ਅਤੁੱਟ ਵਰਤ ਰਹੇ ਹਨ। ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਕੇ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਵੀ ਛੱਕ ਕੇ ਜਾਣਾ ਜੀ, ਅਤੇ ਪ੍ਰੇਮ ਸਤਿਕਾਰ ਦੇ ਨਾਲ ਆਓ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਜਾਪ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ,
1: ਸੁਣ ਸੁਣ ਹੋਵੇ ਪਰਮ ਗਤ ਮੇਰੀ,
0: ਜਲਨ ਬੁਝੀ ਸੀਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਾ ਸੇਵਕ ਜਨ ਮਨ, ਪ੍ਰਤਾਖ ਗੁਰੂ ਨਿਸਤਾਰੇ। ਵਾਹਿਗੁਰੂ ਸਾਹਿਬ ਜੀ ਗੌੜੀ ਸੁਖਮਨੀ ਮਹੱਲਾ ਪੰਜਵਾ, ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਦਿ ਗੁਰੇ ਨਮਹ, ਜੁਗਾਦ ਗੁਰੇ ਨਮਹ, ਸਤਿਗੁਰੇ ਨਮਹ, ਸ੍ਰੀ ਗੁਰਦੇਵ ਏ ਨਮਹ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ, ਸਿਮਰੋ ਜਾਸ ਬਸੁੰਬਰ ਏਕਾ, ਨਾਮ ਜਪਤੇ ਅਗਣਤੇ ਅਨੇਕਾ, ਵੇਦ ਪੁਰਾਣ ਸਿਮਰਤ ਸੁਧਿਆਖਰ, ਕੀਨੇ ਰਾਮ ਨਾਮ ਏਕ ਆਖਰ, ਕਿਨਕਾ ਏਕ ਜਿਸ ਜੀਵ ਵਸਾਵੈ, ਤਾਂ ਕੀ ਮਹਿਮਾ ਗਣੀ ਨਾ ਆਵੈ, ਕਾਂਖੀ ਏਕਾ ਦਰਸ ਤੁਹਾਰੋ, ਨਾਨਕ ਉਣਸੰਗ ਮੋਹਿ ਉਧਾਰੋ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਾ ਮਨ ਵਿਸਰਾਮ ਰਹਾਉ, ਪ੍ਰਭ ਕਾ ਸਿਮਰਨ ਗਰਭ ਨਮਸ, ਪ੍ਰਭ ਕਾ ਸਿਮਰਨ ਦੁਖ ਜਮਨਸ, ਪ੍ਰਭ ਕਾ ਸਿਮਰਨ ਕਾਲ ਪਰ ਹਰ, ਪ੍ਰਭ ਕਾ ਸਿਮਰਨ ਦੁਸ਼ਮਨ ਟਰ, ਪ੍ਰਭ ਸਿਮਰਤ ਕਛ ਵਿਘਨ ਨ ਲਾਗ, ਪ੍ਰਭ ਕਾ ਸਿਮਰਨ ਅਣਦਿਨ ਜਾਗ, ਪ੍ਰਭ ਕਾ ਸਿਮਰਨ ਭਉ ਨ ਵਿਆਪ, ਪ੍ਰਭ ਕਾ ਸਿਮਰਨ ਦੁਖ ਨ ਸੰਤਪ, ਪ੍ਰਭ ਕਾ ਸਿਮਰਨ ਸਾਧਕ ਸੰਗ, ਸਰਬਣ ਦਾਣ ਨਾਨਕ ਹਰ ਰੰਗ, ਪ੍ਰਭ ਕਾ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕਾ ਸਿਮਰਨ ਜਪਤ ਪੂਜਾ, ਪ੍ਰਭ ਕਾ ਸਿਮਰਨ ਬਿਨਸ ਦੂਜਾ, ਪ੍ਰਭ ਕਾ ਸਿਮਰਨ ਤੀਰਥ ਸਨਾਨੀ, ਪ੍ਰਭ ਕਾ ਸਿਮਰਨ ਦਰਗਹ ਮਾਨੀ, ਪ੍ਰਭ ਕਾ ਸਿਮਰਨ ਹੋਏ ਸੋ ਭਲਾ, ਪ੍ਰਭ ਕਾ ਸਿਮਰਨ ਸੋ ਫਲ ਫਲਾ, ਸੇ ਸਿਮਰ ਜਿਨ ਆਪ ਸਿਮਰਾਏ, ਨਾਨਕ ਤਾ ਕਾ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਧਰੇ ਮੂਚਾ, ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁਝਾ, ਪ੍ਰਭ ਕਾ ਸਿਮਰਨ ਸਭ ਕੇ ਸੁਜਾ, ਪ੍ਰਭ ਕਾ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕਾ ਸਿਮਰਨ ਪੂਰਨ ਆਸਾ, ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹਿ ਸਮਾਏ, ਪ੍ਰਭ ਜੀ ਵਸੈ ਸਤ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖ ਵਾਸੀ, ਪ੍ਰਭ ਕੋ ਸਿਮਰੈ ਸਦਾ ਅਵਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਯਾਲਾ, ਨਾਨਕ ਜਨ ਕੀ ਮੰਗਰ ਵਾਲਾ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰਾ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਾ ਤਨ ਸੁਖ ਬਿਹਾਵਾ, ਪ੍ਰਭ ਕੋ ਸਿਮਰਹ ਤਨ ਆਤਮ ਜੀਤਾ, ਪ੍ਰਭ ਕੋ ਸਿਮਰਹ ਤਨ ਨਿਰਮਲ ਰੀਤਾ, ਪ੍ਰਭ ਕੋ ਸਿਮਰਹ ਤਨ ਆਨੰਦ ਕਨੇਰੇ, ਪ੍ਰਭ ਕੋ ਸਿਮਰਹ ਬਸਾ ਹਰ ਨੇਰੇ, ਸੰਤ ਕਿਰਪਾ ਤੇ ਅਣਦ ਜਾਗ, ਨਾਨਕ ਸਿਮਰਨ ਪੂਰਾ ਭਾਗ, ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬਹੁ ਨਾ ਝੂਰੇ, ਪ੍ਰਭ ਕਾ ਸਿਮਰਨ ਹਰ ਗੁਣ ਬਾਣੀ, ਪ੍ਰਭ ਕਾ ਸਿਮਰਨ ਸਹਿ ਸਮਾਨੀ, ਪ੍ਰਭ ਕਾ ਸਿਮਰਨ ਨਿਚਲ ਆਸਨ, ਪ੍ਰਭ ਕਾ ਸਿਮਰਨ ਕਮਲ ਬਿਗਾਸਨ, ਪ੍ਰਭ ਕਾ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ, ਸਿਮਰੈ ਸੇਜਨ ਜਿਨ ਕੋ ਪ੍ਰਮਿਆ, ਨਾਨਕ ਤਿੰਜਨ ਸਰਨੀ ਪਿਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਉ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲੇ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਆਹ ਸਲੋਕ ਦੀਨ ਦਰਦ ਦੁਖ ਪੰਜਨਾ, ਘੜ ਘੜ ਨਾਥ ਅਨਾਥ ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ ਅਸ਼ਟਪਦੀ, ਜੋ ਮਾਤ ਪਿਤਾ ਸੁਤ ਮੀਤ ਨ ਪਹਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜਹ ਮਹਾ ਭਿਆਨ ਦੂਤ ਜਮਦਲਾ, ਤਹ ਕੇਵਲ ਨਾਮ ਸੰਗ ਤੇਰੇ ਚੱਲ, ਜਹ ਮੁਸ਼ਕਲ ਹੋਵਾ ਅਤ ਪਾਰੀ, ਹਰ ਕੋ ਨਾਮ ਖਿਨ ਮਾਹਿ ਉਧਾਰੀ, ਅਣਕ ਪੁਨਹ ਚਰਨ ਕਰਤ ਨਹੀਂ ਤਰਾ, ਹਰ ਕੋ ਨਾਮ ਕੋਟ ਪਾਪ ਪਰ ਹਰਾ, ਗੁਰਮੁਖ ਨਾਮ ਜਪਹੁ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਇ ਸੁਖੀਆ, ਲਾਖ ਕਰੋਰੀ ਬੰਦ ਨ ਪਰਾ, ਹਰ ਕਾ ਨਾਮ ਜਪਤ ਨਿਸਤਰਾ, ਅਣਕ ਮਾਇਆ ਰੰਗ ਤਿਖ ਨਾਮ ਬੁਝਾਵੈ, ਹਰ ਕਾ ਨਾਮ ਜਪਤੇ ਅਗਾਵੈ, ਜਿਹ ਮਾਰਗ ਇਹ ਜਾਤੇ ਅਕੇਲਾ, ਤਾਂ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਤਿਹਾਈਐ, ਨਾਨਕ ਗੁਰਮੁਖ ਪਰਮਗਤ ਪਾਈਐ, ਛੂਟਤ ਨਹੀਂ ਕੋਟ ਲੱਖ ਬਾਹੀ, ਨਾਮ ਜਪਤ ਤਹ ਪਾਰ ਪਰਾਹੀ, ਅਣਕ ਬਿਘਨ ਜਾ ਆਏ ਸੰਗਾਰਾ, ਹਰ ਕਾ ਨਾਮ ਤਤਕਾਲ ਉਧਾਰਾ, ਅਣਕ ਜੋਨ ਜਨਮ ਮਰ ਜਾਮ, ਨਾਮ ਜਪਤ ਪਾਵਾ ਬਿਸਰਾਮ, ਹੋ ਮਹਿਲਾ ਮਲ ਕਬੁ ਨ ਤੁਹਵਾ, ਹਰ ਕਾ ਨਾਮ ਕੋਟ ਪਾਪ ਖੂਬਾ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ, ਜੇ ਮਾਰਗ ਕੇ ਗਣੇ ਜਾਹੇ ਨ ਕੋਸਾ, ਹਰ ਕਾ ਨਾਮ ਊਹਾਂ ਸੰਤੋਸਾ, ਜੇ ਪੈਂਡੈ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਜੀਆਰਾ, ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹ ਨਾਲ ਪਛਾਨੂ, ਜਹ ਮਹਾਂ ਭਿਆਨ ਤਪਤ ਬੋ ਕਾਮ, ਤਾਂ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਜਹਾਂ ਤ੍ਰਿਖਾ ਮਨ ਤੁਜੇ ਕਰਖਾ, ਤਹ ਨਾਨਕ ਹਰ ਹਰ ਅੰਮ੍ਰਿਤ ਬਰਖਾ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕਾ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕਾ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖ ਸਾਧ ਕਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗੇਕਾ, ਨਾਨਕ ਜਨ ਕੈ ਬਿਰਤ ਬਿਬੇਕਾ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹਿ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲ ਖਜੀਨਾ, ਹਰ ਤਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੇ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਤੇ, ਸੁਨ ਸਮਾਧ ਨਾਮ ਰਸ ਸਮਾਤੇ, ਆਠ ਪਹਿਰ ਜਨ ਹਰ ਹਰ ਜਪ, ਹਰ ਕਾ ਭਗਤ ਪ੍ਰਗਟ ਨਹੀਂ ਛਪ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇ ਤੇ ਤਰੇ, ਪਾਰ ਜਾਤਿਉ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸਾ, ਸੰਤ ਪ੍ਰਤਾਪ ਦੁਰਤ ਸਭ ਨਸਾ, ਸੰਤ ਕਾ ਸੰਗ ਵੱਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈਐ, ਨਾਮ ਤੁਲ ਕਾ ਸ਼ਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ, ਸਲੋਕ ਬਹੁ ਸਾਸਤ੍ਰ ਬਹੁ ਸਿਮ੍ਰਤੀ, ਪੇਖੇ ਸਰਬ ਟਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ, ਜਾਪ ਤਾਪ ਗਿਆਨ ਸਭ ਧਿਆਨ, ਖੜ ਸਾਸਤ੍ਰ ਸਿਮਰਤ ਬਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਮਨ ਮਧਿ ਫਿਰਿਆ, ਅਣਕ ਪ੍ਰਕਾਰ ਕੀਏ ਬਹੁ ਜਤਨਾ, पुन दान हो मैं भव रत्ना, शरीर कटाए हो मैं कर राती, भरत नेम कर भव पंति, नहीं तुल राम नाम विचार, नानक गुरमुख नाम जपिया एक बार, नौ खंड पृथ्वी फिर चिर जीवा, महा उदास तपी सिर थीवा, अगन माहे हो मत प्राण, कन्न कस्सब है वर पूम दान, न्योली कर्म कर बहु आसन, जैन मार्ग संजम अत साधन, नेमख नेमख कर शरीर कटावा, तौपे होम मैल न जावा, हर के नाम समसर कछ नाहे, नानक गुरमुख नाम जपत गत पाहे, मन कामना तीर्थ दे छुट्टा, गर्भ गुमान ना मन ते हुट्टा, सोच करे दिन सिर रात, मन की मैल न तन ते जात, इस देही को बो सद न कर, मन ते कबू न भिख्या टर, जल तो वह बहु देह अनीत, शुद्ध कहाँ हुए काची पीत, मन हर के नाम की महिमा ऊच, नानक नाम उधरे पातत बहु मूच, बहुत स्याणप जमका पहु ब्याप, अणक जतन कर त्रिसना त्राप, पेख अनेक अगन नहीं बुझ, कोट पाम दर कहनी सिज, छूटस नाही उब पयाल, नोहे ब्याप माया जाल, अवर कर तू सगली जम डान, गोविंद भजन मिन तिल नी मन, हर का नाम जपत दुख जाय, नानक बोले सहज सुभाय, चार पदार्थ जे को मांग, साध जना की सेवा लाग, जे को अपना दुख मिटावा, हर हर नाम हृदय सद गावा, जे को अपनी शोभा लोरा, साध सांगे हो मैं छोरा, जे को जन्म मरण ते डरा, साध जना की सरनी पारा, जिस जन को प्रभ दर्श प्यासा, नानक ताक बल बल जसा, सगल पुरख मैं पुरख प्रधान, सत्संग जाका मिटे अभिमान, आपस कहो जो जाना नीचा, सो गणिय सबते ऊंचा, जाका मन हुए सगल की दीना, हर हर नाम तिन कर कर जीना, मन अपने ते बुरा मिटाना, पेखा सगल सृष्ट सजना, सुख दुख जन सम दृष्टिता, नानक पाप पुन नहीं लेपा, निर्तन को तन तेरो नाव, निथावे कौ नाव तेरा थाव, निमाने कौ प्रभ तेरो मान, सगल कटा को देव दान, करण करावन हार स्वामी, सगल कटा के अंतर जामी, अपनी गात मित जान हो आपे, आपन सांग आप प्रभराते, तुमरी उस्तत तुमते हुए, नानक अवरन जान सकोय, सर्व धर्म श्रेष्ठ धर्म, हर को नाम जप निर्मल कर्म, सगल किरिया में उत्तम किरिया, सत्संग दुर्मत मल हिरिया, सगल उदम मैं उदम पला, हर का नाम जपो जी सदा, सगल बाणी मैं अमृत बाणी, हर को जस सुन रसन बखानी, सगल थान ते ओह उत्तम थान, नानक जे कट वस हर नाम सलोक, निर्गुणी आर ए अनया, सो प्रभ सदा समाल, जिन किया तिस चीत रख, नानक निभि नाल, अष्टपदी, रमैया के गुण चेत परानी, कमन मूल ते कमन दृष्टानी, जिन तू साज सवार सिंगारिया, गर्भ अग्न में जिनह उभारिया, बार व्यवस्था तुझे प्यारा दूध, पर जोबन भोजन सुख सूद, बिरध पया ऊपर साख सैन, मुख अप्याउ बैठ कौ दैन, इह निर्गुण गुण कछु न बूझ, बख्श लिहो तौ नानक सीज, जे प्रसाद तारू पर सुख बसा, सोत प्रात मीत बनता संघसा, जे प्रसाद पीवै शीतल जला, सुखदाई पवन पाव के मुला, जे प्रसाद भोगै सबरसा, सगल समग्री संग साथ बसा, दीने हस्त पाम करन नित रसना, तिसे त्याग वर संग रचना, ऐसे दोख मूढ़ व्यापे, नानक काढ़ लिहो प्रभापे, आद अंत जो रखन हार, तिसो प्रीत न कर गवार, जाकी सेवा नव निध पावै, तासे मूढ़ा मन नहीं लावै, जो ठाकुर सदसदा हजूरे, ताको अंधा जानत दूरे, जाकी टहल पावै दर घमान, तिसे बसारा मुग देह जान, सदा सदा भूलन हार, नानक रखन हर अपार, रतन त्याग कौडी संग रच, सा छोड़ झूठ संग मच, जो छड़ना सो अस्थिर कर मन, जो होबन सो दूर पराना, छोड़ जाए तिसका श्रम करा, संग सहाय तिस पर हरा, चंदन लेपे उतारा तोये, गर्दव प्रीत पसम संग होए, अंधकूप मह पतत बिकराल, नानक कड़ लिहो प्रभ दयाल, करतूत पशु की मानस जात, लोक पचारा कर दिन रात, बाहर पेख अंतर मल माया, शब सनाहे कश कर छपाया, बाहर ज्ञान ध्यान इस नान, अंतर व्यापे लोभ सुवान, अंतर अगन बाहर तन स्वा, गल पाथर कैसे तरह अथा, ਜਾਕੇ ਅੰਤਰ ਬਸੇ ਪ੍ਰਭਾਪ, ਨਾਨਕ ਤੇ ਜਨ ਸਹਿਜ ਸਮਾਤ, ਸੁਣ ਅੰਧਾ ਕੈਸੇ ਮਾਰਗ ਪਾਵੈ, ਕਰ ਗਏ ਲਿਹੁ ਉੜਨ ਬਹਾਵੈ, ਕਹਾਂ ਬੁਝਾਰਤ ਬੁਝਹਿ ਡੋਰਾ, ਨਿਸ ਕਹੀ ਅਹਿ ਤੋ ਸਮਝਹਿ ਪੂਰਾ, ਕਹਾਂ ਬਿਸਨ ਪਦ ਗਾਵੈ ਗੁੰਗ, ਜਤਨ ਕਰੈ ਤੋ ਪੀ ਸੁਰ ਭੰਗ, ਕਹਾਂ ਪਿੰਗਲ ਪਰਬਤ ਪਰ ਪਵਨ, ਨਹੀਂ ਹੋ ਤੂੰ ਹਾਂ ਉਸ ਗਵਨ, ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰ, ਨਾਨਕ ਤੁਮਰੀ ਕਿਰਪਾ ਤਰਾ, ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬਹਿ ਰਾਈ ਤਾਂ ਸੋ ਪ੍ਰੀਤ, ਬਲੂਆ ਕੇ ਗ੍ਰਹਿ ਪੀਤਰ ਵਸਾ, ਆਨੰਦ ਕੇਲ ਮਾਇਆ ਰੰਗ ਰਸ, ਦ੍ਰਿੜ ਕਰ ਮਾਨਾ ਮਨੈ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਤ੍ਰੋਹ, ਇਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ, ਤੂੰ ਠਾਕੁਰ ਤੁਮ ਪਏ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਵਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ, ਕੋਈ ਨਾ ਜਾਣਾ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰਾ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ, ਸਲੋਕ ਦੇਨ ਹਰ ਪਵ ਛੋਡ ਕੈ ਲਾਗ ਅਨਸਵਾਇ, ਨਾਨਕ ਕਹੁ ਨ ਸੀਜਈ ਬਿਨ ਨਾਵੈ ਪਤ ਜਾਇ। ਅਸ਼ਟਪਦੀ ਦਾਸ ਵਸਤੂ ਲੇ ਪਾਛੈ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ, ਏਕ ਪੀਨਾ ਦੇ ਦਸ ਪੀਸ਼ਰ ਲੇ ਤੋ ਮੂੜਾ ਕਹੋ ਕਹਾ ਕਰੇ, ਜਿਸ ਠਾਕੁਰ ਸੋ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ, ਜਾਕਾ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ, ਅਗਨ ਸਾਹੂ ਆਪਣੀ ਦੇ ਰਾਸ, ਖਾਤ ਪੀਤ ਵਰਤਾ ਆਨੰਦ ਉਲਾਸ, ਆਪਣੀ ਮਾਨ ਕਛ ਬੌਰ ਸਾਹੂ ਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵਾ, ਬੌਰਸ ਕਾ ਵਿਸਵਾਸ ਨਾ ਹੋਵਾ, ਜਿਸ ਕੀ ਬਸਤ ਤਿਸ ਆਗਿਆ ਰੱਖ, ਪ੍ਰਭ ਕੀ ਆਗਿਆ ਮਾਨਾ ਮਾਥਾ, ਉਸਤੇ ਚੌਗਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆਲ, ਅਣਕ ਭਾਂਤ ਮਾਇਆ ਕੇ ਹੇਤ,

ਕਰਮ ਹੋਏ। ਸਰਬਨ ਦਾਨ ਪ੍ਰਭ ਤੇਰੀ ਮਇਆ, ਆਪੋ ਕਛੂ ਨਾ ਕਿਨਹੁ ਲਇਆ, ਜਿਤ ਜਿਤ ਲਾਵੋ ਤਿਤ ਲਗਾ ਹਰ ਨਾਥ, ਨਾਨਕ ਇਨ ਕੈ ਕਛੂ ਨਾ ਹਾਥ। ਸਲੋਕ ਅਗਮ ਅਗਾਧ ਪਾਰਬਮ ਸੋਏ, ਜੋ ਜੋ ਕਹਿ ਸੋ ਮੁਕਤਾ ਹੋਏ। ਸੁਣ ਮੀਤਾ ਨਾਨਕ ਬਿਨਮੰਤਾ, ਸਾਧ ਜਨਾ ਕੀ ਚਰਜ ਕਥਾ ਅਸ਼ਟਪਦੀ। ਸਾਧਕ ਸੰਗ ਮੋ ਖੂਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧਕ ਸੰਗ ਮਿਟੇ ਅਭਿਮਾਨ, ਸਾਧਕ ਸੰਗ ਪ੍ਰਗਟੈ ਸੋ ਗਿਆਨ। ਸਾਧਕ ਸੰਗ ਬੁੱਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਿਬੇਰਾ। ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਏਕ ਉਪਰ ਜਤਨ। ਸਾਧਕੀ ਮਹਿਮਾ ਵਰਣੈ ਕੌਣ ਪਰਾਨੀ, ਨਾਨਕ ਸਾਧਕੀ ਸੋਭਾ ਪ੍ਰਭ ਮਾਹਿ ਸਮਾਨੀ। ਸਾਧਕ ਸੰਗ ਅਗੋਚਰ ਮਿਲਾ, ਸਾਧਕ ਸੰਗ ਸਦਾ ਪਰ ਫੁੱਲਾ। ਸਾਧਕ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਖੀਰੇਨ, ਸਾਧਕ ਸੰਗ ਮਨੋਹਰ ਬੈਨ। ਸਾਧਕ ਸੰਗ ਨ ਕਹ ਤੂੰ ਤਹਵਾ, ਸਾਧ ਸੰਗ ਅਸਥਿਤ ਮਨ ਪਾਵਾ। ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧ ਸੰਗ ਦੁਸ਼ਮਣ ਸੰਮੀਤ, ਸਾਧੂ ਕਹਿ ਸੰਗ ਮਹਾ ਪੁਨੀਤ। ਸਾਧ ਸੰਗ ਕਿਸੋ ਨਹੀਂ ਬੈਰ, ਸਾਧਕ ਸੰਗ ਨਾ ਬੀਂਗਾ ਪੈਰ। ਸਾਧਕ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ। ਸਾਧਕ ਸੰਗ ਨਾਹੀ ਹੋ ਤਾਪ, ਸਾਧਕ ਸੰਗ ਤਜੈ ਸਭ ਆਪ। ਆਪੇ ਜਾਣੈ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਾਣ ਆਈ। ਸਾਧਕ ਸੰਗ ਨ ਕਬਹੁ ਤਾਵਾ, ਸਾਧਕ ਸੰਗ ਸਦਾ ਸੁਖ ਪਾਵਾ। ਸਾਧ ਸੰਗ ਬਸਤੇ ਗੋਚਰ ਲਹ, ਸਾਧੂ ਕਹਿ ਸੰਗ ਅਜਰ ਸਹ। ਸਾਧਕ ਸੰਗ ਬਸੈ ਥਾਣ ਉੱਚਾ, ਸਾਧੂ ਕਹਿ ਸੰਗ ਮਹਿਲ ਪਹੁੰਚਾ। ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ। ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕਹਿ ਕੁਰਬਾਨ। ਸਾਧਕ ਸੰਗ ਸਭ ਕੁਲ ਉਧਾਰਾ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰਾ। ਸਾਧੂ ਕਹਿ ਸੰਗ ਸੋ ਤਨ ਪਾਵਾ, ਜਿਸ ਤਨ ਤੇ ਸਭ ਕੋ ਵਰਸਾਵਾ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰ ਦੇਵਾ। ਸਾਧੂ ਕਹਿ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧਕ ਸੰਗ ਸਰਬ ਥਣ ਗਮ, ਨਾਨਕ ਸਾਧਕ ਸੰਗ ਸਫਲ ਜਨਮ। ਸਾਧਕ ਸੰਗ ਨਹੀਂ ਕਸ਼ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧਕ ਸੰਗ ਕਲੂਖਤ ਹਰਾ, ਸਾਧਕ ਸੰਗ ਨਰਕ ਪਰਹਰਾ। ਸਾਧਕ ਸੰਗ ਈਹਾਂ ਊਹਾਂ ਸੁਹੇਲਾ, ਸਾਧ ਸੰਗ ਬਿਸ਼ਰਤ ਹਰ ਮੇਲਾ। ਜੋ ਇੱਛਾ ਸੋਈ ਫਲ ਪਾਵਾ, ਸਾਧਕ ਸੰਗ ਨਾ ਬਿਰਥਾ ਜਾਵੈ। ਪਾਰ ਬ੍ਰਹਮ ਸਾਧ ਰਿਦ ਵਸ, ਨਾਨਕ ਉਦਰੈ ਸਾਧ ਸੁਨ ਰਸ। ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੀ ਗੁਣ ਗਾਉ। ਸਾਧਕ ਸੰਗ ਨਾ ਮਨ ਤੇ ਬਿਸਰਾ, ਸਾਧ ਸੰਗ ਸਰ ਪਰ ਨਿਸਤਰਾ। ਸਾਧਕ ਸੰਗ ਲੱਗੈ ਪ੍ਰਭ ਮੀਠਾ, ਸਾਧੂ ਕਹਿ ਸੰਗ ਘਟ ਘਟ ਡੀਠਾ। ਸਾਧ ਸੰਗ ਪਏ ਅਗਿਆਕਾਰੀ, ਸਾਧ ਸੰਗ ਗਤ ਪਈ ਹਮਾਰੀ। ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਸਾਧਕੀ ਮਹਿਮਾ ਵੇਦ ਨ ਜਾਣੈ, ਜੇਤਾ ਸੁਣੈ ਤੇ ਤਾ ਬਖਿਆਨਾ। ਸਾਧਕੀ ਉਪਮਾ ਤੇ ਉਹ ਗੁਣ ਤੇ ਦੂਰ, ਸਾਧਕੀ ਉਪਮਾ ਰਹੀ ਭਰਪੂਰ। ਸਾਧਕੀ ਸੋਭਾ ਕਾ ਨਾਹੀ ਅੰਤ, ਸਾਧਕੀ ਸੋਭਾ ਸਦਾ ਬੇਅੰਤ। ਸਾਧਕੀ ਸੋਭਾ ਊਚ ਤੇ ਉੱਚੀ, ਸਾਧਕੀ ਸੋਭਾ ਮੂਚ ਤੇ ਮੂਚੀ। ਸਾਧਕੀ ਸੋਭਾ ਸਦ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖ ਏਕਸ ਬਿਨ ਕੋਏ। ਨਾਨਕ ਏ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲਮੈ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕਉ ਸੋਖ। ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕਉ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਕਾ ਧੀਰਜ ਏਕ, ਜੋ ਬਸੁਦਾ ਕੋ ਖੋਦਾ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜੋ ਪਾਵਕ ਕਾ ਸਹਿਜ ਸੁਪਾਓ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ। ਬ੍ਰਹਮ ਗਿਆਨੀ ਕੈ ਮਨ ਹੋਈ ਪ੍ਰਗਾਸ, ਜੈਸੇ ਤਰ ਉਪਰ ਆਕਾਸ। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣਾ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਾਨ ਪਏ, ਨਾਨਕ ਜਿਨ ਪ੍ਰਭਾਪ ਕਰੇ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉਪਰ ਮਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨ ਪਹਿਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕ ਉਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ।
ब्रह्म ज्ञानी पर पुकारु माहा। ब्रह्म ज्ञानी कह नाही तंदा, ब्रह्म ज्ञानी ले तावत बंदा। ब्रह्म ज्ञानी कह हुए सो भला, ब्रह्म ज्ञानी सो फल फला। ब्रह्म ज्ञानी संग सगल उधार, नानक ब्रह्म ज्ञानी जपा सगल संसार। ब्रह्म ज्ञानी कह एक रंग, ब्रह्म ज्ञानी कह बस प्रभ संग। ब्रह्म ज्ञानी कह नाम आधार, ब्रह्म ज्ञानी कह नाम परवार। ब्रह्म ज्ञानी सदा सद जागत, ब्रह्म ज्ञानी अहं बुद्ध त्यागत। ब्रह्म ज्ञानी कह मन परमानंद, ब्रह्म ज्ञानी कह कर सदा आनंद। ब्रह्म ज्ञानी सुख सहज निवास, नानक ब्रह्म ज्ञानी का नहीं विनाश। ब्रह्म ज्ञानी ब्रह्म का बेता, ब्रह्म ज्ञानी एक संहिता। ब्रह्म ज्ञानी का हुए अचिंत, ब्रह्म ज्ञानी का निर्मल मंत। ब्रह्म ज्ञानी जिस करे प्रभाप, ब्रह्म ज्ञानी का बड प्रताप। ब्रह्म ज्ञानी का दर्श बड भागी पाइय, ब्रह्म ज्ञानी को बल बल जाइय। ब्रह्म ज्ञानी को खोज महेश्वर, नानक ब्रह्म ज्ञानी आप परमेश्वर। ब्रह्म ज्ञानी की कीमत नाहे, ब्रह्म ज्ञानी का सगल मन माहे। ब्रह्म ज्ञानी का कौन जाने भेद, ब्रह्म ज्ञानी को सदा आदेश। ब्रह्म ज्ञानी का कथया ना जाय अद्याखर, ब्रह्म ज्ञानी सर्व का ठाकुर। ब्रह्म ज्ञानी की मित कौन बखाना, ब्रह्म ज्ञानी की गात ब्रह्म ज्ञानी जाना। ब्रह्म ज्ञानी का अंत न पार, नानक ब्रह्म ज्ञानी को सदा नमस्कार। ब्रह्म ज्ञानी सब श्रेष्ठ का कर्ता, ब्रह्म ज्ञानी सद जीवन नहीं मरता। ब्रह्म ज्ञानी मुक्त जुगत जी का दाता, ब्रह्म ज्ञानी पूर्ण पुरुष विधाता। ब्रह्म ज्ञानी अनाथ का नाथ, ब्रह्म ज्ञानी का सब ऊपर हाथ। ब्रह्म ज्ञानी का सगले आकार, ब्रह्म ज्ञानी आप निरंकार। ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का तनी। श्लोक उतारा जो अंतर नाम, सर्व मह पेख भगवान। निमख निमख ठाकुर नमस्कार, नानक हुआ परस सगल निस्तार। अष्टपदी पिथया नाही रसना परस, मन में प्रीत निरंजन दर्श। पारचर्या रूप न पेख नेत्र, साध की टहल संत संग हेत। करन ना सुने काहू की निंदा, सत्य जाना आपस को मंदा। गुर प्रसाद विख्या पर हर, मन की वासना मन ते टरा। इंद्री जित पंच दोख ते रहत, नानक कोट मदे को सा अपरस। वैष्णव सो जिस ऊपर सो प्रसन्न, बिसन की माया ते हुए पिन। कर्म करत हो बहने कर्म, तिस वैष्णव का निर्मल धर्म। काहू फल की इच्छा नहीं बांछ, केवल भगत कीर्तन संग्रच। मन तन अंतर सिमरन गोपाल, सब ऊपर होवत कृपाल। आप दृढ़ अवरह नाम जपावा, नानक हो वैष्णव परमगत पावा। भगौती भगवंत भगत का संग, भगौती भगवंत भगत का रंग। सगल त्याग दुष्ट का संग, मन ते बिनस सगला भ्रम। कर पूजा सगल पार ब्रह्म, सत्संग पापा मल खोवा। तिस भगौती की मात उत्तम होवा, भगवंत की टहल कर नित नीत। मन तन अर्पा बिसन प्रीत, हर के चरण हृदय बसावा। नानक ऐसा भगौती भगवंत को पावा। सो पंडित जो मन प्रबोध, राम नाम आत्म शुद्ध। राम नाम सर रस पीवै, उस पंडित का उपदेश जग जीवै। हर की कथा हृदय बसावै, सो पंडित फिर जो न आवै। वेद प्राण सिमरत बूझ मूल, सूखम जाना अस्थूल। चौं वर्णा को दे उपदेश, नानक उस पंडित को सदा आदेश। बीज मंत्र सर्व को ज्ञान, चौ वर्णा मैं जपै को नाम। जो जो जपै तिसकी गत होए, सत्संग पावै जन कोए। कर कृपा अंतर उरथार, पस प्रेत मुग्ध पाथर को तार। सर्व रोग का औखद नाम, कल्याण रूप मंगल गुणगाम। काहू जुगत कित ना पाइय धर्म, नानक तिस मिला जिस लिख्या थुर कर्म। जिसका मन पर बम का निवास, तिसका नाम सत रामदास। आत्म राम तिस नदरी आया, दास संतन पाए तिन पाया। सदा निकट निकट हर जान, सो दास दर गह प्रवान। अपने दास को आप कृपा कर, तिस दास को सब सोची पर। सगल संग आत्म उदास, ऐसी जुगत नानक रामदास। प्रभ की आज्ञा आत्म हिताव, जीवन मुक्त सुख हाव। तैसा हरख तैसा उस सोग, सदा आनंद तन नहीं वियोग। तैसा स्वर्ण तैसी उस माटी, तैसा अमृत तैसी बिखाटी। तैसा मान तैसा अभिमान, तैसा रंक तैसा राजान। जो वरताए साही जुगत, नानक ओह पुरख कही है जीवन मुक्त। पार ब्रह्म के सगले ठाओ, जित जित कर रख तैसा तन नाओ।
ਆਪੇ ਕਰਨ ਕਰਾਵਣ ਜੋਗ, ਪ੍ਰਭ ਭਾਵੈ ਸੋਈ ਫੁਨ ਹੋਗ, ਪਸਰੋ ਆਪ ਹੋਏ ਅਨਤ ਤਰੰਗ, ਲਖਨ ਜਾਹੇ ਪਰਬਮ ਕੇ ਰੰਗ, ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰਬਮ ਕਰਤਾ ਅਵਿਨਾਸ, ਸਦਾ ਸਦਾ ਸਦਾ ਦਯਾਲ, ਸਿਮਰ ਸਿਮਰ ਨਾਨਕ ਭੈ ਨਿਹਾਲ, ਸਲੋਕ ਉਸਤਤ ਕਰਹਿ ਅਨੇਕ ਜਨ, ਅੰਤ ਨ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ, ਬਹੁ ਬਿਦ ਅਨਕ ਪ੍ਰਕਾਰ, ਅਸ਼ਟਪਦੀ ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭੈ ਤੀਰਥ ਵਾਸੀ, ਕਈ ਕੋਟ ਬਨ ਭਰਮਹਿ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਤਾਰੈ, ਕਈ ਕੋਟ ਕਵ ਕਾਵਿ ਵਿਚਾਰੈ, ਕਈ ਕੋਟ ਨਵਤਨ ਨਾਮ ਤਿਹਾਵੈ, ਨਾਨਕ ਕਰਤੇ ਕਾ ਅੰਤ ਨਾ ਪਾਵੈ, ਕਈ ਕੋਟ ਭਇ ਬੇਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਭਿੱਗ ਆਤਮ ਨਿਕੋਰ, ਕਈ ਕੋਟ ਪਰ ਦਰਬ ਕੋਹਿਰਾ, ਕਈ ਕੋਟ ਪਰ ਦੁਖ ਨ ਕਰਹ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪਰ ਦੇਸ ਪਰਮਾਹੇ, ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਨਾ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਿਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪ ਜਾਹੇ, ਕਈ ਕੋਟ ਪਵਨ ਪਾਣੀ ਬੈ ਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਤਸਿਰ ਸੂਰ ਨਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਸ਼ਤਰ, ਸਗਲ ਸਮੱਗਰੀ ਆਪਣਾ ਸੂਤ ਧਾਰਾ, ਨਾਨਕ ਜਿਸ ਜਿਸ ਭਾਵਾ ਤਿਸ ਤਿਸ ਨਿਸਤਾਰਾ, ਕਈ ਕੋਟ ਰਾਜਸ ਤਾਮਸ ਸਤਕ, ਕਈ ਕੋਟ ਵੇਦ ਪ੍ਰਾਣ ਸਿਮਰ ਤਰਸਾਸ, ਕਈ ਕੋਟ ਕੀਏ ਰਤਨ ਸੰਬੰਧ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਖ ਕਿਨਰ ਪਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸਭ ਤੇ ਨੇਰੇ ਸਭ ਹੁਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵ ਹੈ ਮਰਹ, ਕਈ ਕੋਟ ਬਹੁ ਜੋਨੀ ਫਿਰਹ, ਕਈ ਕੋਟ ਬੈਠਦੀ ਖਾਹੇ, ਕਈ ਕੋਟ ਕਾਲਾ ਥਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜਹ ਜਹ ਭਾਣਾ ਤਹ ਤਹ ਰਾਖੇ, ਨਾਨਕ ਸਭ ਕਿਛੁ ਪ੍ਰਭ ਕਾ ਹਾਥੇ, ਕਈ ਕੋਟ ਭੈ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੁਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਪਿਆਸ, ਤਿਨ ਕਉ ਮਿਲਿਓ ਪ੍ਰਭ ਅਬਿਨਾਸ, ਕਈ ਕੋਟ ਮੰਗ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕਉ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਥਾਰ, ਕਈ ਬਾਹਰ ਪਸਰੋ ਪਾਸਾਰ, ਸਦਾ ਸਦਾ ਇੱਕ ਏਕੰਕਾਰ, ਕਈ ਕੋਟ ਕੀਨੇ ਬਹੁ ਪਹਾਂਤ, ਪ੍ਰਭ ਤੇ ਹੋਏ ਪ੍ਰਮਾਹਿ ਸਮਾਤ, ਤਾਂ ਕਾ ਅੰਤ ਨ ਜਾਣੈ ਕੋਇ, ਆਪੇ ਆਪ ਨਾਨਕ ਪ੍ਰਭ ਸੋਇ, ਕਈ ਕੋਟ ਪਾਰਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਰੈ ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ, ਮਰ ਭੈ ਸਤ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ, ਆਤਮ ਰਸ ਸੁਖ ਸਹਿਜ ਸਮਾਵੈ, ਆਪਣੇ ਜਨ ਕਉ ਸਾ ਸਾ ਸਮਾਰੇ, ਨਾਨਕ ਹੋਏ ਪਰਮੇਸ਼ਰ ਕੇ ਪਿਆਰੇ, ਸਲੋਕ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਇ, ਨਾਨਕ ਤਿਸ ਬਲਹਾਰਨ, ਜਲ ਥਲ ਮਹੀ ਅਲ ਸੋਇ, ਅਸ਼ਟਪਦੀ ਕਾਰਨ ਕਰਾਵਨ ਕਰਨਾ ਜੋਗ, ਜੋ ਤਿਸ ਭਵੈ ਸੋਈ ਹੋਗ, ਕਿਨਮੈ ਥਾ ਪਿਉ ਥਾ ਪਨਹਾਰਾ, ਅੰਤ ਨਹੀਂ ਕਿਛੁ ਪਾਰਾ ਵਾਰਾ, ਹੁਕਮੇ ਧਰ ਅਧਰ ਰਹਾਵਾ, ਹੁਕਮੇ ਉਪਜਾ ਹੁਕਮ ਸਮਾਵਾ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਣਕ ਰੰਗ ਪ੍ਰਕਾਰ, ਕਰ ਕਰ ਦੇਖਾ ਆਪਣੀ ਵਡਿਆਈ, ਨਾਨਕ ਸਭ ਮੈਂ ਰਹਿਆ ਸਮਾਈ, ਪ੍ਰਭ ਭਾਵੈ ਮਾਨੁਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਾਸ ਤੇ ਰੱਖ, ਪ੍ਰਭ ਭਾਵੈ ਤਾਂ ਹਰਗੁਣ ਪੱਖ, ਪ੍ਰਭ ਭਾਵੈ ਤਾਂ ਪਤ ਤੇ ਉਧਾਰ, ਆਪ ਕਰੇ ਆਪਣ ਵਿਚਾਰ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰਨਾ ਆਵੈ, ਕੋਹ ਮਾਨੁਖ ਤੇ ਕਿਆ ਹੋਇ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕਾ ਹਾਥ ਹੋਇ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਵਿਖਿਆ ਮੈਂ ਰਚਾ, ਜੇ ਜਾਨਤ ਆਪਣ ਆਪ ਬਚਾ, ਪਰਮੇ ਪੂਲਾ ਤਾਂ ਦਿਸਤਾਵਾ, ਨਿਮਖ ਮਾਹੇ ਚਾਰ ਕੁੰਟ ਫੇਰ ਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇਜਨ ਨਾਮ ਮਿਲੇ, ਛਿਨਮੈ ਨੀਚ ਗੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ,
ਤਿਸ ਤਤਕਾਲ ਦਾਹ ਦਿਸ ਪ੍ਰਗਟਾਵੈ। ਜਾ ਕੋ ਆਪਣੀ ਕਰੈ ਬਖਸ਼ੀਸ਼, ਤਾਂ ਕਾ ਲੇਖਾ ਨਾ ਗਣੈ ਜਗਦੀਸ਼। ਜੀਓ ਪਿੰਡ ਸਭ ਤਿਸਕੀ ਰਾਸ, ਘੜ ਘੜ ਪੂਰਨ ਬ੍ਰਹਮ ਪ੍ਰਗਾਸ। ਆਪਣੀ ਬਣ ਤੇ ਆਪ ਬਨਾਈ, ਨਾਨਕ ਜੀਵੈ ਦੇਖ ਵਡਾਈ। ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ। ਆਗਿਆਕਾਰੀ ਬਪੁਰਾ ਜੀਓ, ਜੋ ਤਿਸ ਪਾਵੈ ਸੋਈ ਫੁਨ ਥੀਓ। ਕਬਹੂ ਊਚ ਨੀਚ ਮੈਂ ਬੱਸਾ, ਕਬਹੂ ਸੋਗ ਹਰਖ ਰੰਗ ਹੱਸਾ। ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਊਭ ਕਸ ਪਿਆਲ। ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਨ ਹਾਰ। ਕਬਹੂ ਨਿਰਤ ਕਰੈ ਬਹੁਪਾਂਤ, ਕਬਹੂ ਸੋਇ ਰਹਿ ਦਿਨ ਰਾਤ। ਕਬਹੂ ਮਹਾ ਕ੍ਰੋਧ ਵਿਕਰਾਲ, ਕਬਹੂ ਸਰਬ ਕੀ ਹੋ ਤਰਵਾਲ। ਕਬਹੂ ਹੋਏ ਬਹਿ ਬਡ ਰਾਜਾ, ਕਬਹੂ ਭੇਖਾਰੀ ਨੀਚ ਕਾ ਸਾਜਾ। ਕਬਹੂ ਅਪਕੀਰਤ ਮਹਾਵੈ, ਕਬਹੂ ਭਲਾ ਭਲਾ ਕਹਾਵੈ। ਜੋ ਪ੍ਰਭ ਰਾਖੈ ਤਿਵ ਹੀ ਰਹਿ, ਗੁਰ ਪ੍ਰਸਾਦ ਨਾਨਕ ਸਚ ਕਹਾ। ਕਬਹੂ ਹੋਏ ਪੰਡਿਤ ਕਰ ਬਖਿਆਨ, ਕਬਹੂ ਮੋਣ ਧਾਰੀ ਲਾਵੈ ਧਿਆਨ। ਕਬਹੂ ਤਟ ਤੀਰਥ ਇਸਨਾਨ, ਕਬਹੂ ਸਿ ਸਾਧਕ ਮੁਖ ਗਿਆਨ। ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਣਕ ਜੋਨ ਭਰਮੈ ਪਰਮਹੀਆ। ਨਾਨਾ ਰੂਪ ਜੋ ਸਵਾਂਗੀ ਦਿਖਾਵੈ, ਜੋ ਪ੍ਰਭ ਭਾਵੈ ਤਿਵਿਨ ਚਾਵੈ। ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ। ਕਬਹੂ ਸਾਧ ਸੰਗਤ ਹੋ ਪਾਵੈ, ਉਸ ਅਸਥਾਨ ਤੇ ਬੌਰ ਨਾ ਆਵੈ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ। ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਬਸਾ ਪਾਰ ਬ੍ਰਹਮ ਕੈ ਸੰਗ। ਜੋ ਜਲ ਮੈਂ ਜਲ ਆਏ ਕਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕਾ ਸਦ ਗੁਰਬਾਣ ਸਲੋਕ। ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ। ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕਾ ਅੰਤਰ ਰਾਜ ਅਭਿਮਾਨ। ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੈ ਮੈਂ ਜੋ ਬਨਵੰਤ। ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕਉ ਕਰਮਵੰਤ ਕਹਾਵੈ। ਜਨਮ ਰਬ ਜੁਣ ਪਰਮਾਵੈ, ਤਾਣ ਭੂਮਿਕਾ ਜੋ ਕਰੇ ਗੁਮਾਨ। ਸੋ ਮੂਰਖਨ ਦਾ ਅਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ। ਨਾਨਕੀਹਾਂ ਮੁਕਤਾ ਗਏ ਸੁਖ ਪਾਵੈ, ਤਨਵੰਤਾ ਹੋਈ ਕਰ ਗਰਵਾਵੈ। ਤ੍ਰਿਣ ਸਮਾਨ ਕੈ ਸੰਗ ਨ ਜਾਵੈ, ਬਹੁ ਲਸ਼ਕਰ ਮਾਨ ਖੂਫਰ ਪ੍ਰਯਾਸ। ਫਲ ਪੀਤਰ ਤਾਂ ਕਾ ਹੋਏ ਵਿਨਾਸ਼, ਸਭ ਤੇ ਆਪ ਜਨ ਬਲਵੰਤ। ਖਿਨ ਮੈਂ ਹੋਏ ਜਾਏ ਪਸਮੰਤ, ਕਿਸੇ ਨਾ ਬਦਾ ਆਪ ਅਹੰਕਾਰੀ। ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ। ਸੋ ਜਨ ਨਾਨਕ ਦਰਗਾਹ ਪ੍ਰਵਾਨ, ਕੋਟ ਕਰਮ ਕਰੈ ਹਉ ਤਾਰੇ। ਸ਼ਰਮ ਪਾਵਾ ਸਗਲੇ ਬਿਦ ਥਾਰੇ, ਅਣਕ ਤਪੱਸਿਆ ਕਰੇ ਅਹੰਕਾਰ। ਨਰਕ ਸੁਰਗ ਫਿਰ ਫਿਰ ਅਵਤਾਰ, ਅਣਕ ਯਤਨ ਕਰ ਆਤਮ ਨਹੀਂ ਦਰਵਾ। ਹਰ ਦਰਗਹਿ ਕਉ ਕੈਸੇ ਗਵੈ, ਆਪਸ ਕਉ ਜੋ ਭਲਾ ਕਹਾਵੈ। ਤਿਸੈ ਭਲਾਈ ਨਿਕਟ ਨਾ ਆਵੈ, ਸਰਬ ਕੀ ਰਿਨ ਜਾ ਕਾ ਮਨ ਹੋਏ। ਕਹੁ ਨਾਨਕ ਤਾਂ ਕੀ ਨਿਰਮਲ ਸੋਏ, ਜਬ ਲਗ ਜਾਣੈ ਮੁਝ ਤੇ ਕਛੁ ਹੋਏ। ਤਬ ਇਸ ਕੋ ਸੁਖ ਨਾਹੀ ਕੋਏ, ਜਬ ਇਹ ਜਾਣੈ ਮੈਂ ਕਿਛੁ ਕਰਤਾ। ਤਬਲਾ ਗਰਭ ਜੁਣ ਮੈਂ ਫਿਰਤਾ, ਜਬ ਧਾਰੈ ਕੋ ਬੈਰੀ ਮੀ। ਤਬਲਾ ਨਿਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ। ਤਬ ਲਗ ਧਰਮ ਰਹਿ ਦੇਸ ਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟ। ਗੁਰਪ੍ਰਸਾਦ ਨਾਨਕ ਹਉ ਛੂਟੈ, ਸਹਿਸ ਖੱਟੇ ਲੱਕ ਕੋ ਉੱਠਤਾ ਵੈ। ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ, ਅਨਪੁਗ ਵਿਖਿਆ ਕੇ ਕਰੈ ਨਾ ਤ੍ਰਿਪਤਾਵਾ। ਖਾਪ ਖਾਪ ਮਰੈ ਬਿਨਾ ਸੰਤੋਖ, ਨਹੀਂ ਕੂ ਰਾਜਾ। ਸੁਪਨ ਮਨੋਰਥ ਬਿਰਥੇ ਸਭ ਕਾਜਾ, ਨਾਮ ਰੰਗ ਸਰਬ ਸੁਖ ਹੋਏ। ਵੱਡ ਭਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ। ਸਦਾ ਸਦਾ ਨਾਨਕ ਹਰ ਜਾਪ, ਕਰਨ ਕਰਾਵਨ ਕਰਨਾ ਹਾਰ। ਇਸ ਕੇ ਹੱਥ ਕਹਾਂ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ। ਆਪੇ ਆਪ ਪ੍ਰਭ ਸੋਏ, ਜੋ ਕਿਛ ਕੀਨੋ ਸੁਪਨਾ ਰੰਗ। ਸਭ ਤੇ ਦੂਰ ਸਭ ਹੁਕੈ ਸੰਗ, ਬੁਝੈ ਦੇਖੈ ਕਰ ਬਿਵੇਕ। ਆਪੇ ਕਾਪੈ ਅਨੇਕ, ਮਰੈ ਨਾ ਬਿਨਸਾ ਆਵੈ ਨਾ ਜਾਏ। ਨਾਨਕ ਸਦ ਹੀ ਰਹਿਆ ਸਮਾਏ, ਆਪ ਉਪਦੇਸਾ ਸਮਝਾ। ਆਪ ਆਪੇ ਰਚੇ ਸਭ ਕਾ ਸਾਥ, ਆਪ ਕਿਨੋ ਆਪਣ ਵਿਸਥਾਰ। ਸਭ ਕਾ ਸੁਖਾਉ ਕਰਨਾ ਹਾਰ, ਉਸ ਤੇ ਪਿੰਨ ਕਹੋ ਕਿਛੁ ਹੋਏ। ਥਾਣ ਥਨੰਤਰ ਇੱਕ ਸੋਏ, ਆਪਣੇ ਚਲ ਤੇ ਆਪ ਕਰਨਾ ਹਾਰ। ਕਥ ਕਰ ਰੰਗ ਅਪਾਰ, ਮਨ ਮੈਂ ਆਪ ਮਨ ਆਪਣੇ ਮਾਹੇ। ਨਾਨਕ ਕੀਮਤ ਕਹਿਣ ਨਾ ਜਾਏ, ਸਤ ਸਤ ਸਤ ਪ੍ਰਭ ਸਵਾਮੀ। ਗੁਰਪ੍ਰਸਾਦ ਕਿਨੇ ਬਖਸ਼ਿਆ ਨੀ, ਸੱਚ ਸੱਚ ਸੱਚ ਸਭ ਕੀਨਾ। ਕੋਟ ਮਦੇ ਕਿਨੇ ਵਿਰਲਾ ਚੀਨਾ, ਭਲਾ ਭਲਾ ਭਲਾ ਤੇਰਾ ਰੂਪ। ਅਤ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ। ਘੜ ਘੜ ਸੁਣੀ ਸ਼ਰਵਣ ਬਖਿਆਣੀ,
ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪਾ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਾਰਾ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕਾ ਦੂਖਣ ਆਰਜਾ ਕਟਾ ਸੰਤ ਕਾ ਦੂਖਣ ਜਮਤੇ ਨਹੀਂ ਛੁੱਟਾ ਸੰਤ ਕਾ ਦੂਖਣ ਸੁਖ ਸਭ ਜਾਏ ਸੰਤ ਕਾ ਦੂਖਣ ਨਰਕ ਮੈਂ ਪਾਏ ਸੰਤ ਕਾ ਦੂਖਣ ਮਤ ਹੋਏ ਮਲੀਨ ਸੰਤ ਕਾ ਦੂਖਣ ਸੋਭਾ ਤੇ ਹੀਨ ਸੰਤ ਕੇ ਹੱਤੇ ਕੋ ਰੱਖੇ ਨਾ ਕੋਈ ਸੰਤ ਕਾ ਦੂਖਣ ਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰ ਨਾਨਕ ਸੰਤ ਸੰਗ ਨਿੰਦਕ ਪੀਤਰ ਸੰਤ ਕੇ ਦੂਖਣ ਤੇ ਮੁਖ ਪਵੈ ਸੰਤਨ ਕੈ ਦੂਖਣ ਕਾਗਜੋ ਲਵਾ ਸੰਤਨ ਕੈ ਦੂਖਣ ਸਰਪ ਜੁਣ ਪਾਏ ਸੰਤ ਕੈ ਦੂਖਣ ਤਿਗਤ ਜੁਣ ਕਿਰਮਾਏ ਸੰਤਨ ਕੈ ਦੂਖਣ ਤ੍ਰਿਸ਼ਨਾ ਮੈਂ ਜਲ ਸੰਤ ਕੈ ਦੂਖਣ ਸਭ ਕੋਸ਼ਲ ਸੰਤ ਕੈ ਦੂਖਣ ਤੇਜ ਸਭ ਜਾਏ ਸੰਤ ਕੈ ਦੂਖਣ ਨੀਚ ਨੀਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵਾ ਤਾਂ ਓਏ ਪੀਗਤ ਪਾਹੇ ਸੰਤ ਕਾ ਨਿੰਦਕ ਮਹਾ ਅਤ ਤਾਈ ਸੰਤ ਕਾ ਨਿੰਦਕ ਟਿਕਣ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕਉ ਸਰਬ ਰੋਗ ਸੰਤ ਕੇ ਨਿੰਦਕ ਕਉ ਸਦਾ ਵਿਜੋਗ ਸੰਤ ਕੇ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੈ ਤਾ ਉਸ ਕਾ ਪੀ ਹੋਏ ਮੋਖ ਸੰਤ ਕਾ ਦੋਖੀ ਸਦਾ ਅਪਵਿੱਤ ਸੰਤ ਕਾ ਦੋਖੀ ਕਿਸੇ ਕਾ ਨੀ ਮਿਤ ਸੰਤ ਕੇ ਦੋਖੀ ਕੋ ਡਾਣ ਲੱਗ ਸੰਤ ਕੇ ਦੋਖੀ ਕਉ ਸਭ ਤਿਆਗਾ ਸੰਤ ਕਾ ਦੋਖੀ ਮਹਾ ਅਹੰਕਾਰੀ ਸੰਤ ਕਾ ਦੋਖੀ ਸਦਾ ਵਿਕਾਰੀ ਸੰਤ ਕਾ ਦੋਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੋਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੈ ਤਲੈ ਮਿਲਾਏ ਸੰਤ ਕਾ ਦੋਖੀ ਅਦ ਬੀਤੇ ਟੂਟਾ ਸੰਤ ਕਾ ਦੋਖੀ ਕਿਤੇ ਕਜ ਨਾ ਪਹੁੰਚੈ ਸੰਤ ਕੇ ਦੋਖੀ ਕਾ ਉਦਿਆਨ ਭਰਮਾਈਐ ਸੰਤ ਕਾ ਦੋਖੀ ਉਜੜ ਪਾਈਐ ਸੰਤ ਕਾ ਦੋਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤ ਕੀ ਲੋਥਾ ਸੰਤ ਕੇ ਦੋਖੀ ਕੀ ਜਾੜ ਕੇਸ਼ ਨਾਹੇ ਨਾਨਕ ਸੰਤ ਭਾਵੈ ਤਾ ਉਹ ਪੀ ਗਤ ਪਾਹੇ ਸੰਤ ਕੇ ਦੋਖੀ ਕੀ ਜੜ ਕਿਛ ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੋਖੀ ਕੋ ਅਵਰ ਨ ਰੱਖਣ ਹਾਰ ਨਾਨਕ ਸੰਤ ਭਾਵੈ ਥਲੈ ਉਭਾਰ ਸੰਤ ਕਾ ਦੋਖੀ ਇਉਂ ਬਿਲ ਲਾਏ ਜੋ ਜਲ ਬਿਹੁਨ ਮਛਲੀ ਤੜਫੜਾਏ ਸੰਤ ਕਾ ਦੋਖੀ ਭੂਖਾ ਨਹੀਂ ਰਾਜਾ ਜੋ ਪਾਵਕ ਇੰਦਰ ਨਹੀਂ ਤਰਾਪਾ ਸੰਤ ਕਾ ਦੋਖੀ ਛੁੱਟੇ ਅਕੇਲਾ ਜੋ ਬੁਆੜ ਤਿਲ ਖੇਤ ਮਾਹ ਦੁਹੇਲਾ ਸੰਤ ਕਾ ਦੋਖੀ ਧਰਮ ਤੇ ਰਹਿਤ ਸੰਤ ਕਾ ਦੋਖੀ ਸਦ ਮਿਥਿਆ ਕਹਿਤ ਕਿਰਤ ਨਿੰਦਕ ਕਾ ਤੁਰ ਹੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਥਿਆ ਸੰਤ ਕਾ ਦੋਖੀ ਬਿਗੜ ਰੂਪ ਹੋ ਜਾਏ ਸੰਤ ਕੇ ਦੋਖੀ ਕਾ ਦਰਗਹ ਮਿਲੈ ਸਜਾਏ ਸੰਤ ਕਾ ਦੋਖੀ ਸਦਾ ਸਹਿਕਾਈਐ ਸੰਤ ਕਾ ਦੋਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੋਖੀ ਕੀ ਪੁੱਜਣ ਆਸਾ ਸੰਤ ਕਾ ਦੋਖੀ ਉੱਠ ਚਲਨ ਨਿਰਾਸਾ ਸੰਤ ਕਾ ਦੋਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕੀਰਤਨ ਮੇਟੈ ਕੋਏ ਨਾਨਕ ਜਨ ਸੱਚਾ ਸੋਏ ਸਭ ਕਰ ਤਿਸਕੇ ਉਹ ਕਰਨਾ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸ ਧਿਆਵੋ ਸਾਸ ਗ੍ਰਾਸ ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋਥੀ ਆ ਆਪਣਾ ਖੇਲ ਆਪ ਕਰਨਾ ਹਾਰ ਦੂਸਰ ਕੌਣ ਕਹ ਵਿਚਾਰ ਜਿਸਨੋ ਕਿਰਪਾ ਕਰੇ ਤਿਸ ਆਪਣਾ ਨਮ ਦੇ ਵਾਹਿ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਇ ਏਕ ਆਸ ਹਰ ਮਨ ਰਖੋ ਨਾਨਕ ਦੁਖ ਭਰਮ ਭਉ ਜਾਇ ਅਸ਼ਟਪਦੀ ਮਾਨੁ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕ ਭਗਵਾਨ ਜਿਸ ਕੈ ਦੀਏ ਰਹਿ ਅਗਾਏ ਬਹੁਰ ਨਾ ਤ੍ਰਿਸ਼ਨਾ ਲਾਗੈ ਆਏ ਮਾਰਾ ਰਾਖ ਇੱਕ ਵਾਪ ਮਾਨੁ ਕਹਿ ਕਿਛੁ ਨਾਹੀ ਹਾਥ ਤਿਸਕਾ ਹੁਕਮ ਬੂਝ ਸੁਖ ਹੋਏ ਤਿਸਕਾ ਨਾਮ ਰਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਵਿਘਨ ਨਾ ਲਾਗੈ ਕੋਏ ਉਸਤਤ ਮਨ ਮੈਂ ਕਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਿਹ ਜੀਓ ਨਹਿਨੋ ਪੇਗ ਠਾਕੁਰ ਕਰ ਰੰਗ ਸਾਸੰਗ ਬਿਨਸਤ ਸਭ ਸੰਗ ਚਰਨ ਚੱਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗਹ ਨਾਨਕ ਉਜਲ ਮੱਥਾ ਵੱਡ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰਹਿ ਵਿਚਾਰ ਸੇ ਤਨ ਮੰਤ ਗਣੀ ਸੰਸਾਰ ਮਨ ਤਨ ਮੁਖ ਬੋਲੈ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਇਕ ਪਛਾਨਾ ਇਤ ਉਤ ਕੀ ਉਹ ਸੋਝੀ ਜਾਨਾ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਨਿਆ ਗੁਰਪ੍ਰਸਾਦ ਆਪਣ ਆਪ ਸੁਜੈ ਤਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਾਰ ਹਰ ਜਸ ਕਹਿਤ ਸਰਬ ਰੋਗ ਤਿਉ ਹਰਜਨ ਰਹਿਤ
ਅਣਦਿਨ ਕੀਰਤਨ ਕੇਵਲ ਬਖਿਆਣ। ਗ੍ਰਸਥ ਮੈਂ ਸੋਈ ਨਿਰਬਾਣ, ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਐ ਜਮ ਕੀ ਫਸਾ, ਪਾਰ ਬਮ ਕੀ ਜਿਸ ਮਨ ਭੂਖ, ਨਾਨਕ ਤਿਸ ਨ ਲਾਗਹ ਦੂਖ, ਜਿਸ ਕੋ ਹਰ ਪਵ ਮਨ ਚੇਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕੋ ਕਿਸ ਤੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸੀਝਿਆ, ਗੁਰ ਪ੍ਰਸਾਦ ਤਤ ਸਭ ਬੂਝਿਆ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਣ ਚਲਤ ਆਪ ਹੀ ਕਰੈ, ਆਵਣ ਜਾਵਣ ਦ੍ਰਿਸ਼ਟ ਅਣਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮਹਿ ਆਪ, ਅਣਕ ਜੁਗਤ ਰਜ ਥਾਪ ਥਾਪ, ਅਵਿਨਾਸੀ ਨਾਹੀ ਕਿਛ ਖੰਡ, ਤਾਰਨ ਤਾਰ ਰਹੋ ਬ੍ਰਹਿਮੰਡ, ਅਲਖ ਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋ ਬਹਵੰਤ, ਸਗਲ ਸੰਸਾਰ ਉਦਰਾ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੇ ਮਿਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ, ਉਨਕੀ ਸੇਵਾ ਸੋਈ ਲੱਗ, ਜਿਸਨੂੰ ਕਿਰਪਾ ਕਰੈ ਵੱਡ ਪੱਗ, ਨਾਮ ਜਪਤ ਪਾਵੈ ਬਿਸਰਾਮ, ਨਾਨਕ ਤਿਨ ਪੁਰਖ ਕੋ ਉੱਤਮ ਕਰਮਾਨ, ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ, ਸਹਿ ਸੁਭਾਏ ਹੋਵੈ ਸੋ ਹੋਏ, ਕਰਨਾ ਹਾਰ ਪਛਾਣੈ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਹਿ ਸਮਾਏ, ਓਇ ਸੋਖਣ ਦਾਨ ਉਨਹੂੰ ਬਨਿਆਏ, ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ, ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਣ ਹਾਰ, ਜਾ ਕੈ ਸਿਮਰਨ ਉਥਰੀਐ, ਨਾਨਕ ਤਿਸ ਬਲਹਾਰ ਅਸ਼ਟਪਦੀ, ਟੂਟੀ ਗਾਂਢਣ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ, ਰੇ ਮਨ ਮੇਰੇ ਸਦਾ ਹਰ ਜਾਪ, ਅਬਨਾਸੀ ਪ੍ਰਭ ਆਪੇ ਆਪ, ਆਪਣ ਕੀਆ ਕੁਛ ਨ ਹੋਏ, ਜੇ ਸੋ ਪ੍ਰਾਣੀ ਲੋਚੈ ਕੋਏ, ਤਿਸ ਵੇ ਨਾਹੀ ਤੇਰਾ ਕਿਛ ਕਾਮ, ਗਤ ਨਾਨਕ ਜਾਪ ਏਕ ਹਰ ਨਾਮ, ਰੂਪਵੰਤ ਹੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ, ਤਨਵੰਤਾ ਹੋਏ ਕੈ ਕੋ ਗਰਬਾ, ਜਾ ਸਭ ਕੀ ਸਿਖਾ ਦੀਆ ਦਰਬਾ, ਅਤ ਸੂਰਾ ਜੇ ਕਹੂ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿ ਧਾਵੈ, ਜੇ ਕੋ ਹੋਏ ਬਹਿ ਦਾ ਤਾਰ, ਤਿਸ ਦਿਨ ਹਰ ਜਾਨੇ ਗਵਾਰ, ਜਿਸ ਗੁਰਪ੍ਰਸਾਦ ਟੂਟੈ ਹੋ ਰੋਗ, ਨਾਨਕ ਸੂਜਨ ਸਦਾ ਅਰੋਗ, ਜੋ ਮੰਦਰ ਕੋ ਥਾਮਨ ਥੰਮਣ, ਤੋ ਗੁਰ ਕਾ ਸ਼ਬਦ ਮਨਾ ਅਸਥਮਣ, ਜੋ ਪਾਖਾਨ ਲਾਭ ਚੜ੍ਹ ਤਰਾ, ਪ੍ਰਾਣੀ ਗੁਰ ਚਰਨ ਲਗਤ ਨਿਸ ਤਰਾ, ਜੋ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ, ਜੋ ਮਹਾ ਉਧਿਆਨ ਮੈਂ ਮਾਰਗ ਪਾਵੈ, ਤੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿਨ ਸੰਤਨ ਕੀ ਬਾਂਛੋ ਤੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂ ਤਸਹ ਚਤਾਰ, ਜੋ ਕਛ ਕਰੈ ਸੋਈ ਸੁਖ ਮਾਨ, ਭੂਲਾ ਕਹੇ ਫਿਰੇ ਅਜਾਨ, ਬਸ ਕੌਣ ਬਸਤਾਈ ਤੇਰਾ ਸੰਗ, ਲਪਟ ਰਹੋ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤਸੇ ਧੀ ਕਰ ਜਾਹੇ, ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜਬ ਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਪ ਸੰਤ ਸੰਚਾਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹੈ ਸਭ ਕੋਇ, ਮੁਖ ਉਜਲ ਹਰ ਦਰਗਹਿ ਸੋਏ, ਇਹ ਵਾਹ ਪਾਰ ਬਿਰਲਾ ਵਾਹ ਪਾਰ, ਨਾਨਕ ਤਾਕੈ ਸਦ ਬਲਿਹਾਰ, ਚਰਨ ਸਾਧਕੇ ਤੁਇ ਤੁਇ ਪੀਓ, ਹਰ ਪ੍ਰਸਾਦ ਕੋ ਆਪਣਾ ਜੀਓ, ਸਾਧ ਕੀ ਤੂਰ ਕਰੋ ਇਸਨਾਨ, ਸਾਧ ਉਪਰ ਜਾਈਏ ਕੁਰਬਾਨ, ਸਾਧ ਸੇਵਾ ਵੱਡ ਭਾਗੀ ਪਾਈਏ, ਸਾਧ ਸੰਗਰ ਕੀਰਤਨ ਗਾਈਏ, ਅਣਕ ਬਿਘਨ ਤੇ ਸਾਧੂ ਰੱਖ, ਹਰ ਗੁਣ ਗਾਏ ਅੰਮ੍ਰਿਤ ਰਸ ਚੱਖ, ਓਟ ਗਹੀ ਸੰਤ ਦਰਿਆ, ਸਰਬ ਸੁਖ ਨਾਨਕ ਤੇਹ ਪਾਇਆ, ਮ੍ਰਿਤਕ ਕਉ ਜੀ ਬਾਲਣ ਹਾਰ, ਭੁੱਖੇ ਕਉ ਦੇਵ ਤੇਹ ਧਾਰ, ਸਰਬਣ ਦਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿ ਨਾ ਪਾਹੇ, ਸਾਭ ਕੇਸ ਦੇਸ ਕਾ ਕਰਨਾ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਏ ਕਰਨੀ, ਕਾਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾਕਰ ਮਨ ਗੁਰ ਕੀ ਪ੍ਰਤੀ, ਤਿਸ ਦਿਨ ਆਵਾ ਹਰ ਪਵ ਚੀਤ, ਭਗਤ ਭਗਤ ਸੁਣੀਆ ਤਿਹ ਲੋਏ, ਜਾਕਰ ਹਿਰਦਾ ਏਕੋ ਹੋਏ, ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦਾ ਸਤਮੁਖ ਕਹਿਤ, ਸੱਚ ਹੀ ਦ੍ਰਿਟ ਸੱਚਾ ਆਕਾਰ, ਸੱਚ ਵਰਤਾ ਸੱਚਾ ਪਾਸਾਰ, ਪਾਰ ਬ੍ਰਹਮ ਜਨ ਸੱਚ ਕਰ ਜਾਤਾ, ਨਾਨਕ ਸੋਜਨ ਸੱਚ ਸਮਾਤਾ, ਸਲੋਕ ਰੂਪ ਨ ਰੇਖ ਨ ਰੰਗ ਕਿਸ਼, ਤ੍ਰਿਹ ਗੁਣ ਤੇ ਪ੍ਰਭ ਭਿੰਨ, ਤੇ ਸਹਿ ਬੁਝਾਏ ਨਾਨਕਾ, ਜਿਸ ਹੋਵੈ ਸੋ ਪਰਸਾਨਾ, ਅਸ਼ਟਪਦੀ ਅਵਿਨਾਸੀ ਪ੍ਰਭ ਮਨ ਮੈਂ ਰਾਖ,
ਮਾਨੁ ਕੀ ਤੂ ਪ੍ਰੀ ਤਿਆਗ, ਤਿਸਤੇ ਪਰੇ ਨਾਹੀ ਕਿਛੁ ਕੋਈ, ਸਰਬ ਨਿਰੰਤਰ ਏਕੋ ਸੋਇ, ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹਿਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸ਼ੰਦ, ਸਾਧ ਤੇਰੇ ਕੀ ਚਰਨੀ ਪਾਉ, ਨਾਨਕ ਕੈ ਮਨ ਇਹੋ ਅਨੁਰਾਉ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਾਰਨ ਭਰਨ ਜਾਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੈ ਹੋਰ, ਆਨੰਦ ਰੂਪ ਮੰਗਲ ਸਦ ਜਾਕਾ, ਸਰਬ ਥੋਕ ਸੁਣੀਐ ਕਰਤਾ ਕਾ, ਰਾਜ ਮੈਂ ਰਾਜ ਜੋਗ ਮੈਂ ਜੋਗੀ, ਤਪ ਮੈਂ ਤਪੀਸਰ ਗ੍ਰਹਿਸਥ ਮੈਂ ਭੋਗੀ, ਤੈ ਤੈ ਭਗਤਾਂ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ, ਜਾ ਕੀ ਲੀਲਾ ਕੀ ਮਿਹਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪ੍ਰੋਈ ਆਪਣਾ ਸੂਤ, ਸੁਮਤ ਗਿਆਨ ਧਿਆਨ ਜਿੰਦੇ, ਜਨ ਦਾਸ ਨਾਮ ਤੇ ਹਵੈ ਸੇ, ਤਿਉਹ ਗਣ ਮੈਂ ਜਾ ਕੋ ਪਰਮਾਏ, ਜਨਮ ਮਰੈ ਫਿਰ ਅਵੈ ਜਾਏ, ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਣ, ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਭੇਹ ਕਰੇ ਏਕ ਰੰਗ, ਨਾਨਾ ਬਿਦ ਕੀਨੋ ਬਿਸਥਾਰ, ਪ੍ਰਭ ਨਾਸੀ ਏਕੰਕਾਰ, ਨਾਨਾ ਚਲਤ ਕਰੇ ਖਿਨ ਮਾਹੇ, ਪੂਰਹ ਪੂਰਨ ਸਭ ਠਾਏ, ਨਾਨਾ ਬਿਦ ਕਰ ਬਣਤ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਘੜ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀ ਅਸਭ ਭਵਨ, ਨਾਮਕੇ ਸੰਗ ਉਦਰੇ ਸੁਨ ਸ੍ਰਵਨ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ, ਰੂਪ ਸਤ ਜਾਂ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹਿ ਸਮਾਣੀ, ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਰ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇਜਨ ਜਾਕਰ ਦਾ ਪ੍ਰਵੇਸ਼, ਸਤ ਨਿਰਤ ਬੁਝ ਹਜੇ ਕੋਏ, ਨਾਮ ਜਪਤ ਤਹਕੀਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ, ਜਿਸ ਕੀ ਸ੍ਰਿਸ਼ਟ ਸਭ ਕਰਨਾ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੈ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ, ਬਿਸਮਣ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ, ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਓਏ ਦਾਤੇ ਦੁਖ ਕਾਟਣ ਹਾਰ, ਜਾ ਕੈ ਸੰਗ ਤਰਾ ਸੰਸਾਰ, ਜਨ ਕੈ ਸੇਵਕ ਸੋ ਵੱਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ, ਸਲੋਕ ਆਦਿ ਸਚ ਜੁਗਾਦ ਸਚ, ਹੈ ਭੇ ਸਚ ਨਾਨਕ ਹੁਸੀ ਭੇ ਸਚ, ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਭੇਖਣਹਾਰ, ਨਾਮ ਸਤ ਸਤ ਧਿਆਵਨਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਕਤਾ, ਸੁਰਤ ਸਤ ਸਤ ਜਸ ਸੁਨਤਾ, ਬੁੱਝਣ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਣ ਤਿਨ ਮੂਲ ਪਛਾਨਿਆ, ਜਾ ਕੈ ਹਿਰਦੈ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਪੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ, ਬਸਤ ਮਾਹਿਲੀ ਬਸਤ ਗੁਡਾਈ, ਤਾ ਕਉ ਭਿੰਨ ਨ ਕਹਿ ਨਾ ਜਾਈ, ਬੂਝੈ ਬੂਝਣ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕੇਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕਾ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕਉ ਸੇਵਕ ਜਨ ਸੰਗ, ਪ੍ਰਭ ਕਾ ਸੇਵਕ ਨਾਮ ਕਾ ਰੰਗ, ਸੇਵਕ ਕਉ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਤਾਰਾ, ਨਾਨਕ ਸੋ ਸੇਵਕ ਸਾ ਸਾਸ ਮਹਾਰਾ, ਆਪਣੇ ਜਨ ਕਾ ਪਰਦਾ ਠਕ, ਆਪਣੇ ਸੇਵਕ ਕੀ ਸਰ ਪਰ ਰਖ, ਆਪਣੇ ਦਾਸ ਕੋ ਦੇਵ ਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰਖ, ਤਾ ਕੀ ਗਤ ਮਿਤ ਕੋਈ ਨ ਲਖ, ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚਾ, ਪ੍ਰਭ ਕੇ ਸੇਵਕ ਉਚੇ ਉਚੇ,
ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ। ਨੀਕੀ ਕੀਰੀ ਮੈਂ ਕਲ ਰੱਖ, ਭਸਮ ਕਰੇ ਲਸਕਰ ਕੋਟ ਲੱਖ, ਜਿਸ ਕਾ ਸਾਸ ਨ ਕੱਢਤ ਆਪ, ਤਾਂ ਕੋ ਰਾਖਸ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਭਾਂਤ, ਤਿਸ ਕੇ ਕਰਤ ਬਿਰਥੇ ਜਾਤ, ਮਾਰਹਿ ਨ ਰੱਖ ਅਵਰ ਨ ਕੋਏ, ਸਰਬ ਜੀਆਂ ਕਾ ਰੱਖ ਸੋਏ, ਕਾਹੇ ਸੋਚ ਕਰੇ ਹਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਮਨ ਤਨ ਤ੍ਰਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕੇ ਸ਼ਬਰ ਨਾਹੀ ਦ੍ਰਿਸ਼ਟਾਇਆ, ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮ ਨਾਮ ਸਮਾਨੇ, ਉਠਤ ਬੈਠਤ ਸੁਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ, ਬੋਲੋ ਜਸ ਜੇ ਬਹ ਦਿਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ, ਕਰਹਿ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਵ ਰਹਿਸ ਸਮਾਏ, ਜੋ ਹੋਵਾ ਹੋਵਤ ਸੋ ਜਨ, ਪ੍ਰਭ ਆਪਣੇ ਕਾ ਹੁਕਮ ਪਛਾਨ, ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹਿ ਏਕ ਨ ਜਾਨੋ, ਆਠ ਪਹਿਰ ਪ੍ਰਭ ਬਸੈ ਹਜੂਰੇ, ਕਹੋ ਨਾਨਕ ਸੇ ਜਨ ਪੂਰੇ, ਮਨ ਮੇਰੇ ਤਿਨ ਕੀ ਉੱਠ ਲੇਹ, ਮਨ ਤਨ ਆਪਣਾ ਤਿਨ ਜਨ ਦੇਹ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕਾ ਦਾਤਾ, ਤਿਸ ਕੀ ਸਰਨ ਸਰਬ ਸੁਖ ਪਾਵਾ, ਤਿਸ ਕਾ ਦਰਸਾ ਪਾਪ ਮਿਟਾਵਾ, ਅਵਰ ਸਿਆਨਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਣ ਜਾਣ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ, ਸਲੋਕ ਸਤਿਪੁਰਖ ਜਿਨ ਜਾਣੇ ਆ, ਸਤਿਗੁਰ ਤਿਸ ਕਾ ਨਾਉ, ਤਿਸ ਕਾ ਸੰਗ ਸਿੱਖ ਉਧਰਾ, ਨਾਨਕ ਹਰਿ ਗੁਣ ਗਾਉ ਅਸ਼ਟਪਦੀ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦ ਦਿਆਲ, ਸਿੱਖ ਕੀ ਗੁਰ ਦੁਰਮਤਿ ਮਲਿ ਹਿਰਾ, ਗੁਰ ਬਚਨੀ ਹਰ ਨਾਮ ਉਚਰਾ, ਸਤਿਗੁਰ ਸਿੱਖ ਕੇ ਬੰਧਨ ਕੱਟ, ਗੁਰ ਕਾ ਸਿੱਖ ਵਿਕਾਰ ਤੇ ਹਟ, ਸਤਿਗੁਰ ਸਿੱਖ ਕੋ ਨਾਮ ਤਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲ ਸਵਾਰ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰ, ਗੁਰ ਕੈ ਗ੍ਰਹਿ ਸੇਵਕ ਜੁ ਰਹ, ਗੁਰ ਕੀ ਆਗਿਆ ਮਨ ਮੈਂ ਸਹ, ਆਪਸ ਕਉ ਕਰ ਕਛੁ ਨਾ ਜਨਵ, ਹਰਿ ਹਰਿ ਨਾਮ ਹਿਰਦੈ ਸਦ ਥਿਅਵ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ, ਬੀਸ ਵਿਸਵੇ ਗੁਰ ਕਾ ਮਨ ਮਨ, ਸੋ ਸੇਵਕ ਪਰਮੇਸ਼ਰ ਕੀ ਗਤ ਜਾਨ, ਸੋ ਸਤਿਗੁਰ ਜਿਸ ਹਿਰਦਾ ਹਰ ਨਾਉ, ਅਣਕ ਬਾਰ ਗੁਰ ਕੋ ਬਲ ਜਾਉ, ਸਰਬਨ ਧਾਨ ਜੀ ਕਾ ਦਾਤਾ, ਅੱਠ ਪੈਰ ਪਰ ਬ੍ਰਹਮ ਰੰਗ ਰਤਾ, ਬ੍ਰਹਮ ਜਨ ਜਨਮੈ ਪਾਰ ਬ੍ਰਹਮ, ਇੱਕ ਆਪ ਨਹੀਂ ਕਛੁ ਭਰਮ, ਸਹਿਜ ਸਿਆਣਪ ਲਿਆ ਨਾ ਜਾਈਐ, ਨਾਨਕ ਐਸਾ ਗੁਰ ਵੱਡ ਭਾਗੀ ਪਾਈਐ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨਗਤ ਨਿਰਮਲ ਰੀਤ, ਭੇਟ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾਹ ਗਵੇ, ਸੁਣ ਕਰ ਬਚਨ ਕਰਨ ਅਹਗਾਨੇ, ਮਨ ਸੰਤੋਖ ਆਤਮ ਪਤੀ ਹੰਨੇ, ਪੂਰਾ ਗੁਰ ਅਖਿਓ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲੈ ਮਿਲਾਏ, ਜਿਹ ਭਾਏ ਕੁਸਤਤ ਅਨੇਕ, ਸਤਿਪੁਰਖ ਪੂਰਨ ਵਿਵੇਕ, ਕਾਹੂ ਬੋਲਣ ਅਪੋਚਿਤ ਪ੍ਰਾਣੀ, ਅਗਮੇ ਅਗੋਚਰ ਪ੍ਰਭ ਨਿਰਬਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਰਨ ਕਿਨੈ ਨਾ ਪਾਈ, ਅਣਕ ਭਗਤ ਬੰਧਨ ਨਿਤ ਕਰਹ, ਚਰਨ ਕਮਲ ਹਿਰਦਾ ਸਿਮਰਹ, ਸਤਿਬਲਿਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਹੈ ਸਾ ਪ੍ਰਭ ਜਪਨੇ, ਇਹ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ, ਉਸ ਪੁਰਖ ਕਾ ਨਾਹੀ ਕਦੇ ਬਿਨਾਸ, ਜਾ ਕੈ ਮਨ ਪ੍ਰਗਟੇ ਗੁਣਤਾਸ, ਆਠ ਪੈਰ ਹਰਿ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕੋ ਦੇ, ਮੋਹ ਮਾਇਆ ਕਾ ਸੰਗ ਨ ਲੇਪ, ਮਨ ਮੈਂ ਰੱਖ ਹਰ ਹਰੇਕ, ਅੰਧ ਕਰ ਦੀਪਕ ਪ੍ਰਗਾਸੇ, ਨਾਨਕ ਪਰਮ ਮੋਹ ਦੁਖ ਤਸ ਤੇ ਨਾਸੇ, ਤਪਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁਖ ਨਾਠੇ ਪਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਪਾਉ ਚੁੱਕਾ ਨਿਰਭਉ ਹੋਏ ਬੱਸੇ, ਸਗਲ ਵਿਆਦ ਮਨ ਤੇ ਖੈ ਨੱਸੇ, ਜਿਸ ਕਾ ਸਾਤਿਨ ਕਿਰਪਾ ਤਹਾਰੀ, ਸਾਧ ਸੰਗ ਜਪ ਨਾਮ ਮੁਰਾਰੀ, ਥਿਤ ਪਾਈ ਚੂਕੇ ਪ੍ਰਮ ਗਵਨ, ਸੁਣ ਨਾਨਕ ਹਰਿ ਹਰਿ ਜਸ ਸਰਾਵਨ, ਨਿਰਗੁਣ ਆਪ ਸਰਗੁਣ ਪਿਓਹੀ, ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਰਿਤ ਪ੍ਰਭ ਆਪ ਬਨਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ,
ਸਰਬਨ ਅੰਤਰੀ ਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾਸ ਸਾਧਕ ਸੰਗ ਰਚ ਰਚਨਾ ਆਪਣੀ ਕਲ ਥਾਰੀ ਅਣਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਤਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰੁ ਪਾਮ ਸਮੀਤ ਵਿਸਾਰੋ ਚਰਨ ਕਮਲ ਰਿਦਮੈ ਉਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੁ ਨਾਮ ਹਰ ਵਥ ਇਸ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੀ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਤਨ ਕੋ ਚਾਰ ਕੁੰਡ ਟੁੱਟ ਤਾਵੈ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਬਾਸ਼ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਣਕਿਉ ਪਾਵੀ ਰੋਗ ਨ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਬਨ ਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੁੱਧੋ ਹਰ ਕਹਿ ਨਾਏ ਤਹ ਦਿਸ ਧਾਵਤ ਆਵੈ ਠਾਏ ਤਾਕੋ ਵਿਘਨ ਨਾ ਲਾਗੈ ਕੋਏ ਜਾ ਕਰ ਹਿਰਦਾ ਵਸਾ ਹਰ ਸੋਏ ਕਲ ਤਾਤੀ ਠੰਡ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨਸੈ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਵਸੈ ਅਵਿਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਜ ਕਹਿ ਜਨ ਸਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕਿਉ ਪਾਵਨਾ ਛੁਟਨ ਹਾਰੇ ਸਿਮਰ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਛਤ ਨਾਨਕ ਫਲ ਪਾਏ ਸੰਗ ਨ ਚਾਲਸ ਤੇ ਰਤਨਾ ਤੂੰ ਕਿਆ ਲਪਟਾਵਹਿ ਮੂਰਖ ਮਨਾ ਸੋ ਤਵੀਤ ਕੁਟੰਬ ਹਿਰ ਬਨਤਾ ਇੰਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਅਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਤਿਸ ਬੁੱਝ ਨਾਮ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਤ ਤੂੰ ਲੇਹ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਵਰਹ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵੋ ਸਾਰ ਪੂਸਤ ਹਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹਉ ਮੈਂ ਵੇਖ ਫੈਲ ਹੋਹੇ ਚਿੰਤ ਬਸਾ ਸੁਖ ਨਾਲ ਸਾਸ ਗਰਾਸ ਹਰ ਨਾਮ ਸਮਾਲ ਛਾੜ ਸਿਆਨਪ ਸਗਲੀ ਮਨਾ ਸਾਧ ਸੰਗ ਭਾਵ ਸਚ ਤਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰਗਹ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਾਲ ਆਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਵ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਾਪ ਪੂਰਨ ਪੂਰ ਰਹੋ ਪ੍ਰਭਾਪ ਅਣਕ ਵਿਸਥਾਰ ਏਕ ਤੇ ਪੈ ਏਕ ਅਰਾਧ ਪ੍ਰਾਸ਼ਿਤ ਗਏ ਮਨ ਤਨ ਅੰਤਰ ਏਕ ਪ੍ਰਵਰਥਾ ਗੁਰਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਚਕ ਜਨ ਜਾਚ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮੰਗੋ ਤੂਰ ਪਾਰ ਬੰਬਿਰ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮ ਇਤਿਹਾਵੋ ਚਰਨ ਕਮਲ ਸੋ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕੋ ਟੇਕੋ ਆਧਾਰ ਨਾਨਕ ਮਾਂਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਪਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧਕ ਸੰਗ ਪਰੇ ਸ਼ਰਨ ਆਣ ਸਭ ਤਿਆਗ ਅਣਤਰ ਪੰਤਰ ਪ੍ਰਗਾਸ ਅਣਦਿਨ ਲਿਵਲਾਗ ਵੱਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰੱਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਹਿਆ ਜਨਮ ਮਰਨ ਦੁਖ ਪ੍ਰਮ ਗਇਆ ਇਸ਼ਪਨੀ ਸਰਦਸ ਪੂਰੀ ਰਵ ਰਹਿਆ ਸਤਸੰਗ ਹਜੂਰੀ
ਜਿਸਕਾ ਸਾਧਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਬਿਸਰੈ ਜੇ ਘਾਲ ਨ ਪਾਨਾ, ਸੋ ਕਿਉਂ ਬਿਸਰੈ ਜੇ ਕੀਆ ਜਾਨਾ, ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖਾ, ਗੁਰ ਪ੍ਰਸਾਦ ਕੋ ਬਿਰਲਾ ਲਾਖਾ, ਸੋ ਕਿਉਂ ਬਿਸਰੈ ਜੇ ਬਿਖਤੇ ਕੱਢ, ਜਨਮ ਜਨਮ ਕਾ ਟੂਟਾ ਗੰਢ, ਗੁਰਪੂਰਹਿ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਹਿਉ ਕਾਮ, ਆਣ ਤਿਆਗ ਜਪੋ ਹਰਿ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਹਿ ਨਾਮ ਜਪਾਵੋ, ਭਗਤ ਪਾਏ ਤਰੀਐ ਸੰਸਾਰ, ਬਿਨ ਭਗਤੀ ਸਨ ਤਨ ਹੁਲਸੀ ਛਾਰ, ਸਰਬ ਕਲਿਆਣ ਸੂਖ ਨਿਜ ਨਾਮ, ਬੂਢ ਜਾਤ ਪਾਏ ਵਿਸਰਾਮ, ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਉ, ਮਨ ਤਨ ਅੰਤਰ ਇਹ ਸੁਭਾਉ, ਨੇਤਰੋਂ ਪੇਖ ਦਰਸ ਸੁਖ ਹੋਏ, ਮਨ ਬਿਗਸੈ ਸਦ ਚਰਨ ਧੋਏ, ਭਗਤ ਜਨਾ ਕਾ ਮਨ ਤਨ ਰੰਗ, ਬਿਰਲਾ ਕਉ ਪਾਵੈ ਸੰਗ, ਏਕ ਬਸ ਦੀਜਹਿ ਕਰਮਇਆ, ਗੁਰਪ੍ਰਸਾਦ ਨਾਮ ਜਪ ਲਇਆ, ਤਾਂ ਕਿ ਉਪਮਾ ਕਹੀ ਨ ਜਾਏ, ਨਾਨਕ ਰਹਿਆ ਸਰਬ ਸਮਾਏ, ਪ੍ਰਭਕ ਛੰਦ ਦੀਨ ਦਇਆਲ, ਭਗਤ ਵਸ਼ਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ, ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਏ ਲਾਵੈ ਮਨ ਹੀਤ, ਹਮ ਨਿਰਗੁਣ ਯਾਰ ਨੀਚੇ ਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰਬੈ ਕੁੰਠ ਮੁਕਤ ਮੋਖ ਪਾਏ, ਏਕ ਸਿਮਰ ਏਕ ਨਿਮਖ ਹਰ ਕੇ ਗੁਣ ਗਾਏ, ਅਣਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਹਾਈ, ਬਹੁ ਭੋਜਨ ਕਾ ਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੁਕਰਨੀ ਸੁਭ ਤਨਵੰਤ, ਹਿਰਦੈ ਬਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੁ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ, ਲੋਕ ਸਾਰ ਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ ਆਪਣ ਕੀਆ ਨਾਨਕਾ, ਆਪੇ ਹੀ ਫਿਰ ਜਾਪ ਅਸ਼ਟਪਦੀ, ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ, ਪਾਪ ਪੁਨ ਤਬ ਕਹਤੇ ਹੋਤਾ, ਜਬ ਧਾਰੀ ਆਪਣ ਸੁਨ ਸਮਾਧ, ਤਬ ਬੈਰ ਵਿਰੋਧ ਕਿਸ ਸੰਗ ਕਮਾਤ, ਜਬ ਇਸਕਾ ਵਰਨ ਚੇਨ ਨਾ ਜਾਪਤ, ਤਬ ਹਰਖ ਸੋਗ ਕਹੋ ਕਿਸੈ ਵਿਆਪਤ, ਜਬ ਆਪਣ ਆਪ ਆਪ ਪਰ ਬ੍ਰਹਮ, ਤਬ ਮੋਹ ਕਹਾਂ ਕਿਸ ਹੋਵਤ ਭਰਮ, ਆਪਣ ਖੇਲ ਆਪ ਵਰਤੀਜਾ, ਨਾਨਕ ਕਰਨ ਹਾਰ ਨਾ ਦੂਜਾ, ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਧ ਮੁਕਤ ਕਹੋ ਕਿਸ ਕੋ ਗਣੀ, ਜਬ ਏਕ ਹਰ ਅਗਮ ਅਪਾਰ, ਤਬ ਨਰਕ ਸੁਰਗ ਕਹੋ ਕੌਣ ਅਵਤਾਰ, ਜਬ ਨਿਰਗੁਣ ਪ੍ਰਭ ਸਹਿਜ ਸੁਪਾਏ, ਤਬ ਸਿਵ ਸਕਤ ਕਹੋ ਕਿਤ ਠਾਏ, ਜਬ ਆਪ ਆਪ ਆਪਣੀ ਜੋਤ ਧਰਾ, ਤਬ ਕਵਨ ਨਿਡਰ ਕਵਨ ਕਤ ਡਰਾ, ਆਪਣ ਚਲਤ ਆਪ ਕਰਨ ਹਾਰ, ਨਾਨਕ ਠਾਕੁਰ ਅਗਮ ਅਪਾਰ, ਅਬਨਾਸੀ ਸੁਖ ਆਪਣ ਆਸਨ, ਤਹ ਜਨਮ ਮਰਨ ਕਉ ਕਹਾਂ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮਕੀ ਤ੍ਰਾਸ ਕਹੋ ਕਿਸ ਹੋਏ, ਜਬ ਅਵਗਤਿ ਅਗੋਚਰ ਪ੍ਰਭ ਏਕਾ, ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ, ਜਬ ਨਾਥਨ ਰੰਜਨ ਗੋਚਰ ਗਹਦੇ, ਤਬ ਕੌਣ ਛੁੱਟੇ ਕੌਣ ਬੰਧਨ ਬਾਧੇ, ਆਪਣ ਆਪ ਆਪ ਹੀ ਅਚਰ ਜਾ, ਨਾਨਕ ਆਪਣ ਰੂਪ ਆਪ ਹੀ ਉਪਰ ਜਾ, ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹ ਬਿਨ ਮੈਲ ਕਹੋ ਕਿਆ ਧੋਤਾ, ਜਹ ਨਿਰੰਜਨ ਨਿਰੰਕਾਰ ਨਿਰਵਾਣ, ਤਹ ਕੌਣ ਕੋ ਮਾਨ ਕੌਣ ਅਭਿਮਾਨ, ਜਹ ਸਰੂਪ ਕੇਵਲ ਜਗਦੀਸ਼, ਤਹ ਛਲ ਛਿਦਰ ਲਗਤ ਕੋ ਕੀਸ, ਜਹ ਜੋਤ ਸਰੂਪੀ ਜੋਤ ਸੰਗ ਸਮਾਵਾ, ਤੈ ਕਿਸੈ ਭੂਖ ਕਮਨ ਤ੍ਰਿਪਤਾਵਾ, ਕਰਨ ਕਰਾਵਨ ਕਰਨ ਹਾਰ, ਨਾਨਕ ਕਰਤੇ ਕਾ ਨਾਹੇ ਸੁਮਾਰ, ਜਬ ਆਪਣੀ ਸੋਭਾ ਆਪਣ ਸੰਗ ਬਣਾਈ, ਤਬ ਕਵਨ ਮਾਏ ਬਾਪ ਮਿੱਤਰ ਸਤਪਹਾਈ, ਜਹ ਸਰਬ ਕਲਾ ਆਪੇ ਪ੍ਰਬੀਨ, ਤਹ ਵੇਦ ਕਤੇਬ ਕਹਾਂ ਕੂਚੀਨ, ਜਬ ਆਪਣ ਆਪ ਆਪ ਰੁਤਹਾਰਾ, ਤਾਂ ਸ਼ਗਨ ਆਪ ਸ਼ਗਨ ਕਹਾਂ ਵਿਚਾਰਾ, ਜਹ ਆਪਣ ਊਚ ਆਪਣ ਆਪ ਨੇਰਾ, ਤਹ ਕੌਣ ਠਾਕੁਰ ਕੌਣ ਕਹੀਐ ਚੇਰਾ, ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਨੋ ਆਪ, ਜਹ ਛਲ ਛੇਦ ਅਭੇਦ ਸਮਾਇਆ, ਊਹਾਂ ਕਿਸੇ ਵਿਆਪਤ ਮਾਇਆ, ਆਪਸ ਕੋ ਆਪ ਹੈ ਦੇਸ, ਤਿਹ ਗੁਣ ਕਾ ਨਾਹੀ ਪਰਵੇਸ, ਜਹ ਏਕ ਏਕ ਏਕ ਭਗਵੰਤਾ, ਤਹ ਕੌਣ ਅਚਿੰਤ ਕਿਸ ਲਗ ਚਿੰਤਾ, ਜ
ਜਹ ਆਪਣ ਆਪ ਆਪ ਪਤੀਆਰਾ, ਤਹ ਕੌਣ ਕਥੈ ਕੌਣ ਸੁਨਣੈ ਹਾਰਾ। ਬਿਉ ਬੇਅੰਤ ਉਚਤੇ ਉਚਾ, ਨਾਨਕ ਆਪਸ ਕਉ ਆਪ ਪਹੁਚਾ। ਜਹ ਆਪ ਰਚਿਓ ਪ੍ਰਪੰਚ ਆਕਾਰ, ਤਿਉ ਗੁਣ ਮੈਂ ਕੀਨੋ ਵਿਸਥਾਰ। ਪਾਪ ਪੁੰਨ ਤੈ ਭਈ ਕਹਾਵਤ, ਕੋ ਨਰਕ ਕੋ ਸੁਰਗ ਬੰਛਾਵਤ। ਆਲ ਜਲ ਮਾਇਆ ਜੰਜਾਲ, ਹਉ ਮੈਂ ਮੋਹ ਭਰਮ ਭੈ ਭਾਰ। ਦੁਖ ਸੁਖ ਮਾਨ ਅਪਮਾਨ, ਅਨਕ ਪ੍ਰਕਾਰ ਕੀਓ ਬਖਿਆਨ। ਆਪਣ ਖੇਲ ਆਪ ਕਰ ਦੇਖ, ਖੇਲ ਸੰਕੋਚੈ ਤੋ ਨਾਨਕ ਇਕ। ਜਹ ਅਵਗਤ ਭਗਤ ਆਪ, ਜਹ ਪਸਰਾ ਪਸਾਰ ਸੰਤ ਪ੍ਰਤਾਪ। ਦੋਹ ਪਾਹ ਕਾ ਪਹਿਤਨੀ, ਉਨਕੀ ਸੋਭਾ ਉਨਹੂੰ ਬਣੀ। ਆਪੇ ਕੌਤਕ ਕਰੈ ਅਨੰਦ ਚੋਜ, ਆਪੇ ਰਸ ਭੋਗ ਨਿਰਜੋਗ। ਜਿਸ ਪਾਵੈ ਤਿਸ ਆਪਣ ਨਾਏ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ। ਬੇਸ਼ੁਮਾਰ ਅਥਾਹ ਅਗਣਿਤ ਅਤੋਲਾ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲਾ। ਸਲੋਕ ਜੀ ਜੰਤ ਕੇ ਠਾਕੁਰਾ, ਆਪੇ ਵਰਤਨਹਾਰ। ਨਾਨਕ ਏਕੋ ਪਸਰਿਆ, ਦੂਜਾ ਕਹ ਦ੍ਰਿਸ਼ਟਾਰ। ਅਸ਼ਟਪਦੀ ਆਪ ਕਥ ਆਪ ਸੁਣਨ ਹਾਰ, ਆਪਹਿ ਏਕ ਆਪ ਵਿਸਥਾਰ। ਜਾ ਤਿਸ ਭਾਵੈ ਤਾ ਸ੍ਰਿਸ਼ਟ ਉਪਾਏ, ਆਪਣੇ ਭਾਣੇ ਲਏ ਸਮਾਏ। ਤੁਮ ਤੇ ਭਿੰਨ ਨਹੀਂ ਕਿਛੁ ਹੋਏ, ਆਪਣ ਸੂਤ ਸਭ ਜਗਤ ਪਰੋਏ। ਜਾ ਕਉ ਪ੍ਰਭ ਜੀਉ ਆਪ ਬੁਝਾਏ, ਸਾਚ ਨਾਮ ਸੋਈ ਜਨ ਪਾਏ। ਸੋ ਸਾਮਦਰਸੀ ਤਤ ਕਬੀਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਜੀ ਜੰਤਰ ਸਭ ਤਾਂ ਕਹਾਤ, ਦੀਨ ਦਇਆਲ ਅਨਾਥ ਕੁਨਾਥ। ਜਿਸ ਰਾਖੈ ਤਿਸ ਕੋਇ ਨ ਮਾਰਾ, ਸੋ ਮੂਆ ਜਿਸ ਮਨੋ ਬਿਸਾਰਾ। ਤਿਸ ਤਜ ਅਵਰ ਕਹਾਂ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ। ਜੀ ਕੀ ਜੁਗਤ ਜਾ ਕਾ ਸਭ ਹਾਥ, ਅੰਤਰ ਬਾਹਰ ਜਾਨੋ ਸਾਥ। ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾਸ ਸਦਾ ਬਲਿਹਾਰ। ਪੂਰਨ ਪੂਰ ਹੈ ਦਇਆਲ, ਸਭ ਉਪਰ ਹੋਵਤ ਕਿਰਪਾਲ। ਆਪਣੇ ਕਰਤਵ ਜਾਨ ਆਪ, ਅੰਤਰ ਜਾਮੀ ਰਹੋ ਬਿਆਪ। ਪ੍ਰਤਪਾਲਾ ਜੀਅਨ ਬਹੁ ਪਹਾਂਤ, ਜੋ ਜੋ ਰਚਿਓ ਸੋ ਤਿਸ ਇਤਿਹਾਤ। ਜਿਸ ਭਾਵੈ ਤਿਸ ਲੈ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ। ਮਨ ਅੰਤਰ ਵਿਸਵਾਸ ਕਰ ਮਾਨਿਆ, ਕਰਨ ਹਰ ਨਾਨਕ ਇੱਕ ਜਾਣਿਆ। ਜਨ ਲਾਗਾ ਹਰ ਇੱਕ ਨਾਏ, ਤਿਸ ਕੀ ਆਸ ਨਾ ਵਿਰਥੀ ਜਾਏ। ਸੇਵਕ ਕੋ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ। ਇਸ ਤੇ

ਪੈਰ ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵਹੁ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰਹੁ ਵਿਚਾਰ ਦੁਰਲਭ ਦੇਹ ਕਾ ਕਰਹੁ ਉਧਾਰ ਅੰਮ੍ਰਿਤ ਬਚਨ ਹਰਿ ਕੇ ਗੁਣ ਗਾਓ ਪ੍ਰਾਣ ਧਰਨ ਕਾ ਇਹ ਸੁਆਓ ਆਠ ਪਹਿਰ ਪ੍ਰਭ ਭੇਖੋ ਹਨੇਰਾ ਮਿਟਾ ਅਗਿਆਨ ਬਿਨਸਾ ਅੰਧੇਰਾ ਸੁਣ ਉਪਦੇਸ਼ ਹਿਰਦੈ ਬਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਾਲਤ ਪਲਤ ਦੁਹਿਲੇ ਹੋ ਸਵਾਰ ਰਾਮ ਨਾਮ ਅੰਤਰ ਉਰਥਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸਾ ਤੇ ਸਚ ਪਰੀਖਿਆ ਮਨ ਤਨ ਨਾਮ ਜਪੋ ਲਿਵ ਲਾਏ ਦੁਖ ਦਰਦ ਮਨ ਤੇ ਪਉ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਾਹ ਨਿਭਾ ਖੇਪ ਤੁਮਹਾਰੀ ਏਕਾ ਟੇਕ ਰੱਖੋ ਮਨ ਮਾਹੀ ਨਾਨਕ ਬਉਰ ਨਾ ਆਵੈ ਜਾਹੇ ਤਿਸ ਤੇ ਦੂਰ ਕਹਾਂ ਕੋ ਜਾਏ ਉਭਰਾ ਰਾਖਣ ਹਾਰ ਧਿਆਏ ਨਿਰਭਉ ਜਪੈ ਸਗਲ ਪਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਏ ਮਿਟਾ ਅਹੰਕਾਰ ਤਿਸ ਜਨ ਕੋ ਕੋਇ ਨਾ ਪੋਚਨ ਹਾਰ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਧਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸੁਹੁਤ ਨਿਹਾਲ ਤਾਕੈ ਨਿਕਟ ਨਾ ਆਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਇਕ ਸਕਟ ਮਾਹੇ ਅਨਕ ਰੰਗ ਨਾਨਾ ਤ੍ਰਿਸ਼ਟਾ ਹੈ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ਼ ਕਾ ਬਿਸਰਾਮ ਸੁਨ ਸਮਾਧ ਅਨਹਤ ਤਹਨਾਦ ਕਹਿ ਨਾ ਜਾਈ।

ਤਹ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕੈ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹੋ ਨਿਧਾਨ ਜਪ ਮਨ ਕੋਇ ਸਭ ਜੁਗ ਮਹਿਤਾ ਕੀ ਗਤ ਹੋਇ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤਰ ਬੇਦ ਬਖਾਣੀ ਸਗਲ ਮਤਾਂਤ ਕੇਵਲ ਹਰਿ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟਾ ਸੰਤ ਕਿਰਪਾ ਤੇ ਜਮ ਤੇ ਛੁਟਾ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸਾ ਸੁਨਾ ਲਾਏ ਪ੍ਰੀਤ ਤਿਸ ਜਨ ਆਵਾ ਹਰ ਪ੍ਰਭ ਚੀਤ ਜਨਮ ਮਰਨ ਤਾਂ ਕਾ ਦੁਖ ਨਿਵਾਰਾ ਦੁਰਲਭ ਦੇ ਤਤਕਾਲ ਉਧਾਰਾ ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹਿ ਸਮਾਨੀ ਦੁਖ ਰੋਗ ਬਿਨਸੇ ਪੈ ਪਰਮ ਸਾਧ ਨਾਮ ਨਿਰਮਲ ਤਾ ਕੇ ਕਰਮ ਸਭ ਤੇ ਊਚ ਤਾ ਕੀ ਸੋਭਾ ਬਣੀ ਨਾਨਕ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਕੋਇ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਸਗਲ ਸਮਗਰੀ

ਸ਼੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਅੰਤਰਜਾਮੀ, ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਓ ਕੇ ਆਸਰੇ, ਅਕਾਲ ਪੁਰਖ ਅੰਤਰਜਾਮੀ ਪਿਤਾ ਵਾਹਿਗੁਰੂ ਜੀ, ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ। ਹੇ ਕਿਰਪਾਲੂ ਸ਼ਹਿਨਸ਼ਾਹ, ਆਪ ਜੀ ਕੀ ਮਿਹਰ ਸਦਕਾ, ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਕਾਲ ਦੇ ਦੀਵਾਨਾਂ ਦੀ ਪ੍ਰਾਰੰਭਤਾ ਹੋਈ, ਜਿਸ ਦੇ ਵਿੱਚ ਸੋਦਰ ਚੌਂਕੀ ਕੀਰਤਨ ਹਾਜ਼ਰੀ, ਸੋਦਰ ਰਾਜ ਸਾਹਿਬ ਜੀ ਕੇ ਪਾਠ, ਛੇ ਪੌੜੀਆਂ ਸ਼੍ਰੀ ਅਨੰਦ ਸਾਹਿਬ ਜੀ ਕੇ ਜਾਪ ਹੋਏ, ਉਪਰੰਤ ਆਪ ਜੀ ਦੇ ਚਰਨਾਂ ਚੋਂ ਵਰਸਾਏ ਹੋਏ ਸੇਵਕ ਪਰਿਵਾਰ, ਬਾਠ ਪਰਿਵਾਰ ਤੇ ਵਾਹਦ ਪਰਿਵਾਰਾਂ ਵੱਲੋਂ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਗਿਆ। ਮਹਾਰਾਜ, ਆਪ ਜੀ ਦੇ ਚਰਨਾਂ ਚੋਂ ਵਰਸਾਇਆ ਹੋਇਆ ਸੇਵਕ ਪਰਿਵਾਰ, ਭਾਈ ਰਵਿੰਦਰ ਸਿੰਘ ਅਤੇ ਬੀਬੀ ਨਵਪ੍ਰੀਤ ਕੌਰ ਬਾਠ ਪਰਿਵਾਰ ਵੱਲੋਂ, ਬੱਚੀ ਹਰਲੀਨ ਕੌਰ ਬਾਠ ਤੇ ਵਿਆਹ ਕਾਰਜਾਂ ਦੀ ਆਰੰਭਤਾ ਤੇ ਸਫਲਤਾ ਦੀ ਜਾਚਨਾ ਕਰਦਿਆਂ ਹੋਇਆਂ ਆਪ ਜੀ ਕੇ ਚਰਨਾਂ ਦਾ ਉਹ ਟਾਸਰਾ ਲਿਆ ਗਿਆ। ਸ਼੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਆਰੰਭ ਕਰਾਏ ਗਏ। ਮਹਾਰਾਜ, ਆਪ ਜੀ ਕੀ ਬਾਣੀ ਦਾ ਪਵਿੱਤਰ ਗੁਰਵਾਕ, ਸੁਖ ਦਾ ਤਪ ਹੈ ਭੰਜਨੋ, ਤੇ ਸਿਆਗੈ ਕਰੇ ਅਰਦਾਸ, ਮਿਹਰ ਕਰੇ ਜਿਸ ਮਿਹਰਵਾਨ ਤਾਂ ਕਰ ਦਿਆ ਵੈਰਾਸ। ਆਪ ਜੀ ਨੇ ਮਿਹਰ ਕਰਨੀ ਮਹਾਰਾਜ ਸੱਚੇ ਪਾਤਸ਼ਾਹ ਜੀਓ, ਸੇਵਕ ਪਰਿਵਾਰ ਵੱਲੋਂ ਆਰੰਭ ਕੀਤੇ ਹੋਏ ਕਾਰਜਾਂ ਦੇ ਵਿੱਚ ਅੰਗ ਸੰਗ ਸਹਾਈ ਹੋਣਾ ਤੇ ਸਮੁੱਚੇ ਕਾਰਜਾਂ ਨੂੰ ਨਿਰਵਿਘਨਤਾ ਸਹਿਤ ਆਪ ਵਿੱਚ ਵਰਤਿਆ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਪੰਨਤਾ ਕਰਾਉਣੀ, ਮਿਹਰ ਕਰਨੀ ਮਹਾਰਾਜ। ਇਸੇ ਤਰ੍ਹਾਂ ਆਪ ਜੀ ਦੇ ਚਰਨਾਂ ਚ ਵਰਸਾਇਆ ਹੋਇਆ ਸੇਵਕ ਪਰਿਵਾਰ, ਵਾਹਦ ਪਰਿਵਾਰ, ਭਾਈ ਨਵਦੀਪ ਸਿੰਘ ਅਤੇ ਬੀਬੀ ਬਲਜਿੰਦਰ ਕੌਰ ਵਾਹਦ ਪਰਿਵਾਰ ਵੱਲੋਂ, ਬੇਟੀ ਸਦਕ ਕੌਰ ਵਾਹਦ ਦੇ ਜਨਮ ਦੀ ਖੁਸ਼ੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀਓ, ਆਪ ਜੀ ਕੇ ਚਰਨਾਂ ਦਾ ਉਲਟ ਆਸਰਾ ਲਿਆ ਗਿਆ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕਹੋ ਹਰ ਹਰ, ਸਦਾ ਭਜੋ ਜਗਦੀਸ਼ ਦੇ ਮਹਾਂਵਾਕਾਂ ਮੁਤਾਬਕ ਮਹਾਰਾਜ ਸੱਚੇ ਪਾਤਸ਼ਾਹ ਜੀਓ, ਬੱਚੀ ਸਿਦਕ ਕੌਰ ਵਾਹਦ ਦੇ ਜਨਮ ਦੀ ਖੁਸ਼ੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਆਰੰਭ ਕਰਵਾਏ ਗਏ ਸਨ। ਮਹਾਰਾਜ, ਇਸ ਵਕਤ ਆਪ ਜੀ ਕੀ ਮਿਹਰ ਸਦਕਾ ਸੰਪੂਰਨ ਗੁਰਬਾਣੀ ਪੜ੍ਹ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਭੋਗ ਪਾਏ ਗਏ। ਬੱਚੀ ਸਿਦਕ ਕੌਰ ਵਾਹਦ ਦੇ ਸਿਰ ਤੇ ਬੇਰ ਭਰਿਆ ਹੱਥ ਰੱਖਦਿਆਂ ਹੋਇਆਂ, ਦਾਤਾ ਜੀ ਬੱਚੀ ਨੂੰ ਲੰਬੀ ਆਯੂ, ਬੱਚੀ ਮਾਤਾ ਪਿਤਾ ਦੀ ਆਗਿਆ ਘਰ, ਦੇਸ਼ ਕੌਮ ਦਾ ਪਿਆਰ, ਨਾਮ ਬਾਣੀ ਦੀਆਂ ਰਹਿਮਤਾਂ, ਚੜ੍ਹਦੀ ਕਲਾ ਦਾ ਜੀਵਨ, ਉੱਚਾ ਸੁੱਚਾ ਜੀਵਨ ਇਖਲਾਕ, ਮਾਪਿਆਂ ਦੀ ਆਗਿਆਕਾਰਤਾ ਦਾ ਸੁਭਾਅ, ਬੱਚੀ ਨੂੰ ਸ਼ੁਭ ਗੁਣਾਂ ਦੀਆਂ ਦਾਤਾਂ, ਮਿਹਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਬਖਸ਼ਿਸ਼ ਕਰਨੀਆਂ। ਦੋਹਾਂ ਸੇਵਕ ਪਰਿਵਾਰਾਂ ਦੇ, ਬਾਠ ਪਰਿਵਾਰ, ਵਾਹਦ ਪਰਿਵਾਰ, ਦੋਹਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਪਰਿਵਾਰਾਂ ਦੀਆਂ ਕਿਰਤ ਕਮਾਈਆਂ ਚ ਬਰਕਤਾਂ, ਕਾਰੋਬਾਰੀ ਤਰੱਕੀਆਂ ਵਾਧੇ, ਮਿਹਰ ਕਰਕੇ ਬਖਸ਼ਿਸ਼ ਕਰਨੇ। ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰਕੇ ਘਰ ਵਿੱਚ ਸੁੱਖਾਂ ਦੇ ਪ੍ਰਕਾਸ਼ ਕਰਨੇ। ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਦੀਆਂ ਦਾਤਾਂ ਮਿਹਰ ਕਰਕੇ ਬਖਸ਼ਣੀਆਂ। ਦੋਹਾਂ ਪਰਿਵਾਰਾਂ ਨੂੰ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਮਿਹਰ ਕਰਕੇ ਬਖਸ਼ਣੀਆਂ। ਦੋਹਾਂ ਪਰਿਵਾਰਾਂ ਦੇ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਸਦਭਾਵਨਾਵਾਂ ਮਿਹਰ ਕਰਕੇ ਬਖਸ਼ਣੀਆਂ। ਸੇਵਕਾਂ ਦੇ ਆਰੰਭੇ ਹੋਏ ਕਾਰਜਾਂ ਦੇ ਵਿੱਚ ਸੇਵਕਾਂ ਨੂੰ ਆਪ ਜੀ ਨੇ ਸਫਲਤਾਵਾਂ ਬਖਸ਼ਣੀਆਂ, ਹਰ ਪ੍ਰਕਾਰ ਦੀ ਸਹਾਇਤਾ ਕਰਨੀ। ਮਹਾਰਾਜ, ਇਸ ਵਕਤ ਇਨ੍ਹਾਂ ਹੀ ਖੁਸ਼ੀਆਂ ਦੇ ਵਿੱਚ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਦੋਹਾਂ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਏ ਗਏ, ਆਪ ਜੀ ਨੇ ਅੰਗੀ ਲਾਏ ਕਰਨੇ, ਸੇਵਕਾਂ ਦੇ ਲੋਕ ਪ੍ਰਲੋਕ ਪੜਦੇ ਕੱਜਣੇ, ਇੱਜ਼ਤ ਪੱਤ ਦੀ ਰਾਖੀ ਕਰਨੀ, ਮਿਹਰ ਕਰਨੀ। ਮਹਾਰਾਜ, ਆਪ ਜੀ ਵੱਲੋਂ ਬਖਸ਼ਿਸ਼ ਕੀਤੀਆਂ ਹੋਈਆਂ ਰਸਤਾਂ ਬਸਤਾਂ ਨੂੰ ਸਫਲਿਆਂ ਕਰਦਿਆਂ ਹੋਇਆਂ ਦੋਹਾਂ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਕੀ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ। ਆਪ ਜੀ ਕੇ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਕੜਾਹ ਪ੍ਰਸ਼ਾਦ, ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਜੋ ਜੀ ਸ਼ਕੇ ਸਤਨਾਮ, ਸ਼੍ਰੀ ਵਾਹਿਗੁਰੂ ਆਪ ਜੀ ਕਾ ਪਾਵਨ ਪਵਿੱਤਰ ਨਾਮ ਜਪੇ। ਬੇਅੰਤ ਮਾਇਆ ਧਰਮ ਕਾਰਜਾਂ ਵਾਸਤੇ ਕਾਰ ਭੇਟਾ ਮਾਇਆ ਸੇਵਕ ਪਰਿਵਾਰਾਂ ਵੱਲੋਂ ਹਾਜ਼ਰ ਹੋਈ, ਜਿਨ੍ਹਾਂ ਖਜ਼ਾਨਿਆਂ ਚ ਮਾਇਆ ਆਈ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਮਿਹਰ ਕਰਨੀ। ਮਹਾਰਾਜ,
ਐਸ ਵਕਤ ਦਾਤਾ ਜੀ ਮਿਹਰ ਕਰੋ, ਬਖਸ਼ਿਸ਼ ਕਰੋ ਪਾਵਨ ਪਵਿੱਤਰ ਅਟਲ ਹੁਕਮਨਾਮੇ ਦੀ ਦਾਤ। ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰਕੇ 62 ਪਰਿਵਾਰ, ਵਾਹਦ ਪਰਿਵਾਰ ਅਤੇ ਆਈਆਂ ਹੋਈਆਂ ਸਮੁੱਚੀਆਂ ਸੰਗਤਾਂ ਨੂੰ ਆਪ ਜੀ ਆਪਣਾ ਆਸ਼ੀਰਵਾਦ ਬਖਸ਼ੋ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਗੁਰਬਾਣੀ ਕੀਰਤਨ ਦੀ ਬਾਣ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ, ਕਰੋ ਕਿਰਪਾ। ਸੁਖ ਹੋਵੇ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆ ਕੀ ਰਹਿਣਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਖੁਆਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਸਾਹਿਬ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਗੁਰੂ ਹਜ਼ੂਰੀ ਦੇ ਅੰਦਰ ਸੁਭਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ, ਦੋਵੇਂ ਸੇਵਕ ਪਰਿਵਾਰ, ਬਾਠ ਪਰਿਵਾਰ, ਵਾਹਦ ਪਰਿਵਾਰ, ਪਰਿਵਾਰਾਂ ਨੂੰ ਗੁਰੂ ਸਾਹਿਬ ਜੀ ਨੇ ਖੁਸ਼ੀਆਂ ਬਖਸ਼ਿਸ਼ ਕੀਤੀਆਂ ਨੇ। ਜਿੱਥੇ ਬਾਠ ਪਰਿਵਾਰ ਵੱਲੋਂ ਬੱਚੀ ਹਰਲੀਨ ਕੌਰ ਬਾਠ ਦੇ ਵਿਆਹ ਕਾਰਜਾਂ ਦੀ ਸਫਲਤਾ ਦੀ ਜਾਚਨਾ ਕਰਦਿਆਂ ਹੋਇਆਂ ਗੁਰੂ ਚਰਨਾਂ ਦਾ ਉੱਟ ਆਸਰਾ ਲਿਆ ਗਿਆ, ਸ਼੍ਰੀ ਸੁਖਮਣੀ ਸਾਹਿਬ ਜੀ ਕੇ ਪਾਠ ਆਰੰਭ ਕਰਵਾਏ ਗਏ ਸਨ। ਇਸ ਤਰ੍ਹਾਂ ਵਾਹਦ ਪਰਿਵਾਰ ਵੱਲੋਂ ਬੱਚੀ ਸਿਦਕ ਕੌਰ ਵਾਹਦ ਦੇ ਜਨਮ ਦੀ ਖੁਸ਼ੀ ਦੇ ਵਿੱਚ ਸ਼ੁਕਰਾਨਾ ਕਰਦਿਆਂ ਹੋਇਆਂ ਗੁਰੂ ਚਰਨਾਂ ਦਾ ਉੱਟ ਆਸਰਾ ਲੈਂਦਿਆਂ ਹੋਇਆਂ ਸ਼੍ਰੀ ਸੁਖਮਣੀ ਸਾਹਿਬ ਜੀ ਕੇ ਪਾਠ ਆਰੰਭ ਕਰਵਾਏ ਗਏ। ਦੋਵਾਂ ਪਰਿਵਾਰਾਂ ਨੂੰ ਇਹਨਾਂ ਕਾਰਜਾਂ ਦੀਆਂ, ਖੁਸ਼ੀਆਂ ਦੀਆਂ, ਇਹਨਾਂ ਘੜੀਆਂ ਦੀਆਂ ਬਹੁਤ ਬਹੁਤ ਮੁਬਾਰਕਬਾਦ। ਮੈਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਆਪ ਸਰਬੱਤ ਸੰਗਤਾਂ ਨੂੰ, ਸੇਵਕ ਪਰਿਵਾਰਾਂ ਨੂੰ ਜੀਓ ਆਇਆ ਆਖਦਾ ਹਾਂ। ਤੋ ਗੁਰੂ ਪਿਆਰਿਓ, ਆਓ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੋਈ ਹੈ। ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਦਿਆਂ ਹੋਇਆ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕੀਤਾ ਹੋਇਆ ਪਵਿੱਤਰ ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਰਾਗ ਟੋਡੀ, ਟੋਡੀ ਰਾਗ ਵਿੱਚੋਂ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ, ਤਿਨ੍ਹਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਮੁਬਾਰਕ ਪਵਿੱਤਰ ਸ਼ਬਦ ਜੋ ਆਪ ਜੀ ਨੇ ਮੁੱਖ ਵਾਕ ਹੁਕਮਨਾਮੇ ਦੇ ਰੂਪ ਦੇ ਵਿੱਚ ਸਰਵਣ ਕੀਤਾ ਹੈ। ਪਾਤਸ਼ਾਹ ਮੇਰ ਕਰਨ ਬਖਸ਼ਿਆ ਹੋਇਆ ਇਹ ਪਵਿੱਤਰ ਗੁਰਵਾਕ ਸਾਡੀ ਸਭ ਦੀ ਜ਼ਿੰਦਗੀ ਦਾ, ਸਾਡੇ ਜੀਵਨ ਦਾ ਆਧਾਰ ਬਣੇ। ਇਹ ਗੁਰੂ ਚਰਨਾਂ ਦੇ ਵਿੱਚ ਅਰਦਾਸ ਹੈ ਔਰ ਇਹਦੇ ਨਾਲ ਹੀ ਦੀਵਾਨ ਦੀ ਜੋ ਹੈ ਉਹ ਆਰੰਭਤਾ ਹੋਣ ਜਾ ਰਹੀ ਹੈ। ਦੀਵਾਨ ਦੀ ਆਰੰਭਤਾ ਹੋਏਗੀ, ਗੁਰਬਾਣੀ ਕੀਰਤਨ ਹੋਵੇਗਾ। ਤਵਾਓ ਉਦੋਂ ਪਹਿਲਾਂ ਜੋ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੀ ਰਵਾਇਤ ਹੈ, ਜੋ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਇਹ ਰਵਾਇਤ ਹੈ ਕਿ ਜਿਹੜੇ ਵੀ ਪਰਿਵਾਰ ਬੱਚਿਆਂ ਦੇ ਕਾਰਜ ਗੁਰਦੁਆਰਾ ਸਾਹਿਬ ਵਿੱਚ ਕਰਦੇ ਨੇ, ਬੱਚਿਆਂ ਦੇ ਜਨਮਦਿਨ ਸੈਲੀਬ੍ਰੇਟ ਕਰਦੇ ਨੇ, ਬੱਚਿਆਂ ਦੇ ਜਨਮਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਮਨਾਉਂਦੇ ਹਨ, ਗੁਰਦੁਆਰਾ ਸਾਹਿਬ ਵੱਲੋਂ ਟੋਕਨ ਦੇ ਰੂਪ ਦੇ ਵਿੱਚ ਇੱਕ ਸਰਟੀਫਿਕੇਟ ਜਿਹੜਾ ਹੈ ਉਹ ਬੱਚਿਆਂ ਨੂੰ ਦਿੱਤਾ ਜਾਂਦਾ ਹੈ। ਤੋ ਮੈਂ ਜਿੱਥੇ ਬੱਚੀ ਸਿਦਕ ਕੌਰ ਵਾਹਦ, ਬੱਚੀ ਦੇ ਜਨਮ ਦੀਆਂ ਬਹੁਤ ਬਹੁਤ ਮੁਬਾਰਕਬਾਦ ਸਮੁੱਚੇ ਵਾਹਦ ਪਰਿਵਾਰ ਨੂੰ ਦਿੰਦਾ ਹਾਂ, ਉੱਥੇ ਮੈਂ ਬੇਨਤੀ ਕਰਾਂਗਾ ਬੱਚੀ ਸਿਦਕ ਕੌਰ ਵਾਹਦ ਦੇ ਮਾਤਾ ਪਿਤਾ ਨੂੰ, ਬੱਚੀ ਦੇ ਪੇਰੈਂਟਸ ਨੂੰ, ਬੱਚੀ ਨੂੰ ਨਾਲ ਲੈ ਕੇ ਗੁਰੂ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਆਪ ਜੀ ਜੋ ਇਹ ਟੋਕਨ ਹੈ, ਜੋ ਇਹ ਸਰਟੀਫਿਕੇਟ ਹੈ, ਇਹ ਪ੍ਰਾਪਤ ਕਰ ਲਵੋ। ਇਸੇ ਤਰ੍ਹਾਂ ਜਿੱਥੇ ਦੂਜਾ ਸੇਵਕ ਪਰਿਵਾਰ ਬਾਠ ਪਰਿਵਾਰ ਵੱਲੋਂ ਘਰ ਵਿੱਚ ਬੱਚੀ ਹਰਲੀਨ ਕੌਰ ਬਾਠ ਦੇ ਜੋ ਵਿਆਹ ਕਾਰਜ ਪ੍ਰਾਰੰਭ ਕੀਤੇ ਗਏ ਨੇ, ਆਰੰਭਤਾ ਹੋਈ ਹੈ, ਬੱਚੀ ਦੇ ਵਿਆਹ ਦੀ ਸਫਲਤਾ ਦੀ ਜਾਚਨਾ ਕਰਦਿਆਂ ਹੋਇਆਂ ਇਹ ਅੱਜ ਦੇ ਜਿਹੜੇ ਸਮਾਗਮ ਸਨ ਰਚੇ ਗਏ ਨੇ। ਦੋਵਾਂ ਪਰਿਵਾਰਾਂ ਵੱਲੋਂ ਇਹ ਸਮਾਗਮ ਸ਼ੁਕਰਾਨੇ ਦੇ ਸਮਾਗਮ ਨੇ। ਵੇਖਿਆ ਜਾਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਜਿਹੜੀ ਹੈ, ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਠਨ ਪਾਠ ਕਰਦੇ ਹਾਂ, ਪਾਠ ਗੁਰਬਾਣੀ ਨੂੰ ਪੜ੍ਹਦਿਆਂ ਹੋਇਆਂ ਗੁਰਬਾਣੀ ਥਾਂ ਪਰ ਥਾਂ ਸਾਨੂੰ ਸ਼ੁਕਰਾਨਾ ਅਦਾ ਕਰਨ ਦੀ ਜਾਚ ਸਿਖਾਉਂਦੀ ਹੈ। ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਦੋਂ ਆਪਾਂ ਪਾਠ ਕਰਦੇ ਹਾਂ ਨਾ, ਥਾਂ ਪਰ ਥਾਂ ਗੁਰਦੇਵ ਸੱਚੇ ਪਾਤਸ਼ਾਹ ਸਾਨੂੰ ਇਸ ਗੱਲ ਦਾ ਹਲੂਣਾ ਦਿੰਦੇ ਨੇ, ਇਸ ਗੱਲ ਦੀ ਯਾਦ ਕਰਾਉਂਦੇ ਨੇ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਅੰਦਰ ਬਹੁਤ ਸਾਰੀਆਂ ਥਾਵਾਂ ਤੇ ਬੜੇ ਰੂਪਾਂ ਦੇ ਵਿੱਚ ਵਰਤਿਆ ਗਿਆ। ਕਿਤੇ ਸ਼ਬਦ ਸਤਿਗੁਰਾਂ ਨੇ ਵਰਤਿਆ ਚੇਤਾ, ਹਜ਼ੂਰ ਕਹਿੰਦੇ ਨੇ ਚੇਤਾ ਹੀ ਤਾਂ ਚੇਤ, ਆਖਿਆ ਸਾਹਿਬ ਸੱਚਾ ਸੋਤਣੀ, ਕਹਿੰਦੇ ਵੀ ਤੈਨੂੰ ਚੇਤਾ ਹੈ, ਜੇ ਤੈਨੂੰ ਚੇਤਾ ਹੈ ਤੇ ਤੂੰ ਚੇਤ ਲੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹਨਾਂ ਸ਼ਬਦਾਂ ਨੂੰ ਆਪਣੇ ਸ਼ਬਦਾਂ ਰਾਹੀਂ ਜਿਹਨੂੰ ਇਹ ਗੱਲ ਕਹਿੰਦੇ ਨੇ, ਉਹ ਆਖਦੇ ਨੇ ਚੇਤਨਾ ਹੈ ਤਾਂ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਸ਼ਬਦ ਵਰਤਦੇ ਨੇ। ਕਿਤੇ ਗੁਰੂ ਸਾਹਿਬ ਜੀ ਨੇ ਸ਼ਬਦ ਵਰਤਿਆ ਯਾਦ, ਸ਼ਬਦ ਵਰਤੇ ਨੇ ਯਾਦ, ਆਖਿਆ ਖਾਣਾ ਪੀਣਾ ਹੱਸਣਾ ਬਾਦ, ਜਬ ਲਗ ਹਿਰਦੇ ਨਾ ਆਵੇ ਯਾਦ। ਕਹਿੰਦੇ ਜੇ ਹਿਰਦੇ ਵਿੱਚ ਯਾਦ ਨਹੀਂ ਜਿਉਂਦੀ ਤਾਂ
ਤੋ ਇਹ ਤਿੰਨੇ ਸ਼ਬਦ ਪ੍ਰਾਇਵਾਚੀ ਸ਼ਬਦ ਨੇ, ਚਾਹੇ ਸ਼ਬਦ ਚੇਤਾ, ਚਾਹੇ ਯਾਦ, ਤੇ ਚਾਹੇ ਆਪਾਂ ਸਿਮਰਨ ਸ਼ਬਦ ਦੀ ਗੱਲ ਕਰ ਲਈਏ। ਹੁਣ ਸੁਖਮਨੀ ਸਾਹਿਬ ਦਾ ਪਾਠ ਹੁਣੇ ਹੋਇਆ, ਪਾਠ ਦੀ ਸੰਪੂਰਨਤਾ ਹੋਈ ਹੈ, ਉਹਦੇ ਵਿੱਚ ਸਿਮਰਨ ਸ਼ਬਦ ਬਾਰੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਬਹੁਤ ਸਾਰੀਆਂ ਥਾਵਾਂ 'ਤੇ ਇਹ ਸ਼ਬਦ ਸਾਹਿਬ ਸੱਚੇ ਪਾਤਸ਼ਾਹ ਨੇ ਵਰਤਿਆ। ਹਜ਼ੂਰ ਕਹਿੰਦੇ ਨੇ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਗੱਲ ਆਪਾਂ ਕਰ ਰਹੇ ਸਾਂ ਸ਼ੁਕਰਾਨੇ ਦੀ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ, ਬਈ ਉਹਦਾ ਚੇਤਾ ਆਪਣੇ ਹਿਰਦੇ ਵਿੱਚ ਰੱਖਿਆ ਕਰ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ, ਜੇ ਪ੍ਰਸਾਦ ਸੁਗੰਧਿਤ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ। ਮੈਂ ਬੇਨਤੀ ਕਰਾਂਗਾ ਜੀ, ਬੱਚੀ ਸਿਦਕ ਕੌਰ ਵਾਹਤ ਵਾਹਤ ਨੂੰ ਲੈ ਕੇ ਜੋ ਟੋਕਨ ਦਿੱਤਾ ਜਾ ਰਿਹਾ। ਹਾਂਜੀ, ਬੁੱਲੇ ਸੋ ਨਿਹਾਲ। ਤੋ ਗੁਰਬਾਣੀ ਦੇ ਅੰਦਰ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਇਸੇ ਗੱਲ ਦੀ ਯਾਦ ਦਿਵਾਉਂਦੇ ਨੇ। ਤੋ ਆਓ, ਕੀਰਤਨੀ ਜਥਾ ਗੁਰੂ ਹਜ਼ੂਰੀ ਵਿੱਚ ਪਹੁੰਚ ਚੁੱਕਾ ਹੈ। ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ, ਉਹਨਾਂ ਦਾ ਕੀਰਤਨੀ ਜਥਾ ਆਪ ਜੀ ਨੂੰ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬੇਬਾਣੀ ਦਾ ਮਰੋਹਰ ਕੀਰਤਨ ਆਪ ਜੀ ਨੂੰ ਸਰਵਣ ਕਰਾਏਗਾ। ਸਰਵਣ ਕਰਦੇ ਹਾਂ ਗੁਰਬਾਣੀ ਕੀਰਤਨ ਪਾਤਸ਼ਾਹ ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਅਤੇ ਉਹਨਾਂ ਦੇ ਕੀਰਤਨੀ ਜਥੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਸਤਿਗੁਰੂ ਜੀ ਕਿਰਪਾ ਕਰਨ। ਉਸ ਪਰਮਾਤਮਾ ਦੀ ਅੰਮ੍ਰਿਤਮਈ ਬਾਣੀ ਆਪਾਂ ਸਾਰਿਆਂ ਨੇ ਮਿਲ ਬੈਠ ਕੇ ਗਾਇਨ ਸਰਵਣ ਕੀਤੀ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦਾ ਗਾਇਨ ਕੀਤਾ ਸਰਵਣ ਕੀਤਾ ਨਾਮ ਮਾਲਕ ਜੀ ਥਾਂ ਪਾਉਣ। ਆਓ ਅਗਲੇਰਾ ਪ੍ਰੋਗਰਾਮ ਸਾਡੇ ਸਤਿਕਾਰਯੋਗ ਗਿਆਨੀ ਭਾਈ ਵਰਿੰਦਰ ਸਿੰਘ ਜੀ ਵਾਰਸ ਤਿੰਨਾਂ ਪਾਸੋਂ ਸਰਵਣ ਕਰੀਏ। ਹੋਈਆਂ ਭੁੱਲਾਂ ਦੀ ਖਿਮਾ ਲਵਾਓ, ਹਾਜ਼ਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਅਤੇ ਉਹਨਾਂ ਦੇ ਸਮੁੱਚੇ ਕੀਰਤਨੀ ਜਥੇ ਦਾ। ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜ ਰਿਹਾ ਸੀ। ਭੈਣਾਂ ਨੂੰ ਸਨਿਮਰ ਬੇਨਤੀ ਹੈ ਕਿ ਆਪਾਂ ਗੁਰੂ ਦਰਬਾਰ ਦੇ ਅੰਦਰ ਬੈਠੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਕਿਰਪਾ ਕਰਕੇ ਗੱਲਾਂ ਬਾਤਾਂ ਤੋਂ ਗੁਰੇਜ਼ ਕੀਤਾ ਜਾਏ। ਕੋਈ ਇਹਨਾਂ ਭੈਣਾਂ ਨੂੰ ਮਾੜਾ ਜਿਹਾ ਬੁਲਾਓ ਪਲੀਜ਼। ਇਹ ਗੁਰੂ ਦਰਬਾਰ ਹੈ, ਗੁਰੂ ਦਰਬਾਰ ਦੀ ਇੱਕ ਮਰਿਆਦਾ ਹੁੰਦੀ ਹੈ। ਜੇਕਰ ਆਪਾਂ ਇਸ ਮਰਿਆਦਾ ਦਾ ਪਾਲਣ ਨਹੀਂ ਕਰਾਂਗੇ ਤਾਂ ਬੱਚਿਆਂ ਨੂੰ ਕੌਣ ਸਿਖਾਏਗਾ? ਬੱਚੇ ਕਈ ਵਾਰੀ ਖੇਡ ਦਾ ਮੈਦਾਨ ਬਣਾ ਲੈਂਦੇ ਨੇ ਗੁਰਦੁਆਰਾ ਸਾਹਿਬ ਨੂੰ। ਇਹ ਮੇਲਾ ਗੇਲਾ ਬਾਹਰ ਦੀਵਾਨ ਹਾਲ ਤੋਂ ਬਾਹਰ ਜਾ ਕੇ ਆਪ ਜੀ ਲੰਗਰ ਹਾਲ ਵਿੱਚ ਕਰ ਸਕਦੇ ਹੋ, ਪਰ ਕਿਰਪਾ ਕਰਕੇ ਗੁਰੂ ਦਰਬਾਰ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਇੱਥੇ ਚੁੱਪ ਦਾ ਦਾਨ ਬਖਸ਼ਿਆ ਜਾਏ। ਤੋ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਾ ਰਹੇ ਸੀ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਅਤੇ ਉਹਨਾਂ ਦਾ ਕੀਰਤਨੀ ਜਥਾ ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਆਓ ਗੁਰੂ ਪਿਆਰਿਓ, ਦੋ ਸੇਵਕ ਪਰਿਵਾਰਾਂ ਵੱਲੋਂ, ਬਾਠ ਪਰਿਵਾਰ ਅਤੇ ਵਾਹਦ ਪਰਿਵਾਰ ਪਰਿਵਾਰਾਂ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਗੁਰਬਾਣੀ ਕੀਰਤਨ ਅਤੇ ਲੰਗਰਾਂ ਦੀਆਂ ਸੇਵਾਵਾਂ ਹੋ ਰਹੀਆਂ ਨੇ। ਤੋ ਨਾਲ ਦੀ ਨਾਲ ਬੇਨਤੀ ਹੈ ਕਿ ਇਸ ਕੌਮਿਸ਼ ਵਿਖੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਅਤੇ ਇਹਨਾਂ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ 20 ਜੂਨ 2026 ਨੂੰ ਸਵੇਰੇ 10 ਤੋਂ 2 ਵਜੇ ਤੱਕ ਨਗਰ ਕੀਰਤਨ ਸਜਾਏ ਜਾਣੇ ਨੇ। ਅਤੇ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਵੀ ਸੰਗਤਾਂ ਨਗਰ ਕੀਰਤਨ ਵਿੱਚ ਸ਼ਾਮਿਲ ਹੋਣਾ ਚਾਹੁਣ, ਸ਼ਾਮਿਲ ਹੋ ਕੇ ਰੌਣਕਾਂ ਨੂੰ ਵਧਾ ਸਕਦੇ ਨੇ, ਦਰਸ਼ਨ ਦੀਦਾਰੇ ਕਰ ਸਕਦੇ ਨੇ। ਆਓ ਜਿੱਥੇ ਗੁਰਬਾਣੀ ਕੀਰਤਨ ਆਪ ਜੀ ਨੇ ਗੁਰੂ ਸਾਰਿਆਂ ਪਾਸੋਂ ਸਰਵਣ ਕੀਤਾ ਹੈ, ਹੁਣ ਸਮਾਂ ਹੈ ਢਾਡੀ ਵਾਰਾਂ ਗੁਰ ਇਤਿਹਾਸ ਦਾ। ਆਪ ਜੀ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਨਾਲ ਜੋੜਨਗੇ ਸਤਿਕਾਰਯੋਗ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲੇ ਅਤੇ ਉਹਨਾਂ ਦਾ ਢਾਡੀ ਜਥਾ। ਦੀਵਾਨ ਦੀ ਸਮਾਪਤੀ ਦੀ ਅਰਦਾਸ 8:20 ਤੇ ਹੋਏਗੀ। ਸਰਵਣ ਕਰੀਏ ਢਾਡੀ ਵਾਰਾਂ ਗੁਰ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਦੀਨ ਦੁਨੀ ਦੇ ਮਾਲਕ ਸ਼ਬਦ ਗੁਰੂ ਰੂਹਾਨੀਅਤ ਦੇ ਸਾਗਰ ਵਾਲੀਏ ਕੁੱਲ ਆਲਮ ਸਾਹਿਬੇ ਸਹਾਬਾ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਫਖਰੇ ਮਜ਼ਦਾਦ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸੋਹਣੇ ਦਰਬਾਰ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਓ ਆਪਣੀਆਂ ਰਸਨਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੇ ਸੋਹਣੇ ਦਰਬਾਰ ਦੇ ਅੰਦਰ ਤੁਸੀਂ ਕਿੰਨੇ ਸੋਹਣੇ ਬਣ ਕੇ ਬੈਠੇ ਹੋ। ਸਤਿਗੁਰ ਕਿਰਪਾ ਕਰਨ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਰਹਿਮਤਾਂ ਦੇ ਨਾਲ ਝੋਲੀਆਂ ਭਰ ਦੇਣ ਔਰ ਸਤਿਗੁਰੂ ਜਿੰਨੀਆਂ ਕੁ ਅਸੀਂ ਭਾਵਨਾ ਦੇ ਨਾਲ ਸਤਿਗੁਰਾਂ ਦੇ ਦਰਬਾਰ ਵਿੱਚ ਆਉਂਦੇ ਹਾਂ ਸਤਿਗੁਰੂ ਭਾਵਨਾ ਸਾਡੀਆਂ ਪੂਰੀਆਂ ਕਰ ਦੇਣ। ਵੀਕਐਂਡ 'ਤੇ ਅੱਜ ਐਤਵਾਰ ਤੁਹਾਨੂੰ ਛੁੱਟੀ ਦਾ ਦਿਨ ਸੀ ਇਸ ਕਰਕੇ ਗੁਰੂ ਘਰ ਦੇ ਵਿੱਚ ਗਹਿਮਾ ਗਹਿਮੀ ਆ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਾਰੇ ਕਰ ਰਹੇ ਹਾਂ ਉਹ ਰੂਹਾਂ ਜਿਹਨਾਂ ਨੂੰ ਪਹਿਲਾਂ ਨਹੀਂ ਦੇਖਿਆ ਅੱਜ ਉਹਨਾਂ ਦੇ ਦਰਸ਼ਨ ਹੋ ਰਹੇ ਆ ਵਾਹਿਗੁਰੂ ਕਿਰਪਾ ਕਰੇ। ਅਸੀਂ ਦੁਆ ਕਰਦੇ ਹਾਂ ਤੁਸੀਂ ਕਿਰਤ ਕਮਾਈ ਕਰਨ ਵਾਲੇ ਸੱਜਣੋ ਮੇਰੇ ਨੌਜਵਾਨ ਵੀਰ ਬੈਠੇ ਹੋ ਤੁਸੀਂ ਆਪਣੇ ਧੰਦਿਆਂ ਦੇ ਵਿੱਚ ਬਿਜ਼ੀ ਰਹਿੰਦੇ ਹੋ ਫਿਰ ਵੀ ਕੋਸ਼ਿਸ਼ ਕਰਦੇ ਹੋ ਗੁਰੂ ਕੇ ਸਿੱਖ ਹੋਣ ਦੇ ਨਾਤੇ ਕੋਸ਼ਿਸ਼ ਕਰਦੇ ਹੋ ਦਾਤਾ ਤੇਰੀ ਰਹਿਮਤ ਦੇ ਨਾਲ ਸਾਡੇ ਕਾਰੋਬਾਰ ਚੱਲਦੇ ਨੇ ਕਿਰਪਾ ਕਰੀ ਸੁੱਖ ਵਰਤਾਈ ਰੱਖੀ ਸਾਨੂੰ ਆਪੋ ਆਪਣੇ ਕਾਰੋਬਾਰਾਂ ਵਿੱਚ ਸਫਲਤਾ ਬਖਸ਼ੋ ਅਸੀਂ ਵੀ ਤੁਹਾਡੀ ਖਾਤਰ ਦੁਆਵਾਂ ਕਰਦੇ ਹਾਂ। ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਸਤਿਗੁਰੂ ਸਮੁੱਚੀ ਸੰਗਤ ਜਿੱਥੇ ਅਸੀਂ ਹੋਰ ਦੁਆਵਾਂ ਕਰਦੇ ਉੱਥੇ ਤੰਦਰੁਸਤੀ ਦੀ ਦਾਤ ਵੀ ਤੁਹਾਡੇ ਕੋਲੋਂ ਮੰਗਦੇ ਹਾਂ। ਇਹ ਤੰਦਰੁਸਤੀ ਹੋਊ ਸਰੀਰਕ ਤੌਰ 'ਤੇ ਤੰਦਰੁਸਤੀ ਹੋਊ

ਤੇ ਪਿਆਰਿਓ ਆਪਾਂ ਗੁਰੂ ਘਰ ਦੇ ਵਿੱਚ ਚੱਲ ਕੇ ਆਵਾਂਗੇ ਨਾ, ਸਭ ਤੋਂ ਵੱਡੀ ਦਾਤ ਜਿਹੜੀ ਹੈ ਨਾ ਇਹ ਤੰਦਰੁਸਤੀ ਦੀ ਹੁੰਦੀ ਹੈ। ਸਤਿਗੁਰ ਕਿਰਪਾ ਕਰਨ, ਇੱਦਾਂ ਹੀ ਆਪਾਂ ਗੁਰੂ ਘਰ ਦੇ ਵਿੱਚ ਆਉਂਦੇ ਰਹੀਏ ਤੇ ਨਾਲ ਅਰਦਾਸਾਂ ਬੇਨਤੀਆਂ ਕਰਦੇ ਕਿ ਅੱਜ ਸਵੇਰ ਤੋਂ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਇਓ। ਇਸੇ ਤਰ੍ਹਾਂ ਇੱਕ ਗੁਰ ਸਿੱਖਾਂ ਦਾ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਗੁਰੂ ਘਰਾਂ ਦੇ ਵਿੱਚ ਲੈ ਕੇ ਆਈਏ, ਇਹਨਾਂ ਨੂੰ ਪਤਾ ਲੱਗੇ ਕਿ ਗੁਰੂ ਘਰ ਦੇ ਵਿੱਚ ਜਾ ਕੇ ਕਿੱਦਾਂ ਬੈਠਣਾ, ਉੱਥੇ ਦਾ ਕੀ ਮਾਹੌਲ ਹੁੰਦਾ ਹੈ, ਉੱਥੇ ਕਿਵੇਂ ਵਿਚਰਨਾ, ਸੰਗਤ ਕਿਵੇਂ ਬੈਠਦੀ ਆ। ਇਹ ਗੁਰੂ ਘਰ ਦੇ ਵਿੱਚ ਲੈ ਕੇ ਆਵਾਂਗੇ ਤੇ ਆਪਣੇ ਬੱਚਿਆਂ ਨੂੰ ਪਤਾ ਲੱਗੇਗਾ। ਸਤਿਕਾਰਯੋਗ ਸਿਆਣੀਆਂ ਭੈਣਾਂ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੀਆਂ, ਬਹੁਤ ਬਹੁਤ ਧੰਨਵਾਦ। ਸੋ ਪਿਆਰਿਓ, ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਗੁਰੂ ਬਾਬਾ ਨਾਨਕ ਜੀ ਦੇ ਜੀਵਨ ਦੀ ਲੜੀ ਆਰੰਭ ਕੀਤੀ ਹੋਈ ਆ ਕਿ ਉਹ ਸਤਿਗੁਰੂ ਜਗਤ ਜਲੰਦੇ ਨੂੰ ਠਾਰਨ ਵਾਸਤੇ ਗੁਰੂ ਮਹਾਰਾਜ ਦੁਨੀਆਂ ਦੇ ਉੱਤੇ ਆਏ ਔਰ ਉਹਨਾਂ ਨੇ ਲੱਭ ਲੱਭ ਕੇ ਪਾਪੀ ਜੀਵਾਂ ਦਾ ਉਧਾਰ ਕੀਤਾ। ਸਤਿਗੁਰੂ ਆਪ ਕੋਲ ਜਾਂਦੇ ਰਹੇ, ਆਪ ਗੁਰੂ ਮਹਾਰਾਜ। ਸਤਸੰਗਤ ਜੀ, ਐਸਾ ਵਿਸ਼ਾਲ ਜੀਵਨ ਹੈ ਧੰਨ ਗੁਰੂ ਮਹਾਰਾਜ ਜੀ ਦਾ, ਕਿਤੇ ਗੌਰ ਨਾਲ ਇਹ ਨਹੀਂ ਵੀ ਅੱਜ ਅਸੀਂ 10 ਕੁ ਮਿੰਟ ਗੁਰੂ ਘਰ ਦੇ ਵਿੱਚ ਆਏ ਹਾਂ ਤੇ ਅੱਜ ਦੇ ਵਿੱਚ ਅਸੀਂ ਗੁਰੂ ਬਾਬੇ ਨਾਨਕ ਦੇ ਜੀਵਨ ਦੇ ਬਾਰੇ ਅਸੀਂ ਬਹੁਤ ਕੁਝ ਸਿੱਖ ਲਾਂਗੇ, ਇਦਾਂ ਨਹੀਂ ਹੁੰਦਾ। ਉਹ ਦਾਤੇ ਦਾ ਏਡਾ ਮਹਾਨ ਜੀਵਨ ਹੈ ਕਿ 5-10 ਮਿੰਟ ਦੇ ਵਿੱਚ ਤੇ ਉਹਨਾਂ ਦੇ ਜੀਵਨ ਦੀ ਇੱਕ ਤੁਕ ਵੀ ਨਹੀਂ ਪੇਸ਼ ਕੀਤੀ ਜਾ ਸਕਦੀ। ਫਿਰ ਵੀ ਤੁਹਾਨੂੰ ਮੁਬਾਰਕ ਮੇਰੀ ਉਹ ਭੈਣੋ, ਮੇਰੇ ਵੀਰੋ, ਜਦੋਂ ਗੁਰੂ ਘਰ ਦੇ ਵਿੱਚ ਆਪਾਂ ਆਉਂਦੇ ਹਾਂ ਨਾ ਤੇ ਘੱਟੋ ਘੱਟ ਆਪਾਂ 15-20 ਮਿੰਟ, ਅੱਧਾ ਕੁ ਘੰਟਾ ਇੱਕ ਜਥੇ ਨੂੰ ਸੁਣਨ ਦਾ ਘੱਟੋ ਘੱਟ ਸਾਡੇ ਕੋਲ ਫੁਰਸ਼ਤ ਹੋਵੇ। ਉਹਦਾ ਕਾਰਨ, ਕੋਈ ਪ੍ਰਚਾਰਕ, ਕੋਈ ਬੁਲਾਰਾ ਤੁਹਾਡੇ ਨਾਲ ਦਿਲੋਂ ਗੱਲ ਕਰਨੀ ਚਾਹੁੰਦਾ ਹੁੰਦਾ ਤੇ ਕਈ ਵਾਰ ਹੁੰਦਾ ਜਦੋਂ ਸੰਗਤ ਵਿੱਚੋਂ ਉੱਠ ਕੇ ਚਲੀ ਜਾਂਦੀ, ਤੁਹਾਡੀ ਮਜਬੂਰੀ ਹੁੰਦੀ ਹੈ, ਮੈਂ ਤੁਹਾਨੂੰ ਕੁਛ ਨਹੀਂ ਕਹਿੰਦਾ। ਜਦੋਂ ਸੰਗਤ ਉੱਠ ਕੇ ਜਾਂਦੀ ਹੈ ਨਾ ਤੇ ਬੁਲਾਰੇ ਦੀ, ਬੋਲਣ ਵਾਲੇ ਦੀ ਲੜੀ ਟੁੱਟ ਜਾਂਦੀ ਆ, ਯਾਰ ਮੈਂ ਕਿਤੇ ਜ਼ੋਰ ਲਾਈ ਜਾਂਦਾ, ਸੰਗਤ ਤੇ ਤੁਰੀ ਜਾਂਦੀ ਹੈ ਔਰ ਸਾਡੇ ਹੌਸਲੇ ਜਿਹਾ ਡਿੱਗ ਪੈਂਦੇ ਆ। ਮੈਂ ਹੁਣ ਤੁਹਾਨੂੰ ਕੋਈ ਮਜਬੂਰ ਨਹੀਂ ਕਰਨ ਲੱਗਾ, ਤੁਸੀਂ ਆਖੋਗੇ ਵੀ ਕਿਰਿਆ ਬਾਬੇ ਹੁਣੀ ਸਾਨੂੰ ਕਹਿੰਦੇ ਵੀ ਹੁਣ ਉੱਠ ਕੇ ਨਾ ਜਾਇਓ, ਮਜਬੂਰੀਆਂ ਹੁੰਦੀਆਂ। ਪਰ ਮੈਂ ਇਹ ਕਹਿੰਦਾ ਹੁੰਦਾ ਵੀ ਇਹ ਜਾਣਾ ਹੈ ਨਾ ਹੌਲੀ ਦੇਣੀ, ਇੱਕ ਜਣਾ ਚੱਲ ਜਾਵੇ, ਦੂਜੇ ਨੂੰ ਗੋਡਾ ਮਾਰ ਕੇ ਨਾਲ ਜਾਓ ਵੀ ਆ ਜਾਓ ਚੱਲੀਏ, ਹੁਣ ਇੱਥੇ ਕੀ ਕਰਨਾ, ਗੁਰੂ ਮਹਾਰਾਜ ਭਲੀ ਕਰੇ ਅਸੀਂ ਸੱਤ ਸੰਗ ਵਿੱਚ ਬੈਠਣ ਦੀ ਸਾਨੂੰ ਯੁਕਤੀ ਆ ਜਾਵੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਕੱਲ ਉਹਨਾਂ ਦੇ ਜੀਵਨ ਦੀ ਇੱਕ ਅਹਿਮ ਘਟਨਾ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਸੀ, ਮੈਂ ਥੋੜ੍ਹੀ ਜਿਹੀ ਰਿਪੀਟ ਕਰਨ ਦਾ ਯਤਨ ਕਰਾਂ ਕਿਉਂਕਿ ਮੇਰੇ ਨੌਜਵਾਨ ਵੀਰ ਬੈਠੇ ਨੇ। ਨੌਜਵਾਨ ਵੀਰੋ, ਜਿੱਥੇ ਤੁਸੀਂ ਮੇਰੇ ਸਾਹਮਣੇ ਬੈਠੇ ਹੁੰਦੇ ਨਾ, ਮੈਂ ਇੱਕਦਮ ਆਪਣੇ ਇਤਿਹਾਸ ਨੂੰ ਬੋਲਣਾ ਭੁੱਲ ਜਾਂਦਾ, ਮੇਰਾ ਚਿੱਤ ਕਰਦਾ ਹੁੰਦਾ ਮੈਂ ਤੁਹਾਡੇ ਨਾਲ ਗੱਲਾਂ ਕਰੀ ਜਾਵਾਂ। ਤੁਸੀਂ ਸਾਡੀ ਕੌਮ ਦੀ ਸ਼ਾਨ ਹੋ, ਤੁਹਾਡੇ ਤੇ ਸਾਡੀ ਕੌਮ ਨੂੰ, ਸਿੱਖ ਕੌਮ ਨੂੰ ਆਸਾਂ ਆ। ਤੁਸੀਂ ਕੌਮ ਦੇ ਵਾਰਸ ਬਣਨਾ ਤੇ ਗੁਰੂ ਪਿਆਰਿਓ, ਜਿਹਨਾਂ ਤੁਸੀਂ ਦੇਸ਼ਾਂ ਦੇ ਵਿੱਚ ਰਹਿੰਦੇ ਹੋ ਨਾ, ਇੱਥੇ ਬੜੇ ਡਿਸਿਪਲਿਨ ਦੇ ਨਾਲ ਰਹਿਣਾ ਪੈਂਦਾ ਹੈ, ਇੱਕ ਇੱਕ ਕਦਮ ਬੜੇ ਫੂਕ ਕੇ ਚੱਕਣਾ ਪੈਂਦਾ ਹੈ, ਕਿਤੇ ਕੋਈ ਮਾੜੀ ਜਿਹੀ ਗਲਤੀ ਹੋ ਗਈ ਤੇ ਉਹਦੇ ਵਿੱਚ ਨੁਕਸਾਨ ਹੋ ਜਾਂਦਾ ਹੈ। ਮਾਪਿਆਂ ਨੇ ਕਿੰਨੀਆਂ ਵੱਡੀਆਂ ਆਸਾਂ ਰੱਖ ਕੇ ਤੁਹਾਨੂੰ ਵਿਦੇਸ਼ਾਂ ਦੇ ਵਿੱਚ ਭੇਜਿਆ। ਬਹੁਤ ਕਈ ਏਦਾਂ ਦੇ ਵਿਚਾਰੇ ਮਾਪੇ ਵੀ ਹੁੰਦੇ ਆ, ਔਰ ਜਦੋਂ ਅਸੀਂ ਉਹਨਾਂ ਨੂੰ ਮਜਬੂਰ ਕਰਦੇ ਹਾਂ ਕਿ ਬਾਪੂ ਮੈਂ ਜਾਣਾ ਹੀ ਜਾਣਾ, ਔਰ ਦੂਜਿਆਂ ਦਾ ਮੁੰਡਾ ਗੁਆਂਢੀਆਂ ਦਾ ਚਲੇ ਗਿਆ, ਮੈਂ ਜਾਣਾ ਹੀ ਜਾਣਾ, ਜਿੰਨੀ ਕੁ ਪੈਲੀ ਮੇਰੇ ਹਿੱਸੇ ਆਉਂਦੀ ਆ ਵੇਚ ਦੇ, ਕੋਈ ਗੱਲ ਨਹੀਂ ਮੈਂ ਜਾਣਾ ਹੀ ਜਾਣਾ, ਔਰ ਉਹਨਾਂ ਮਾਪਿਆਂ ਨੇ ਸੱਚੀ ਕਈਆਂ ਨੇ ਪੈਲੀਆਂ ਵੇਚ ਕੇ ਵੀ ਭੇਜੇ। ਮਜਬੂਰੀਆਂ ਔਰ ਮਾਪਿਆਂ ਨੇ ਆਸ ਰੱਖੀ ਹੈ, ਪੁੱਤਰਾ ਤੂੰ ਵਿਦੇਸ਼ ਜਾਵੇਂਗਾ, ਤਰੱਕੀ ਕਰੀ, ਉੱਥੇ ਜਾ ਕੇ ਇਹਨਾਂ ਦੇਸ਼ਾਂ ਦੇ ਵਿੱਚ ਗੁਰੂ ਪਿਆਰਿਓ ਜਿਹੜੇ ਤਰੱਕੀਆਂ ਕਰਦੇ ਆ ਨਾ, ਬਹੁਤ ਬਹੁਤ ਇਸ ਵੇਲੇ ਉਹਨਾਂ ਨੇ ਆਪਣੇ ਕਾਰੋਬਾਰ ਕੀਤੇ ਹੋਏ ਆ, ਪਰ ਜਿਹਨੇ ਕਰਨਾ ਹੀ ਕੁਛ ਨਹੀਂ ਉਹ ਤੇ ਜਿੱਥੇ ਮਰਜ਼ੀ ਚਵੇ, ਉਹ ਕਹਿੰਦੇ ਇੱਥੇ ਕੰਮ ਨਹੀਂ ਮਿਲਦਾ। ਗੁਰੂ ਪਿਆਰਿਓ ਜਿਹਨਾਂ ਨੂੰ ਮਿਲਦਾ ਉਹਨਾਂ ਨੂੰ ਪੁੱਛ ਕੇ ਦੇਖੋ, ਉਹ ਕਹਿੰਦੇ ਸਾਡਾ ਨਾ ਦਿਨੇ ਟਾਈਮ ਆ ਨਾ ਰਾਤ ਨੂੰ ਟਾਈਮ ਆ ਰੋਟੀ ਖਾਣ ਦਾ, ਜਿਹਨਾਂ ਨੇ ਕਰਨਾ ਉਹ ਕਰੀ ਜਾਂਦੇ ਆ। ਮੇਰਾ ਕਹਿਣ ਤੋਂ ਭਾਵ ਕਿ ਉਹਨਾਂ ਨੇ ਬੜੀਆਂ ਆਸਾਂ ਰੱਖ ਕੇ ਤੁਹਾਨੂੰ ਭੇਜਿਆ, ਔਰ ਉਹਨਾਂ ਦੀਆਂ ਆਸਾਂ ਦੇ ਉੱਤੇ ਪਾਣੀ ਨਾ ਫੇਰ ਦਿਓ, ਔਰ ਉਹ ਬਜ਼ੁਰਗੀ ਕਿਤੇ ਵਿਚਾਰਿਆਂ ਦੀ ਨਰਕ ਵਰਗੀ ਨਾ ਲੰਘ ਜਾਵੇ। ਔਰ ਜਦੋਂ ਤੁਸੀਂ ਇੱਧਰ ਆ ਕੇ ਗਲਤ ਕੰਮਾਂ ਦੇ ਵਿੱਚ, ਮੈਂ ਤੁਹਾਡੇ ਤੇ ਕਿਸੇ ਤੇ ਨਹੀਂ, ਜਿੰਨੇ ਮੇਰੇ ਸਾਹਮਣੇ ਬੈਠੇ ਹੋ ਤੁਹਾਡੇ ਤੇ ਮੈਂ ਆਸ ਨਹੀਂ ਰੱਖ ਸਕਦਾ,
ਪਰ ਉਹ ਵੀ ਸਾਡੀ ਕੌਮ ਦੇ ਹੀ ਆ ਨਾ। ਗੱਡੀਆਂ ਦੇ ਉੱਤੇ ਚੜ੍ਹ ਕੇ ਜਿਹੜੇ ਲਲਕਾਰੇ ਮਾਰਦੇ ਆ, ਤੇ ਗੁਰੂ ਪਿਆਰਿਓ ਹੁਣ ਤਿੰਨਾਂ ਕੁ ਦੀਆਂ ਫੋਟੋਆਂ ਕੱਲ ਪਰਸੋਂ ਦੀਆਂ ਅਖਬਾਰਾਂ ਦੇ ਵਿੱਚ ਆਉਂਦੀਆਂ ਸੀ, ਉਹ ਦੇਖਣ ਨੂੰ ਸਰਦਾਰ ਲੱਗਦੇ ਸੀ, ਸਰਦਾਰਾਂ ਦੇ ਮੁੰਡੇ ਸੀ। ਔਰ ਉਹਨਾਂ ਦੇ ਮਾਪਿਆਂ ਤੇ ਕੀ ਗੁਜ਼ਰਦਾ ਹੋਵੇਗਾ ਜਿਹਨਾਂ ਨੂੰ 10-10 20-20 ਸਾਲ ਦੀ ਸਜ਼ਾ ਹੋ ਗਈ ਹੈ। ਗੱਲ ਕੀ, ਆਪਣਾ ਫੁਕਰਪੁਣੇ ਦੇ ਵਿੱਚ ਆ ਗਏ। ਗੁਰੂ ਪਿਆਰਿਓ ਜਦੋਂ ਆਪਾਂ ਇਹਨਾਂ ਦੇਸ਼ਾਂ 'ਚ ਆ ਗਏ ਨਾ, ਉਦੋਂ ਫੁਕਰਪੁਣਾ ਪਿੰਡ ਛੱਡਿਆਈਏ ਨਹੀਂ ਵੀ, ਅਸੀਂ ਤਾਂ ਇੱਥੇ ਕੰਮ ਕਰਨ ਵਾਸਤੇ ਆਏ ਹਾਂ, ਅਸੀਂ ਤਾਂ ਆਪਣੇ ਮਾਪਿਆਂ ਦੀਆਂ ਆਸਾਂ ਨੂੰ ਉੱਪਰ ਲੈ ਕੇ ਜਾਣਾ, ਉਹਨਾਂ ਦੀਆਂ ਆਸਾਂ ਨੂੰ ਚਮਕਾਉਣਾ, ਅਸੀਂ ਆਪਣੇ ਮਾਪਿਆਂ ਦੇ ਜੀਵਨ ਨੂੰ ਸਵਾਰਨਾ, ਉਹਨਾਂ ਨੇ ਜਿਹੜੀਆਂ ਸਾਡੇ 'ਤੇ ਆਸਾਂ ਰੱਖੀਆਂ। ਪਰ ਗੁਰੂ ਪਿਆਰਿਓ ਔਰ ਉਹਨਾਂ ਜਿਹੜਿਆਂ ਨੌਜਵਾਨਾਂ ਨੂੰ ਇੱਥੇ ਸਜ਼ਾਵਾਂ ਹੋ ਜਾਂਦੀਆਂ ਤੇ ਮਗਰ ਮਾਪਿਆਂ ਦਾ ਕੋਈ ਜੀਣ ਰਹਿ ਜਾਂਦਾ, ਉਹਨਾਂ ਨੇ ਕਿੰਨੀਆਂ ਮਜਬੂਰੀਆਂ ਦੇ ਨਾਲ ਇੱਧਰ ਭੇਜਿਆ ਤੁਹਾਨੂੰ, ਤੇ ਇੱਧਰ ਆ ਕੇ ਜੇ ਉਹੀ ਫੁਕਰਪੁਣਾ ਕਰਨਾ, ਗੋਲੀਆਂ ਚਲਾਉਣੀਆਂ, ਅਸੀਂ ਲੁੱਟਾਂ ਖੂਹਾਂ ਕਰਨੀਆਂ, ਤੇ ਫਿਰ ਪੰਜਾਬ ਵਿੱਚ ਹੀ ਠੀਕ ਸੀ ਨਾ। ਇਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਪਹਿਲਾਂ ਦੇ ਬਜ਼ੁਰਗ ਆਏ ਆ ਨਾ, ਕਿਤੇ ਉਹਨਾਂ ਨੂੰ ਪੁੱਛ ਕੇ ਦੇਖੀਏ, ਉਹਨਾਂ ਨੇ ਕਿੰਨੀਆਂ ਘਾਲਣਾ ਘਾਲੀਆਂ ਤੇ ਫਿਰ ਪੰਜਾਬ ਤੇ ਪੰਜਾਬੀਅਤ ਦਾ ਨਾਮ ਰੋਸ਼ਨ ਕੀਤਾ, ਨਾਮ ਚਮਕਾਇਆ। ਪੰਜਾਬੀ ਇੱਜ਼ਤਦਾਰ ਹੁੰਦੇ ਉਹ ਬਜ਼ੁਰਗਾਂ ਨੇ ਨਾਮ ਚਮਕਾਇਆ ਕਿ ਪੰਜਾਬੀ ਇੱਜ਼ਤਦਾਰ ਹੁੰਦੇ ਆ, ਪੰਜਾਬੀ ਇਮਾਨਦਾਰ ਹੁੰਦੇ ਆ, ਇਹ ਕਾਰੋਬਾਰ ਇਮਾਨਦਾਰੀ ਨਾਲ ਕਰਦੇ ਆ, ਇਹ ਕਿਸੇ ਨਾਲ ਧੋਖਾ ਨਹੀਂ ਕਰਦੇ, ਔਰ ਇਹਨਾਂ ਦਾ ਜੀਵਨ ਬੜਾ ਉੱਚਾ ਸੁੱਚਾ ਹੁੰਦਾ। ਇਹ ਆਸਾਂ ਇਹਨਾਂ ਗੋਰਿਆਂ ਨੇ ਸਾਡੇ ਉੱਤੇ ਲਾਈਆਂ ਹੋਈਆਂ ਸੀ, ਔਰ ਸਾਡੇ ਉਹ ਬਜ਼ੁਰਗ ਜਿਹੜੇ ਅੱਜ ਤੋਂ 25-30 ਸਾਲ 40-50 ਸਾਲ ਜਿਹੜੇ ਪਹਿਲਾਂ ਦੇ ਇੱਥੇ ਆਏ ਆ ਨਾ, ਔਰ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦਾ ਮਾਣ ਸਨਮਾਨ ਕਿੰਨਾ ਜ਼ਿਆਦਾ ਹੁੰਦਾ ਸੀ। ਪਰ ਅੱਜ ਸਾਨੂੰ ਸ਼ੱਕ ਦੀ ਨਿਗਾਹ ਦੇ ਨਾਲ, ਬੇਸ਼ੱਕ ਇਹਨਾਂ ਦੇਸ਼ਾਂ ਦੇ ਵਿੱਚ ਵੋਟਾਂ ਦਾ ਰਾਜ ਹੈ, ਸਾਡੀਆਂ ਇੱਥੇ ਵੋਟਾਂ ਬਣ ਗਈਆਂ, ਅਸੀਂ ਆਪਣੀ ਮਰਜ਼ੀ ਦੇ ਨਾਲ MLA ਬਣਾ ਸਕਦੇ, MP ਬਣਾ ਸਕਦੇ, ਤੁਸੀਂ ਆਪਣੇ ਪੰਜਾਬੀਆਂ ਨੇ ਬਣਾਏ ਹੋਏ ਆ, ਮੇਅਰ ਬਣਾ ਸਕਦੇ ਹੋ। ਪਰ ਪਿਆਰਿਓ ਇਹਨਾਂ ਦੇਸ਼ਾਂ ਦੇ ਵਿੱਚ ਫਿਰ ਸਾਨੂੰ ਸ਼ੱਕ ਦੀ ਨਿਗਾਹ ਦੇ ਨਾਲ ਦੇਖਿਆ ਜਾਣ ਲੱਗਾ, ਕੁਝ ਸਮੇਂ ਤੋਂ ਭਾਵ ਜਿੱਦਣ ਤੋਂ ਸਾਡੀ ਨਵੀਂ ਜਨਰੇਸ਼ਨ ਆਈ ਹੈ। ਔਰ ਉੱਧਰ ਅਵਾਰਾ ਗਰਦੀ ਕਰਦੇ ਆਏ ਔਰ ਉਹਨਾਂ ਦਾ ਚਿੱਤ ਕੀਤਾ, ਉੱਥੇ ਗੱਲਾਂ ਸੁਣੀਆਂ ਹੋਈਆਂ ਸੀ ਨਾ ਇਹਨਾਂ ਦੇ ਕੋਲੋਂ, ਬੱਲੇ ਬੱਲੇ ਉੱਧਰ ਪੈਸਾ, ਕਿਤੇ ਬੜਾ ਪੈਸਾ, ਉੱਧਰ ਨਵੀਆਂ ਗੱਡੀਆਂ ਔਰ ਟੌਪ ਦੀਆਂ ਗੱਡੀਆਂ, ਕਰੋੜਾਂ ਦੀਆਂ ਗੱਡੀਆਂ ਗੁਰੂ ਪਿਆਰਿਓ ਹੈਗੀਆਂ, ਜਿਹੜੇ ਕੰਮ ਕਰਦੇ ਉਹਨਾਂ ਵਾਸਤੇ ਹੈਗੀਆਂ। ਤੇ ਸਤਸੰਗ ਜੀ ਉਹੀ ਲੋਕਾਂ ਨੇ, ਉਹ ਨੌਜਵਾਨਾਂ ਨੇ ਤੁਹਾਡੇ ਕੋਲੋਂ ਜਿਹੜੇ ਪੁਰਾਣੇ ਗਏ ਸੀ ਉਹਨਾਂ ਕੋਲ ਗੱਲਾਂ ਸੁਣ ਲਈਆਂ ਵੀ ਉੱਧਰ ਗੱਡੀਆਂ ਬੜੀਆਂ ਵਧੀਆ, ਬੜੀ ਐਂ ਚ ਲੋਕੀ ਕਰਦੇ ਆ। ਤੇ ਗੁਰੂ ਪਿਆਰਿਓ ਜਦੋਂ ਇੱਧਰ ਆ ਕੇ ਗੱਡੀਆਂ ਦੇਖੀਆਂ, ਇਹ ਕਿੱਦਾਂ ਲਈਆਂ ਜਾਂਦੀਆਂ, ਫੇਰ ਪਤਾ ਲੱਗਦਾ ਇਹ ਵਿਚਾਰੇ ਨਾ ਦਿਨੇ ਸੁੱਤੇ ਨਾ ਰਾਤ ਸੁੱਤੇ, ਸਾਰਾ ਪਰਿਵਾਰ, ਵਾਈਫ ਕੰਮ ਤੇ ਗਈ ਤੇ ਹਸਬੈਂਡ ਘਰ ਆਇਆ, ਇਹ ਵਾਰੀ ਵਾਰੀ ਸ਼ਿਫਟਾਂ ਕੀਤੀਆਂ ਤੇ ਫਿਰ ਕਿਤੇ ਜਾ ਕੇ ਗੱਡੀਆਂ ਦੇਖੀਆਂ। ਇਹ ਫੁਕਰਪੁਣਿਆਂ ਦੇ ਨਾਲ ਗੱਡੀਆਂ ਨਹੀਂ ਚੱਲਦੀਆਂ, ਮੇਰੀ ਇਹ ਰਿਕੁਐਸਟ ਹੁੰਦੀ ਹੈ ਸਤਸੰਗ ਜੀ। ਦੂਜੀ ਗੱਲ, ਇੱਕ ਨੌਜਵਾਨਾਂ ਨੂੰ, ਧੀਆਂ ਨੂੰ ਵੀ, ਧੀਆਂ ਵੀ ਮੇਰੀਆਂ ਸਾਹਮਣੇ ਬੈਠੀਆਂ, ਤੁਹਾਨੂੰ ਵੀ, ਅੱਜ ਪਤਾ ਨਹੀਂ ਸਾਡੇ ਨੌਜਵਾਨਾਂ ਨੂੰ ਬੱਚਿਆਂ ਨੂੰ ਕੀ ਹੋ ਗਿਆ, ਅਸੀਂ ਆਪਣੇ ਧਰਮ ਤੋਂ ਦੂਰ ਕਿਉਂ ਤੁਰੇ ਜਾ ਰਹੇ ਹਾਂ। ਹਰੇਕ ਧਰਮ ਦਾ ਆਪੋ ਆਪਣੇ ਕੁਝ ਨਿਯਮ ਹੁੰਦੇ ਆ, ਅਸੂਲ ਹੁੰਦੇ ਆ। ਸਾਡੇ ਧਰਮ ਦਾ, ਸਿੱਖਾਂ ਦੇ ਧਰਮ ਦਾ ਅਸੂਲ ਪਤਾ ਕੀ ਆ, ਅਸੀਂ ਆਪਣੇ ਮਾਪਿਆਂ ਦੀ ਰਿਸਪੈਕਟ ਕਰਨੀ, ਅਸੀਂ ਆਪਣੇ ਮਾਪਿਆਂ ਦੀ ਚਿੱਟੀ ਦਾੜੀ ਦਾ ਖਿਆਲ ਰੱਖਣਾ, ਉਹਦੀ ਚਿੱਟੀ ਮਾਪਿਆਂ ਦੀ ਪੱਗ ਨੂੰ ਦਾਜ ਨਹੀਂ ਲੱਗਣ ਦੇਣਾ। ਇਹ ਧੀਆਂ ਤੇ ਪੁੱਤਾਂ ਦਾ ਫਰਕ ਹੁੰਦਾ ਸੀ। ਅੱਜ ਦੇ ਜ਼ਮਾਨੇ 'ਚ ਕੀ ਦੇਖਦੇ ਹਾਂ, ਨਾ ਧੀਆਂ ਨੇ ਮਾਪਿਆਂ ਦੀ ਪੱਗ ਦੀ ਲਾਜ ਰੱਖੀ ਤੇ ਨਾ ਪੁੱਤਾਂ ਨੇ ਰੱਖੀ। ਅੱਜ ਧੀਆਂ ਵੀ ਆਪ ਹੁਦਰੀਆਂ ਆਪਣੇ ਆਪ ਦੇ ਵਿੱਚ ਹੋ ਗਈਆਂ, ਪੁੱਤ ਵੀ ਹੋ ਗਏ ਤੇ ਧੀਆਂ ਵੀ ਹੋ ਗਈਆਂ। ਲਾਜਾਂ ਕੀ ਹੁੰਦੀਆਂ ਸੀ, ਬਾਪੂ ਨੇ ਜੋ ਕਹਿ ਦੇਣਾ, ਸਰਦਾਰ ਵੀਰ ਨੇ ਜੋ ਕਹਿ ਦੇਣਾ, ਧੀਆਂ ਉਹ ਹੀ ਕਰਿਆ ਕਰਦੀਆਂ ਸੀ। ਪਰ ਗੁਰੂ ਪਿਆਰਿਓ ਅੱਜ ਸਾਡੀਆਂ ਧੀਆਂ ਆਪਣੀ ਮਰਜ਼ੀ ਨਾਲ ਕਹਿੰਦੀਆਂ ਮੈਂ ਕਾਲੇ ਨਾਲ ਵਿਆਹ ਕਰਾਉਣਾ ਤੇ ਪੁੱਤ ਸਾਡੇ ਗੋਰੀਆਂ ਨਾਲ ਵਿਆਹ ਕਰਾਈ ਫਿਰਦੇ ਆ, ਇਹ ਸਾਡੀਆਂ ਇੱਜ਼ਤਾਂ ਕਿੱਥੇ ਰਹਿ ਗਈਆਂ, ਕਿੱਥੋਂ ਇੱਜ਼ਤਾਂ ਪਾਲਾਂਗੇ। ਬੜੀਆਂ ਆਸਾਂ ਸੀ ਸਾਨੂੰ ਆਪਣੀਆਂ ਧੀਆਂ ਦੇ ਉੱਤੇ, ਆਪਣੇ ਪੁੱਤਾਂ ਦੇ ਉੱਤੇ। ਤੇ ਗੁਰੂ ਪਿਆਰਿਓ ਹਾਂ, ਤੁਸੀਂ ਆਪਣੇ ਕੁਛ ਇਹ ਝੂਠੇ ਪ੍ਰੇਮਾਂ ਦੀ ਖਾਤਰ ਫਸ ਕੇ ਨਾ ਕੋਈ ਸਮੇਂ ਵਾਸਤੇ, ਤੇ ਤੁਸੀਂ ਸੋਚੋਗੇ ਵੀ ਅਸੀਂ ਖਰਿਆ ਬਹੁਤ ਚੰਗਾ ਕੀਤਾ, ਪਰ ਉਹਨਾਂ ਮਾਪਿਆਂ ਦਾ ਪੰਜਾਬ ਵਿੱਚ ਜੀਣਾ ਮੁਸ਼ਕਲ ਹੋ ਜਾਂਦਾ, ਜੀਣਾ ਹਰਾਮ ਬਣ ਜਾਂਦਾ ਜਦੋਂ ਪੁੱਤ ਜਿਹੜੇ ਆ ਨਾ ਮਾਪਿਆਂ ਦੀ ਮਰਜ਼ੀ ਤੋਂ ਬਗੈਰ ਇੱਦਾਂ ਦੇ ਕੰਮ ਕਰਦੇ। ਖੈਰ
मैं अपने इतिहास वाल आउण मेरे जदों वीर सामने बैठे होंदे ना मेरा चित करे आउंदा मैं तुहाडे नाल इदां दीआं इक्को ही ते प्लेटफार्म है गुरु घर हुण कित्थे लभ लभ के तुहाडे नाल गल्लां करांगे होर इही है ना बस इन्ने क प्लेटफार्म ते तुसीं माड़ा मोटा आउंदे जांदे रहो असीं तुहाडे नाल दिल दीआं गल्लां करदे रहांगे जो साडा फर्ज बणदा है गुरु बाबा नानक दे इतिहास दी मैं गल कर रहा सां कल मैं जिक्र कीता सी कि धन गुरु महाराज एक हंकारी बंदा सी मलक भागो एमनाबाद दे विच रहिंदा और अपने मापियां दा श्राद करदा है गुरु बाबे नूं याद करदा है पर सतगुरु उत्थे जांदे नहीं और फिर हंकार विच कहिंदा अपने सिपाहियां नूं कहिंदा चक के लियाओ आखिर गुरु महाराज जांदे ने उहदे कोल उहने अपने मापियां दा ब्रह्म भोज कर रहा सी भाव कि मरिया तो जेडे श्राद करी देना वह श्राद कर रहा है वैसे साडे सिख कौम के अंदर यह नहीं कोई मंतव नहीं है चलो कई जे करी भी जाते हैं सतगुरु समत बख्शे वह श्राद कर रहा है तो धन गुरु महाराज ने यदा अनाज पानी रोटी खाना इनकार कर दिता कहिंदे नहीं सज्जना कहिंदे क्यों बाबे नूं पुछदे कहिंदे काहतों नहीं खाना सतगुरां ने ठोक के कह दिता कहिंदे तेरी कमाई नहीं हराम की कमाई है गुरु प्यारो इदां दा कोई शेर दिल होवेगा कोई बंदा दुनिया दे विच कोई इदां दा धर्मी बंदा हो सकदा किसे धर्म दे विच कि अगले दा राज भाग होवे शहर दे विच हजारां सिपाही ने उहदे कोल आले दुआले उहदे कोल गुंडे भी हो सकदे बदमाश भी हो सकदे आ तो कोई साधु भगवियां लीड़ियां वाला जाके कह दे मैं नहीं तेरी रोटी खानी ये हराम दी कमाई है और गुरु प्यारो अगला कुछ भी कर सकता है पर वह मर्द दिल सच का मसीहा धन गुरु बाबा नानक सीधी ठोक के मूँह से गल कह दिंदा सी कहिंदे अगे मलक भागो पुछदा क्यों बाबा किद्दां ये मेरी हराम की कमाई किद्दां ते तू एक तखाण मिस्त्रियां दे घर जाके प्रशादा छकिया कहिंदे हक सच की बिल्कुल कहिंदे ओदी हक सच की कमाई है उन्हें दसा नौहां की किरत कमाई की है और असी ओदी रोटी खाधी है उस ओदे लंगर की वडियाई भी करते हैं पर सजना असी तेरा प्रशादा अपने मूँह नूं नहीं ला सकते क्योंकि तेरी पाप की कमाई दे विचों रोटी खा के असी पापां दे भागी नहीं बन सकते ते सतगुरु दे मैं कहना वह किड्डा चंगा सी करमां वाला सी वह मलक भागो सतगुरां दे सामने ढेरी हो जाता कहिंदा बाबा मैनूं बख्श दे मैं अगे तो यह गुनाह नहीं करांगा मैं किसी दे नाल गरीब मार नहीं करांगा सतगुरु कहिंदे ठीक है ते सतसंग जी मैं इदों अगली जिहड़ी तुहाडे नाल गल करनी चाहुंदा हुण मलक भागो ने कहता भी ठीक है मैं अगे तो गुनाह नहीं करांगा ते बाबा किते इत्थे मन नहीं सी गया भी ठीक है तू अगों गुनाह कर गाणा चढ़ दा ते ठीक है हुण जो जिद्दां चलदा सी उदां पिछला चला ला नहीं सतगुरु कहिंदे भी जिहड़ा लुट्टिया होया माल है ना गरीबां को धक्के ना खोया वह पहला वापस कर गल उपरी जी लगी है ना कहिंदे ये वापस कर हुण मैं एक उदाहरण दिंदा हुंदा कोई नौकरी करदा बंदा 60 साल की उम्र तक नौकरी कर सकता हुंदा सरकारी ते जे उन्हें 59 साल भाव 60 साल तो 1 साल घट 1 साल हले नौकरी च रहिंदा होवे ते इन्ने साल उन्हें रिश्वत लई होवे बेईमानियां कीतियां हुण रज के गरीबां दीआं जेबां चो 100-100 रुपया 500-500 रुपया कढ़वा के ते अपने बैंक बैलेंस बनाया होवे ते अपने न्याणे उन्हां पैसियां दे नाल कनेडा अमरीका इंग्लैंड दे विच भेज दित्ते होण ते मगरले 1 या 2 सालां दे विच ओह कह देवे वी आपां छड्डी हुण नहीं बेईमानी करिया करनी ते दुनिया दीआं नज़रां दे विच दुनिया कहण लग पवे बई ओह सुधर गया भी हुण नहीं वह पैसे लैंदा हुण वह उदा ही काम कर दिंदा हुण नहीं वह किसी को रिश्वत लैंदा ते सतगुर दीआं नज़रां च वह सुधरिया नहीं है वह किवें सुधरिया बई बैंक बैलेंस भर लिया न्याणे तुसी अपने सैटिंग कर लै और जिदन तेरी रिटायरमेंट हुई उदने तू जा जे चढ़ना तो न्याणिया को आ जाना करोड़ा रुपया तू कट्ठा कर लिया तो जे कहें भी हुण सुधर गया नहीं गुरु प्यारिओ गुरु बाबा नानक जी कहिंदे सुधरिया नहीं ये जिन्ना चिर यह पाप की कमाई तेरे घर चो खत्म नहीं हो जाती उन्ना चिर तू पापा का भागी ही बनया रवेगा पर इदा कौन करता पर मलक भागो ने किया गुरु बाबा नानक जी का उपदेश सुन के ना मलक भागो एन 0 पॉइंट के उत्ते आ गया जो सी सारा गरीबों के वंट दिता
ਤੇ ਫਿਰ ਇੱਕ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਹੈ ਤੇ ਇਹ ਸਾਡੇ ਵਾਸਤੇ ਸਿੱਖਿਆ ਹੈ। ਬੇਈਮਾਨੀ ਨਹੀਂ ਕਰਨੀ, ਗੁਰੂ ਕਾ ਸਿੱਖ ਕਿਸੇ ਨਾਲ ਬੇਈਮਾਨੀ ਨਹੀਂ ਕਰਦਾ। ਚੰਦ ਛਿੱਲੜਾਂ ਦੀ ਖਾਤਰ ਕਿਸੇ ਗਰੀਬ ਦੀਆਂ ਜੇਬਾਂ ਦੇ ਵਿੱਚੋਂ ਪੈਸੇ ਨਹੀਂ ਕਢਵਾਉਂਦਾ, ਬੇਈਮਾਨ ਨਹੀਂ ਹੁੰਦਾ। ਇਹ ਇਹ ਉਪਦੇਸ਼ ਦਿੰਦਾ ਸੱਚੇ ਸਤਿਗੁਰਾਂ ਨੇ। ਤੇ ਸਾਧ ਸੰਗਤ ਜੀ ਫਿਰ ਇਸ ਜਗ੍ਹਾ ਤੋਂ ਏਮਨਾਬਾਦ ਤੋਂ ਗੁਰੂ ਮਹਾਰਾਜ ਸਿਆਲਕੋਟ ਵੱਲ ਦਾ ਰੁਖ ਕਰਦੇ ਨੇ, ਸਿਆਲਕੋਟ ਸ਼ਹਿਰ। ਔਰ ਉੱਥੇ ਇੱਕ ਰੱਬ ਦਾ ਭਾਲੂ, ਰੱਬ ਦੀ ਬੰਦਗੀ ਕਰਨ ਵਾਲਾ, ਤੇ ਉਹ ਬਾਬਾ ਨਾਨਕ ਜੀ ਕਹਿੰਦੇ ਮਰਦਾਨਿਆਂ ਚੱਲ ਉੱਧਰ ਚੱਲੀਏ, ਵਿਗੜ ਗਿਆ ਜੀ। ਉਹ ਰੱਬ ਦੀ ਬੰਦਗੀ ਕਰਿਆ ਕਰਦਾ ਸੀ, ਪਰ ਰੱਬ ਦੀ ਬੰਦਗੀ ਕਰਦਿਆਂ ਕਰਦਿਆਂ ਵੀ ਕਈ ਵਾਰ ਹੰਕਾਰ ਆ ਜਾਂਦਾ, ਗੁਰਦੁਆਰੇ ਆਉਂਦਿਆਂ ਵੀ ਹੰਕਾਰ ਹੋ ਜਾਂਦਾ, ਅੰਮ੍ਰਿਤ ਵੇਲੇ 3-4 ਵਜੇ ਉੱਠ ਕੇ ਪਾਠ ਕਰਦੇ ਆ ਉਹ ਵੀ ਹੰਕਾਰ ਹੋ ਜਾਂਦਾ। ਮੇਰੇ ਵਰਗਾ ਸਿੱਖ ਕਿਹੜਾ ਕਿਹੜਾ ਹੈ ਜਿਹੜਾ 3-4 ਵਜੇ ਉੱਠ ਕੇ ਨਿਤਨੇਮ ਕਰਿਆ ਕਰਦਾ। ਗੁਰੂ ਪਿਆਰੇ, ਉਹ ਵਾਹਿਗੁਰੂ ਕਿਰਪਾ ਕਰੇ, ਰੱਬ ਦੀ ਬੰਦਗੀ ਕਰਦਿਆਂ ਵੀ ਹੰਕਾਰ ਹੋ ਜਾਂਦਾ। ਇੱਥੇ ਇੱਕ ਪੀਰ ਸੀ ਹਮਜ਼ਾ ਗੌਸ, ਔਰ ਉਹਦੀ ਗੁੱਡੀ ਬੜੀ ਚੜੀ ਹੋਈ ਸੀ, ਲੋਕ ਉਹਨੂੰ ਸਾਈ ਜੀ ਪੀਰ ਜੀ ਕਹਿ ਕੇ ਉਹਦੀਆਂ ਮੰਨਤਾਂ, ਹਾਂ ਗੁਰੂ ਪਿਆਰੇ, ਉਹ ਛਿਲੇ ਕੱਟਿਆ ਕਰਦਾ, ਚਾਲੀਏ ਕੱਟਿਆ ਕਰਦਾ ਸੀ, ਤੇ ਕੁਛ ਮਾੜੀ ਮੋਟੀ ਉਹਦੇ ਵਿੱਚ ਕਰਾਮਾਤ ਸ਼ਕਤੀਆਂ ਆ ਗਈਆਂ ਸਨ, ਔਰ ਸ਼ਹਿਰ ਦੇ ਲੋਕ ਉਹਦੀ ਪੂਜਾ ਕਰਦੇ ਸੀ ਔਰ ਉਹਦਾ ਮਾਣ ਸਤਿਕਾਰ ਕਰਦੇ ਸੀ, ਬਹੁਤ ਸਾਰੇ ਚੜਾਵੇ ਜਿਹੜੇ ਉਹਦੇ ਚਰਨਾਂ ਤੇ ਉੱਤੇ ਚੜਾਉਂਦੇ ਸੀ ਤੇ ਆਪਣੀਆਂ ਮੰਨਤਾਂ ਮੰਨਦੇ ਸੀ, ਤੇ ਹੋ ਸਕਦਾ ਵਿੱਚੋਂ 2-4 ਪੂਰੀਆਂ ਵੀ ਹੋ ਜਾਂਦੀਆਂ ਹੋਣ। ਔਰ ਇੱਥੇ ਇੱਕ ਏਦਾਂ ਦੀ ਘਟਨਾ ਹੋਈ, ਇਸ ਸ਼ਹਿਰ ਦੇ ਵਿੱਚ ਇੱਕ ਸੇਠ ਤੇ ਸੇਠਾਣੀ ਰਹਿੰਦੇ ਆ, ਭਾਵ ਇੱਕ ਅਮੀਰ ਪਰਿਵਾਰ ਰਹਿੰਦਾ ਖੱਤਰੀਆਂ ਦਾ, ਉਹਨਾਂ ਦਾ ਕਾਰੋਬਾਰ ਵੱਡਾ ਹੈ, ਬਹੁਤ ਵੱਡਾ ਕਾਰੋਬਾਰ ਹੈ, ਚੰਗੀਆਂ ਦੁਕਾਨਾਂ ਚੱਲਦੀਆਂ, ਪਲਾਟ ਖਰੀਦੇ ਆ, ਜ਼ਮੀਨ ਜਾਇਦਾਦ ਵੀ ਹੋਵੇਗੀ, ਪਰ ਬੱਚਾ ਨਹੀਂ ਸੀ ਘਰ ਦੇ ਵਿੱਚ, ਨਾ ਕੋਈ ਧੀ ਸੀ ਨਾ ਪੁੱਤ ਸੀ। ਹੁਣ ਸਾਧ ਸੰਗਤ ਜੀ, ਉਸ ਜਿਹਨਾਂ ਪਰਿਵਾਰਾਂ ਦੇ ਕੋਲ ਇਹ ਚੀਜ਼ਾਂ ਨਹੀਂ ਹੁੰਦੀਆਂ ਨਾ, ਉਹਨਾਂ ਨੂੰ ਪੁੱਛ ਕੇ ਦੇਖਿਆ ਜਾ ਸਕਦਾ ਵੀ ਇਹ ਦੁੱਖ ਕਿੱਡਾ ਹੁੰਦਾ। ਧੀਆਂ ਪੁੱਤ ਗੱਲਾਂ ਕਰ ਦੇਣੀਆਂ, ਗੱਲਾਂ ਕਰ ਦੇਣੀਆਂ ਬੜੀਆਂ ਸੌਖੀਆਂ ਹੁੰਦੀਆਂ। ਗੁਰੂ ਪਿਆਰਿਓ, ਵਾਹਿਗੁਰੂ ਕਿਰਪਾ ਕਰੇ, ਇਹ ਪਰਿਵਾਰ ਧੀਆਂ ਪੁੱਤ ਬੱਚੇ ਵਾਹਿਗੁਰੂ ਸਭ ਨੂੰ ਦੇਵੇ, ਔਰ ਸਾਂਝੇ ਪਰਿਵਾਰ ਦੇਵੇ, ਜਿੱਥੇ ਧੀ ਆ ਉੱਥੇ ਪੁੱਤ ਵੀ ਹੋਵੇ, ਜਿੱਥੇ ਪੁੱਤ ਆ ਉੱਥੇ ਧੀ ਵੀ ਘਰ ਦੇ ਵਿੱਚ ਹੋਵੇ। ਔਰ ਇਹਨਾਂ ਦੇ ਘਰ ਦੇ ਵਿੱਚ ਕੋਈ ਨਹੀਂ ਸੀ, ਸੋ ਗੁਰੂ ਪਿਆਰਿਓ ਇਹਨਾਂ ਨੇ ਫਿਰ ਉਸ ਸੇਠ ਇਹਨਾਂ ਨੂੰ ਪਤਾ ਲੱਗਾ, ਇਹਨਾਂ ਨੇ ਬੜੀਆਂ ਵੈਸੇ ਮੰਨਤਾਂ ਮਨਾਈਆਂ, ਬੜੇ ਬੜੇ ਰੋਡ ਚੜਾਏ, ਬੜੇ ਪੀਰਾਂ ਕੋਲ ਫਕੀਰਾਂ ਕੋਲ, ਜਿੱਥੇ ਕੋਈ ਕਰਾਮਾਤੀ ਦਾ ਪਤਾ ਲੱਗਾ ਇਹ ਉੱਥੇ ਗਏ, ਪਰ ਕਿਤਿਓ ਇਹਨਾਂ ਦੀ ਮੰਨਤ ਪੂਰੀ ਨਾ ਹੋਈ। ਆਖਰ ਇਹਨਾਂ ਨੂੰ ਇਸ ਪੀਰ ਦਾ ਪਤਾ ਲੱਗਾ, ਹਮਜ਼ਾ ਗੌਸ ਦਾ, ਸੋ ਇਹ ਦੋਵੇਂ ਜਾਣੇ ਪੀਰ ਹਮਜ਼ਾ ਗੌਸ ਦੇ ਜਾ ਕੇ ਡੇਰੇ ਦੇ ਵਿੱਚ ਆਪਣੇ ਧੀ ਤੇ ਪੁੱਤਰ ਦੀ ਪ੍ਰਾਪਤੀ ਵਾਸਤੇ ਕੁਛ ਅਰਦਾਸਾਂ ਬੇਨਤੀਆਂ ਇਉਂ ਕਰਦੇ ਨੇ।

ਫੁੱਲਾਂ ਬਖਸ਼ਾ ਦਿਓ, ਸੁੱਕੀਆਂ ਵੇਲਾਂ ਨੂੰ ਫਲ ਮਿਲੇ ਲਾ ਦਿਓ, ਫੁੱਲਾਂ ਨੂੰ ਬਖਸ਼ਾ ਦਿਓ। ਇੱਕ ਪੁੱਤ ਸਾਡੀ ਝੋਲੀ ਵਿੱਚ ਪਾ ਦਿਓ, ਸਾਡੀ ਜਾੜ ਲਾ ਦਿਓ। ਇੱਕ ਪੁੱਤ ਸਾਡੀ ਝੋਲੀ ਵਿੱਚ ਪਾ

ਇਹਨਾਂ ਬੱਚਿਆਂ ਦੀ ਪ੍ਰਾਪਤੀ ਵਾਸਤੇ ਬੰਦਾ ਬੜੇ ਪਾਪੜ ਵੇਲਦਾ, ਜਿੱਥੇ ਨਹੀਂ ਜਾਣਾ ਉੱਥੇ ਵੀ ਮਜਬੂਰੀ ਦਾ ਮਾਰਿਆ ਇਹ ਚੱਲਿਆ ਜਾਂਦਾ। ਸੁਣਦੇ ਹਾਂ ਇਹ ਪੰਜਾਬ ਦੀਆਂ ਕਹਾਣੀਆਂ ਕਿ ਸਾਡੇ ਪੁਰਾਣੇ ਜਿਹੜੀਆਂ ਦਾਦੀਆਂ ਨਾਨੀਆਂ ਦੇ ਟਾਈਮਾਂ ਦੇ ਵਿੱਚ ਕਿਸੇ ਪਿੰਡਾਂ ਦੇ ਵਿੱਚ ਸਿਆਣਿਆਂ ਨੇ ਕਹਿ ਦੇਣਾ ਨਾ ਵੀ ਜੇ ਔਲਾਦ ਲੈਣੀ ਆ ਤਾਂ ਉਹ ਚੁਰਾਹੇ ਦੇ ਵਿੱਚ ਨਹਾਉਣਾ ਪੈਣਾ ਆ, ਸੱਤਾਂ ਖੂਹਾਂ ਦਾ ਪਾਣੀ ਕੱਢ ਕੇ ਤੈਨੂੰ ਉਹਦੇ ਨਾਲ ਨਹਾਉਣਾ ਪੈਣਾ, ਟੂਣੇ ਕਰਨੇ ਪੈਣੇ ਆ, ਮਾਸ ਰਾਹਿਆਂ ਚੁਰਾਹਿਆਂ ਦੇ ਵਿੱਚ ਰੱਖਣਾ ਪੈਣਾ। ਇੱਦਾਂ ਦੇ ਕੰਮ ਕਰਵਾਉਂਦੇ ਹੁੰਦੇ ਜਿਹਨਾਂ ਨੂੰ ਸਿਆਣੇ ਕਹਿੰਦੇ ਹੁੰਦੇ ਸੀਗੇ, ਇੱਦਾਂ ਦੇ ਪੁੱਠੇ ਕੰਮ ਸਾਡੇ ਬਜ਼ੁਰਗਾਂ ਦੇ ਕੋਲੋਂ ਕਰਵਾ, ਕਿਉਂਕਿ ਅਨਪੜ੍ਹਤਾ ਹੁੰਦੀ ਸੀ। ਹੁਣ ਮਨੁੱਖ ਪੜ੍ਹ ਗਏ, ਤੁਸੀਂ ਨੌਜਵਾਨ ਪੜ੍ਹ ਗਏ, ਤੁਹਾਨੂੰ ਪਤਾ ਲੱਗ ਗਿਆ ਇਹਨਾਂ ਚੀਜ਼ਾਂ ਦੇ ਵਿੱਚ ਕੁਛ ਨਹੀਂ। ਜੇ ਘਰ ਦੇ ਵਿੱਚ ਔਲਾਦ ਨਹੀਂ ਉਹਦੀ ਡਾਕਟਰੀ ਅਲਾਈਕ ਕੀਤੀ ਜਾ ਸਕਦੀ ਹੈ। ਹੁਣ ਤੇ IVF ਵਰਗੀਆਂ ਸਕੀਮਾਂ ਆ ਗਈਆਂ ਲੋਕਾਂ ਦੇ ਕੋਲ, ਹੁਣ ਰੱਬ ਨੂੰ ਵੀ ਕੌਣ ਮੰਨਦਾ। ਪਰ ਗੁਰੂ ਪਿਆਰਿਓ, ਆਪਾਂ ਰੱਬ ਤੇ ਵਿਸ਼ਵਾਸ ਰੱਖਣ ਵਾਲੇ ਹਾਂ, ਆਪਾਂ ਗੁਰੂਦੇਵ ਪਾਤਸ਼ਾਹ ਧੰਨ ਗੁਰੂ ਨਾਨਕ ਮਹਾਰਾਜ ਜੀ ਤੇ ਵਿਸ਼ਵਾਸ ਰੱਖਣ ਵਾਲੇ, 10 ਗੁਰੂ ਸਾਹਿਬਾਨਾਂ ਦੀ ਪਾਵਨ ਜੋਤ ਹੈ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਆਪਾਂ ਤੇ ਅਰਦਾਸਾਂ ਇਹੀਆਂ ਕਰਦੇ ਹਾਂ ਨਾ। ਤੇ ਸਤਿਗੁਰੂ ਇਹ ਵੀ ਆਪਾਂ ਨੂੰ ਕਹਿੰਦੇ ਆ ਕਿ ਸਿੱਖਾ, ਜਿੱਥੇ ਤੇਰੀ ਕਿਤਿਓਂ ਵੀ ਪੂਰੀ ਨਾ ਪਵੇ, ਤੂੰ ਪਾਪੜ ਵੇਲੇ ਬੜੇ ਬੜੇ ਲੋਕਾਂ ਦੇ ਕੋਲ ਜਾ ਕੇ, ਬੜਿਆਂ ਆਪਣੇ ਰਿਸ਼ਤੇਦਾਰਾਂ ਜਾਂ ਹੋਰ ਲੋਕਾਂ ਦੇ ਕੋਲ ਜਾ ਕੇ ਤੂੰ ਬੜਾ ਕੁਛ ਕਰਕੇ ਦੇਖ ਲਿਆ, ਤੇਰੀ ਕਿਤਿਓਂ ਪੂਰੀ ਨਹੀਂ ਪਈ, ਤੇ ਫਿਰ ਇੱਦਾਂ ਕਰੀ ਸਤਿਗੁਰੂ ਦੇ ਚਰਨਾਂ ਵਿੱਚ ਆ ਜੀ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਇੱਥੇ ਖੜੋ ਕੇ ਨਾ ਅਰਦਾਸ ਕਰੀ, ਦਾਤਾ ਮੈਨੂੰ ਇਸ ਚੀਜ਼ ਦੀ ਜ਼ਰੂਰਤ ਹੈ। ਸੱਚੀ ਕਿਤੇ ਦਿਲੋਂ ਅਰਦਾਸ ਕੀਤੀ ਜਾਵੇ, ਬਿਰਥੀ ਕਦੇ ਨਾ ਹੋਵੇ, ਜਨ ਕੀ ਅਰਦਾਸ, ਜਨ ਬਣ ਕੇ ਅਰਦਾਸ ਕੀਤੀ ਜਾਵੇ, ਤੇ ਦੀਨ ਦੁਨੀ ਦੇ ਮਾਲਕ ਆਪਣੇ ਸੇਵਕਾਂ ਦੀ ਅਰਦਾਸ ਕਬੂਲਦੇ ਨੇ, ਕਿਉਂ ਨਹੀਂ ਕਬੂਲਦੇ? ਸਾਡੇ ਕੋਲ ਇਤਿਹਾਸ ਹੈ, ਇੱਥੇ 80-82 ਸਾਲ ਦੇ ਉਮਰ ਦੇ ਬਾਬੇ ਆਦਮ ਵਰਗੀਆਂ ਦੀਆਂ ਝੋਲੀਆਂ ਭਰੀਆਂ ਜਾਤੀਆਂ 82 ਸਾਲ ਦੀ ਉਮਰ ਦੇ ਵਿੱਚ ਵੀ ਉਹਨਾਂ ਦੇ ਘਰ ਦੇ ਵਿੱਚ ਸਤਿਗੁਰ ਪੁੱਤ ਦੇ ਦਿੰਦੇ ਨੇ। ਇਹ ਸਾਡਾ ਇਤਿਹਾਸ ਹੈ, ਜਿਉਂਦਾ ਇਤਿਹਾਸ ਹੈ। ਪਰ ਸਿੱਖ ਦਾ ਮਨ ਵੱਜਣਾ ਚਾਹੀਦਾ ਵੀ ਇਸ ਜਗ੍ਹਾ ਨੂੰ ਛੱਡ ਕੇ, ਇਸ ਗੁਰਦੇਵ ਨੂੰ ਛੱਡ ਕੇ ਸਿੱਖ ਨੇ ਹੋਰ ਕਿਤੇ ਜਾ ਕੇ ਨਹੀਂ ਭਟਕਣਾ। ਤੇ ਦੋਵਾਂ ਬੇੜੀਆਂ ਵਿੱਚ ਪੈਰ ਰੱਖਣ ਵਾਲਾ ਗੁਰੂ ਪਿਆਰਿਓ ਡੁੱਬਦਾ ਹੁੰਦਾ, ਤੇ ਜੇ ਕਵੇ ਵੀ ਮੈਂ ਗੁਰੂ ਦੇ ਕੋਲ ਵੀ ਗਿਆ ਸੀ ਤਾਂ ਮੈਂ ਉਹ ਸਾਡੇ ਖੱਤਿਆਂ ਦੇ ਵਿੱਚ ਇੱਕ ਜਗ੍ਹਾ ਹੈ ਪੀਰਾਂ ਦੀ, ਮੈਂ ਉੱਥੇ ਵੀ ਗਿਆ ਸੀ, ਕਿਤੇ ਉਹ ਵੀ ਸਾਡੀ ਪੂਰੀ ਨਹੀਂ ਪਈ। ਤੇ ਗੁਰਦੇਵ ਪਾਤਸ਼ਾਹ ਇੱਦਾਂ ਨਹੀਂ ਬਾਂਹ ਫੜਦੇ, ਭਲਾ ਕਰੇ ਸਤਿਗੁਰੂ। ਤੇ ਗੱਲਬਾਤ ਕਰ ਰਹੇ ਸਾਂ ਇਸ ਇਲਾਕੇ ਦੇ ਵਿੱਚ ਬੜਾ ਮੰਨਿਆ ਹੋਇਆ ਪੀਰ ਔਰ ਉਹਦੀ ਬੜੀ ਮਾਨਤਾ ਹੈ, ਪਰ ਉੱਥੇ ਲੋੜਵੰਦ ਸੱਜਣ ਜਾਂਦੇ ਔਰ ਉਹਨਾਂ ਨੇ ਜਾ ਕੇ ਬੇਨਤੀ ਕੀਤੀ ਆ, ਕਹਿੰਦੇ ਪੀਰ ਜੀ ਸਾਡੇ ਘਰ ਦੇ ਵਿੱਚ ਔਲਾਦ ਨਹੀਂ ਹੈ, ਕਿਰਪਾ ਕਰੋ। ਬੜੇ ਅਸੀਂ ਪਾਪੜ ਵੇਲ ਕੇ ਦੇਖ ਲਿਆ, ਬੜਿਆਂ ਪੀਰਾਂ ਫਕੀਰਾਂ ਦੇ ਕੋਲ, ਬੜਿਆਂ ਸਿਆਣਿਆਂ ਕੋਲ ਅਸੀਂ ਜਾ ਕੇ ਦੇਖ ਲਿਆ, ਪਰ ਸਾਡੀ ਕਿਤੇ ਉਹ ਪੂਰੀ ਨਹੀਂ ਪਈ। ਹੁਣ ਅਸੀਂ ਗੁਰੂ ਪਿਆਰਿਓ, ਲੋੜਵੰਦ ਬੰਦਾ ਲੋੜ ਤੋਂ ਵੱਧ ਵਡਿਆਈ ਕਰਦਾ, ਕਈ ਵਾਰ ਵਡਿਆਈਆਂ ਕੀਤੀਆਂ, ਤੁਸੀਂ ਸਾਡੇ ਵਾਸਤੇ ਰੱਬ ਹੋ, ਸਾਨੂੰ ਤੇ ਹੁਣ ਹੀ ਪਤਾ ਲੱਗਾ ਵੀ ਰੱਬ ਧਰਤੀ ਦੇ ਉੱਤੇ ਆਇਆ, ਇੱਦਾਂ ਦੇ ਬੜੇ ਇਹਨਾਂ ਨੇ ਉਹਦੇ ਹਵਾ ਬੰਨਣ ਦਾ ਕਰਕੇ ਕਹਿ ਦਈਏ ਆਪਾਂ, ਬੜਾ ਕੁਛ ਆਖ ਦਿੱਤਾ, ਲੋੜ ਤੋਂ ਵੱਧ ਉਹਨੂੰ ਪੰਪ ਦਿੱਤਾ। ਤੇ ਗੁਰੂ ਪਿਆਰਿਓ ਫਿਰ ਉਹ ਵੀ ਅੱਗਿਓਂ ਕਹਿੰਦਾ ਲੈ ਹੁਣ ਕਿਤੇ ਉਹ ਗੱਲ ਨਹੀਂ ਬਣੀ, ਹੁਣ ਮੇਰੇ ਕੋਲ ਆ ਗਿਆ ਨਾ। ਤੇ ਸਤਸੰਗਤ ਜੀ ਉਹਨੇ ਵੀ ਫਿਰ ਸ਼ਰਤਾਂ ਰੱਖੀਆਂ, ਕੋਈ ਸ਼ਰਤਾਂ ਰੱਖ ਦਿੱਤੀਆਂ, ਕਹਿੰਦੇ ਆਉਣ ਵਾਲੇ ਵਕਤ ਦੇ ਵਿੱਚ ਤੁਹਾਡੇ ਪੁੱਤ ਤੇ ਜ਼ਰੂਰ ਹੋ ਜਾਊਗਾ, ਇੱਕ ਨਹੀਂ ਤਿੰਨ ਪੁੱਤ ਹੋ ਜਾਣਗੇ, ਤਿੰਨ ਮੁੰਡੇ ਹੋ ਜਾਣਗੇ, ਇੱਕ ਮੰਗ ਦਿਓ ਤਿੰਨ ਹੋ ਜਾਣਗੇ, ਪਰ ਪਹਿਲੀ ਸ਼ਰਤ ਇਹ ਹੈ, ਇੱਕ ਮੇਰੀ ਸ਼ਰਤ ਇਹ ਹੈ ਕਿ ਜਿਹੜਾ ਪਹਿਲਾ ਤੁਹਾਡੇ ਘਰ ਦੇ ਵਿੱਚ ਪੁੱਤ ਹੋਊਗਾ ਨਾ ਉਹ ਮੇਰੇ ਡੇਰੇ ਦੇ ਉੱਤੇ ਚੜਾਉਣਾ। ਹੁਣ ਗੁਰੂ ਪਿਆਰਿਓ ਅਸੀਂ ਉਹਨਾਂ ਲੋਕਾਂ ਦੇ ਕੋਲੋਂ ਚੀਜ਼ਾਂ ਮੰਗਦੇ ਹਾਂ, ਅਸੀਂ ਉਹਨਾਂ ਡੇਰਿਆਂ ਦੇ ਉੱਤੇ ਜਾ ਕੇ ਆਪਣੇ ਬੱਚਿਆਂ ਦੀਆਂ ਵਿਆਹਾਂ ਦੀਆਂ ਅਰਦਾਸਾਂ ਉਹਨਾਂ ਡੇਰਿਆਂ ਦੇ ਉੱਤੇ ਜਾ ਕੇ ਕਰਦੇ ਹਾਂ ਜਿਹੜੇ ਬਾਬਿਆਂ ਨੇ ਆਪ ਨਹੀਂ ਵਿਆਹ ਕਰਾਏ, ਆਪ ਮਲੰਗ ਤੁਰੇ ਫਿਰਦੇ ਆ। ਹੁਣ ਗੁਰੂ ਪਿਆਰੇ ਉਹਨਾਂ ਦਾ ਆਪ ਵਿਆਹ ਨਹੀਂ ਕਰਾਇਆ, ਉਹਨਾਂ ਦਾ ਆਪ ਨਹੀਂ ਹੋਇਆ, ਆਪ ਵਿਆਹ ਨਹੀਂ ਹੋਇਆ ਤੇ ਆਪ ਬਾਬਾ ਬਣ ਗਿਆ, ਜੱਟਾਂ ਵਢਾ ਲਈਆਂ, ਆ ਆਕਾਂ ਦੇ ਦੁੱਧ ਲਾ ਲੈ, ਆ ਸਿਰ ਨੂੰ ਲਾ ਲਿਆ, ਆ ਬੋੜ ਦਾ ਦੁੱਧ ਪਿੱਪਲ ਦਾ ਦੁੱਧ ਲਾ ਕੇ ਜਟਾਵਾਂ ਵਧਾ ਲਈਆਂ ਤੇ ਉਹ ਬਾਬੇ ਬਣ ਗਏ। ਅੱਜ ਗੁਰੂ ਪਿਆਰਿਓ ਬਹੁਤ ਗਿਣਤੀ ਪੰਜਾਬ ਵਿੱਚ ਇੱਦਾਂ ਦੇ ਬਾਬਿਆਂ ਦੀ ਹੈ, ਪਰ ਸਾਡੇ ਭੋਲੇ ਲੋਕ ਹਜੇ
ਇਹਨਾਂ ਪੜ੍ਹ ਲੈ ਕੇ ਵੀ ਇਹਨਾਂ ਦੇ ਕੋਲ ਤੁਰੇ ਫਿਰਦੇ ਆ, ਇਹਨਾਂ ਦਾ ਤੋਰੀ ਫੁਲਕਾ ਚੱਲ ਰਿਹਾ। ਇਹ ਨਹੀਂ ਵੀ ਉਹਨਾਂ ਨੂੰ ਕੋਈ ਪੁੱਛਦਾ ਨਹੀਂ, ਮਾੜਾ ਮੋਟਾ ਉਹਨਾਂ ਦਾ ਤੋਰੀ ਫੁਲਕਾ ਚੱਲੀ ਜਾਂਦਾ। ਕਾਹਦਾ ਕਰਕੇ? ਸਾਡੀ ਅਗਿਆਨਤਾ ਦਾ ਕਰਕੇ। ਹੁਣ ਆਪਾਂ ਕਹੀਏ ਵੀ ਅਨਪੜ੍ਹ, ਅਨਪੜ੍ਹ ਤਾਂ ਕੋਈ ਹੈ ਨਹੀਂ ਨਾ, ਪੜ੍ਹੇ ਲਿਖੇ ਸਾਰੇ। ਵੱਡੇ ਵੱਡੇ ਦੇਖਿਓ ਕਿਤੇ ਇਹਨਾਂ ਡੇਰਿਆਂ ਦੇ ਉੱਤੇ ਵੱਡੇ ਵੱਡੇ ਅਫਸਰ, ਪੜ੍ਹੀਆਂ ਪੜ੍ਹੀਆਂ ਲਿਖੀਆਂ ਬੀਬੀਆਂ, ਵੱਡੇ ਅਫਸਰ ਲੱਗੀਆਂ, ਉਹ ਵੀ ਜਾ ਕੇ ਇਹੋ ਜਿਹਾ ਡੇਰਿਆਂ ਦੇ ਉੱਤੇ ਮੱਥੇ ਰਗੜਦੀਆਂ ਫਿਰਦੀਆਂ। ਆਮ ਬੰਦਾ ਫਿਰ ਕਿੱਦਾਂ ਭਰਮਦਾ ਵੀ ਲੈ ਉਹ ਫਲਾਨਾ ਐਡਾ ਅਫਸਰ ਆ, ਉਹ ਉੱਥੇ ਜਾਂਦਾ ਤਾਂ ਅਸੀਂ ਵੀ ਜਾਵਾਂਗੇ। ਦਮਾ ਲੱਗਣਾ ਵੀ ਬਾਬੇ ਕੋਲ ਹੈਗਾ ਤਾਂ ਉਹ ਲੋਕ ਉੱਥੇ ਜਾਂਦੇ, ਉਹ ਤੇ ਪੜ੍ਹੇ ਲਿਖੇ ਆ ਨਾ, ਅਸੀਂ ਅਨਪੜ੍ਹ ਹੋਵਾਂਗੇ, ਉਹ ਪੜ੍ਹੇ ਲਿਖੇ ਉੱਥੇ ਜਾਂਦੇ, ਇਹਦਾ ਮਤਲਬ ਬਾਬੇ ਦੇ ਕੋਲ ਕੁਛ ਹੈ। ਇੱਦਾਂ ਵੀ ਬੰਦਾ ਭਰਮ ਦੇ ਵਿੱਚ ਆ ਜਾਂਦਾ, ਔਰ ਉਹਨਾਂ ਬਾਬਿਆਂ ਦੇ ਕੋਲੋਂ ਜਾ ਕੇ ਪੁੱਤ ਮੰਗਦਾ ਹੈ ਜਿਨ੍ਹਾਂ ਦੇ ਆਪਦੇ ਕੋਈ ਨਹੀਂ, ਆਪਦਾ ਵਿਆਹ ਨਹੀਂ ਹੋਇਆ, ਨਿਆਣਾ ਕੋਈ ਨਹੀਂ, ਔਰ ਉਹ ਲੋਕਾਂ ਨੂੰ ਲੈਚੀਆਂ ਦੇ ਦੇ ਕੇ ਤੇ ਸੇਬ ਖੜਾ ਖੜਾ ਕੇ ਮੁੰਡੇ ਦੇ ਜਤਰੇ ਜਾਂਦੇ ਨੇ। ਇਹ ਇੱਕ ਵਰ ਵਹਿਮ ਹੈ, ਭਰਮ ਹੈ, ਇਹਨਾਂ ਭਰਮਾਂ ਤੋਂ ਬਚਣਾ। ਤੇ ਸਾਧ ਸੰਗਤ ਜੀ ਇਹ ਆ ਕੇ ਕਹਿੰਦੇ ਸਾਨੂੰ ਪੁੱਤ ਚਾਹੀਦਾ, ਉਹ ਕਹਿੰਦਾ ਇੱਕ ਮੰਗਿਆ ਸੀ ਤਿੰਨ ਹੋ ਜਾਣਗੇ, ਪਰ ਸ਼ਰਤ ਇਹ ਹੈ ਵੀ ਵੱਡਾ ਮੁੰਡਾ ਨਾ ਉਹ ਤੁਸੀਂ ਇੱਥੇ ਚੜਾਓਗੇ ਸਾਡੇ ਡੇਰੇ ਦੇ ਉੱਤੇ, ਵੀ ਉਸ ਵੱਡੇ ਮੁੰਡੇ ਨੂੰ ਮੈਂ ਆਪਣੀ ਜਗ੍ਹਾ ਦੇ ਉੱਤੇ ਆਪਣੀ ਗੱਦੀ ਦਾ ਵਾਰਸ ਬਣਾ ਕੇ ਤੇ ਇਸ ਡੇਰੇ ਦਾ ਵਾਰਸ ਬਣਾਵਾਂਗਾ। ਇਹ ਉਹਨੇ ਸ਼ਰਤ ਰੱਖ ਦਿੱਤੀ। ਤੇ ਸਾਧ ਸੰਗਤ ਜੀ ਵਿਚਾਰੇ ਲੋੜਵੰਦ ਸੀ, ਸ਼ਰਤ ਮੰਨ ਗਏ ਵੀ ਜਦੋਂ ਸ਼ਰਤ ਦੇਣ ਦਾ ਵਕਤ ਆਵੇਗਾ ਉਦੋਂ ਦੇਖਾਂਗੇ, ਹਲੇ ਪਹਿਲਾਂ ਕੰਮ ਤੇ ਕੱਢ ਲਈਏ ਨਾ, ਹਲੇ ਕੰਮ ਤੇ ਲੈ ਲਈਏ ਅਗਲੇ ਦੇ ਕੋਲੋਂ, ਜਦੋਂ ਪੂਰੀ ਹੋਊਗੀ ਉਦੋਂ ਦੇਖੀ ਜਾਊ। ਉਹਨਾਂ ਨੂੰ ਵੀ ਪਤਾ ਵੀ ਅੱਗੇ ਏਦਾਂ ਦੇ ਕਈਆਂ ਦੇ ਡੇਰਿਆਂ ਦੇ ਉੱਤੇ ਗਏ, ਮੁੰਡਾ ਕੋਈ ਨਹੀਂ ਹੋਇਆ, ਬੱਚਾ ਨਹੀਂ ਹੋਇਆ, ਇਹਦੇ ਵੀ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਕਹਿਣ ਮੁਤਾਬਕ, ਪਰ ਉਹ ਆਪਾਂ ਕਾਹਤੋਂ ਪੀਰ ਨੂੰ ਗੁੱਸੇ ਕਰਨਾ ਵੀ ਜੋ ਕਹਿੰਦਾ ਵੀ ਪਹਿਲਾ ਪੁੱਤ ਆਪਾਂ ਕਹਿ ਦਿੰਦੇ ਹਾਂ ਤੇਰੇ ਚੜਾ ਦਾਂਗੇ। ਉਹ ਕੁਦਰਤ ਦੀ ਕੋਈ ਐਸੀ ਖੇਡ ਵਰਤੀ ਗੁਰੂ ਪਿਆਰੇ, ਉਹ ਸੱਚੀ ਟਾਈਮ ਪਾ ਕੇ ਤਿੰਨ ਬੱਚੇ ਹੋ ਜਾਂਦੇ ਨੇ। ਹੁਣ ਸੇਠ ਜੀ ਹੋਣੀ ਵੀ ਆਪਣੀ ਸ਼ਰਤ ਮੁਤਾਬਕ, ਹੁਣ ਪੀਰ ਵੀ ਸਨੇਹ ਭੇਜਣ ਲੱਗ ਪਿਆ, ਵੈਸੇ ਜਦੋਂ ਪਹਿਲਾ ਬੱਚਾ ਹੋਇਆ ਜਾ ਕੇ ਮੱਥਾ ਟਕਾਇਆ, ਲਓ ਪੀਰ ਜੀ ਇਹ ਤੁਹਾਡਾ ਹੀ ਆ ਜੀ, ਇਹ ਤੁਹਾਡੀ ਕਿਰਪਾ ਦੇ ਨਾਲ। ਤੇ ਉਹਨਾਂ ਦੇ ਸੇਠ ਹੋਣਾ ਦੇ ਮਨ ਵਿੱਚ ਸੀ ਵੀ ਆਉਣ ਵਾਲੇ ਟਾਈਮ ਦੇ ਵਿੱਚ ਪੀਰ ਹੋਣੀ ਇਹਦਾ ਮੁੱਲ ਮੰਗਣਗੇ, ਇਹਦਾ ਮੁੱਲ ਮੰਗਣਗੇ, ਪੈਸੇ ਦੇਣਗੇ, ਵੀ ਅਸੀਂ ਉਦੋਂ ਵੀ ਵੱਧ ਦੇ ਦਾਂਗੇ, ਜਿੰਨੇ ਮੰਗਣਗੇ ਉਦੋਂ ਵੱਧ ਦੇ ਦਾਂਗੇ। ਪਰ ਇੱਥੇ ਉਲਟ ਹੋਇਆ, ਪੀਰ ਜੀ ਕਹਿੰਦੇ ਕੋਈ ਨਹੀਂ ਹੱਲੇ ਲੈ ਜਾਓ, ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਨਾਲ ਗੱਲ ਕਰਾਂਗੇ, ਇੱਕ ਤੋਂ ਬਾਅਦ ਦੂਸਰਾ, ਦੂਸਰੇ ਤੋਂ ਬਾਅਦ ਤੀਸਰਾ। ਹੁਣ ਪੀਰ ਜੀ ਹੁਣਾਂ ਨੇ ਸਨੇਹ ਭੇਜਣੇ ਸ਼ੁਰੂ ਕਰ ਦਿੱਤੇ, ਕਹਿੰਦੇ ਸੇਠ ਜੀ ਆਪਣੀ ਸ਼ਰਤ ਪੂਰੀ ਕਰੋ। ਤੇ ਹੁਣ ਜਦੋਂ ਸ਼ਰਤ ਦਾ ਟਾਈਮ ਆਇਆ ਤੇ ਸੇਠ ਜੀ ਹੋਣੀ ਖਿਸਕਣਾ ਸ਼ੁਰੂ ਕਰ ਦਿੱਤਾ, ਤੇ ਫਿਰ ਸੇਠ ਨੇ ਥੋੜਾ ਜਿਹਾ ਡਰਾਵਾ ਦਿੱਤਾ, ਕਹਿੰਦਾ ਜੇ ਮੈਂ ਪੁੱਤ ਦੇਣਾ ਜਾਣਦਾ ਤੇ ਪੁੱਤ ਖੋਣਾ ਵੀ ਜਾਣਦਾ, ਸੱਜਣਾ ਆ ਜਾ, ਜਿਹੜੀਆਂ ਤੂੰ ਸ਼ਰਤਾਂ ਮੰਨੀਆਂ ਉਹ ਪੂਰੀਆਂ ਕਰ। ਸੋ ਗੁਰੂ ਪਿਆਰਿਓ ਬੋਲਦੀ ਹੈ, ਲਓ ਆਓ। ਇਹ ਸੇਠ ਫਿਰ ਗੁੱਸੇ, ਇਹ ਫਿਰ ਪੀਰ ਗੁੱਸੇ ਵਿੱਚ ਆ ਕੇ ਇਸ ਸੇਠ ਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਕਰਦਾ, ਢਾਡੀ ਜਾਂਦਾ ਕਹਿੰਦਾ

0: ਬਹੁਤ ਬਹੁਤ ਧੰਨਵਾਦ ਜੀ ਸਿੱਖ ਸੰਗਤਾਂ ਦਾ ਜੀ ਆਇਆਂ ਨੂੰ ਸਤਿਗੁਰ ਸਾਹਿਬ ਦੀ ਹਾਜ਼ਰੀ ਪ੍ਰਵਾਨ ਕਰਨ। ਸੋ ਇੱਥੇ ਹੀ ਹੁਣ ਸਮਾਪਤੀ ਹੈ ਅਤੇ ਰੂਟੀਨ ਮੁਤਾਬਕ ਹੁਣ ਅਰਦਾਸ ਬੇਨਤੀ ਹੋਵੇਗੀ ਹੁਕਮਨਾਮਾ ਅਤੇ ਉਸ ਤੋਂ ਬਾਅਦ ਗੁਰਦੇਵ ਪਾਤਸ਼ਾਹ ਦੇ ਪਾਵਨ ਸਰੂਪ ਆਪਣੇ ਦਰਬਾਰ ਵਿੱਚ ਜਾਣਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੁਤਰ ਤਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਘਰ ਨਾਉ ਨਿਧਿ ਆਵੈ ਧਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਕੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਵਾਹੀ, ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿਨਾਂ ਸਿਰਕਵਾਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ, ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ, ਰਿਆਇਤ ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਰ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਵੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ, ਹੈ ਅਕਾਲ ਪੁਰਖ ਅੰਤਰਜਾਮੀ, ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਆਸਰਿਓ ਕੇ ਆਸਰੇ, ਅਕਾਲ ਪੁਰਖ ਅੰਤਰਜਾਮੀ ਪਿਤਾ ਵਾਹਿਗੁਰੂ ਜੀ, ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ, ਹੇ ਕਿਰਪਾਲੂ ਸ਼ਹਿਨਸ਼ਾਹ, ਆਪ ਜੀ ਕੀ ਮਿਹਰ ਸਦਕਾ, ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ, ਗੁਰਬਾਣੀ ਕੀਰਤਨ ਕਥਾ ਵਿਚਾਰਾਂ, ਢਾਡੀ ਵਾਰਾਂ, ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ, ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ, ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਆਪ ਜੀ ਨੇ ਬਖਸ਼ ਲੈਣੀਆਂ, ਅਗਾਂਹ ਵਾਸਤੇ ਸਮੱਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ, ਪੜੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵਾਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ। ਇਸ ਵਕਤ ਸਜੇ ਹੋਏ ਦੀਵਾਨਾਂ ਅੰਦਰ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਚਲਾਉਣੇ, ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ ਨਾਮਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ ਮਹਾਰਾਜ। ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ, ਕਾਰੋਬਾਰੀ ਤਰੱਕੀਆਂ, ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ, ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰਕੇ, ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼ ਕਰਨੇ, ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਸਰੀਰਕ ਤੰਦਰੁਸਤੀ ਚੜ੍ਹਦੀ ਕਲਾ ਦੀਆਂ ਦਾਤਾਂ ਮਿਹਰ ਕਰਕੇ ਬਖਸ਼ਣੀਆਂ, ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਬਖਸ਼ਿਸ਼ ਕਰਨਾ, ਆਰੰਭ ਕੀਤੇ ਕਾਰਜਾਂ ਦੇ ਵਿੱਚ ਸਫਲਤਾਵਾਂ ਬਖਸ਼ਿਸ਼ ਕਰਨੀਆਂ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ, ਬੱਚੇ ਮਾਤਾ ਪਿਤਾ ਦੇ ਆਗਿਆਕਾਰ, ਦੇਸ਼ ਕੌਮ ਦਾ ਪਿਆਰ, ਨਾਮ ਬਾਣੀ ਦੀਆਂ ਰਹਿਮਤਾਂ, ਚੜ੍ਹਦੀ ਕਲਾ ਦਾ ਜੀਵਨ ਮਿਹਰ ਕਰਕੇ ਬਖਸ਼ਿਸ਼ ਕਰਨਾ, ਇਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ, ਬਖਸ਼ੋ ਪਵਿੱਤਰ ਹੁਕਮਨਾਮੇ, ਸਹੀ ਪਿਆਰੇ ਮੇਲੋ ਜਿਨ ਮਿਲਿਆ, ਆਪ ਜੀ ਕਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਦਰਸ਼ਨ ਪਿਆਸੀ ਦਿਨ ਸਰਾ ਚਿਤਮੋ ਅਨਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨਤੀਆ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਟੋਡੀ ਮਹੱਲਾ ਪੰਜਵਾਂ। ਹਰ ਹਰ ਚਰਨ ਹਿਰਦੈ ਉਰ ਧਾਰੇ, ਸਿਮਰ ਸਵਾਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਹਰ ਹਰ ਚਰਨ ਹਿਰਦੈ ਉਰ ਧਾਰੇ, ਸਿਮਰ ਸਵਾਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਰਹਾਓ ਪੁੰਨ ਦਾਨ ਪੂਜਾ ਪਰਮੇਸ਼ਰ, ਹਰ ਕੀਰਤ ਤਤ ਵਿਚਾਰੇ।

ਚੌਪਦੀ ਇਹ ਧਨ ਖੁੱਟ ਨਾ ਨਿਖੁੱਟੈ ਨਾ ਜਾਈ ਪੂਰੇ ਸਤਿਗੁਰ ਦੀਆ ਦਿਖਾਈ ਆਪਣੇ ਸਤਿਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਮਨ ਵਸਾਈ ਸੇ ਧਨਵੰਤ ਹਰ ਨਾਮ ਲਿਵਲਾਏ ਗੁਰ ਪੂਰੈ ਹਰ ਧਨ ਪ੍ਰਗਾਸ਼ਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ ਅਵਗੁਣ ਕਾਟ ਗੁਣ ਹਿਰਦੈ ਸਮਾਏ ਪੂਰੇ ਗੁਰ ਕੈ ਸਹਿਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਭਾਈ ਦੁਬਦਾ ਮਾਰ ਹਰ ਮਨ ਵਸਾਈ ਨਾਮ ਮੁਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਸਭ ਮੈਂ ਵਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹਰ ਨਾਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਇਐ ਭਾਏ ਵਿਗੁਚੀਐ ਗਲ ਪਈਸ ਜਮ ਕੀ ਫਾਸ ਜੇਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆਸ ਰੈਣ ਵਿਹਾਣੀ ਪਛੋ ਤਾਣੀ ਉੱਠ ਚੱਲੀ ਗਈ ਨਿਰਾਸ਼ ਜਿਨ ਕੋ ਸਾਧੂ ਭੇਟੀਐ ਸੋ ਦਰਗਾ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ।

ਜਿਸ ਮਨ ਹਰ ਚਰਨ ਨਿਵਾਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਜੀ। ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਜੀ। ਤਨਾਸਰੀ ਮਹੱਲਾ ਪੰਜਵਾਂ, ਘਰ ਪਹਿਲਾ ਚੌਪ ਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਭਾਵ ਖੰਡਨ ਦੁਖ ਭੰਜਨ, ਸਵਾਮੀ ਭਗਤ ਵਸ਼ਲ ਨਿਰੰਕਾਰੀ, ਕੋਟ ਪਰਾਧ ਮਿਟੇ ਖਿਨ ਭੀਤਰ, ਜਾਂ ਗੁਰਮੁਖ ਨਾਮ ਸਮਾਰੀ, ਮੇਰਾ ਮਨ ਲਾਗਾ ਹੈ ਰਾਮ ਪਿਆਰੇ, ਦੀਨ ਦਿਆਲ ਕਰੀ ਪ੍ਰਭ ਕਿਰਪਾ, ਵਸ ਕੀਨੇ ਪੰਚ ਦੂਤਾਰੇ, ਰਹਾਉ ਤਿਰਥਾਨ ਸੁਹਾਵਾ, ਰੂਪ ਸੁਹਾਵਾ ਤੇਰੇ ਭਗਤ ਸੋ ਹੈ ਦਰਬਾਰੇ, ਸਰਬ ਜੀਆਂ ਕੇ ਦਾਤੇ ਸਵਾਮੀ, ਕਰ ਕਿਰਪਾ ਲੇਹੋ ਬਾਰੇ, ਤੇਰਾ ਵਰਨ ਨ ਜਾਪੈ ਰੂਪ ਨ ਲਖੀਐ, ਤੇਰੀ ਕੁਦਰਤ ਕੌਣ ਵਿਚਾਰੇ, ਜਲ ਥਲ ਮਹੀਲ ਰਵਿਆ ਸਰਬ ਠਾਈ, ਅਗੰਮ ਰੂਪ ਗਿਰਧਾਰੇ,

ਵਾਰੀ ਧਨਾਸਰੀ ਮਹਲਾ ਪੰਜਵਾਂ ਬਿਨ ਜਲ ਪ੍ਰਾਨ ਤਜੇ ਹੈ ਮੀਨਾ ਜਿਨ ਜਲ ਸਿਉ ਹੀਤ ਬੜਾਇਓ ਕਮਲ ਹੀਤ ਬਿਨ ਸਿਉ ਹੈ ਭਵਰਾ ਉਨ ਮਾਰਗ ਨਿਕਸ ਨ ਪਾਇਓ ਅਬ ਮਨ ਏਕ ਸਿਉ ਮੋਕੀਨਾ ਮਰੈ ਨਾ ਜਾਵੇ ਸਦ ਹੀ ਸੰਗੇ ਸਤਿਗੁਰ ਸ਼ਬਦੀ ਚੀਨਾ ਰਹਾਉ ਕਾਮ ਹੇਤ ਕੁੰਚਰ ਲੈ ਫਾਕਿਓ ਉਹ ਪਰ ਵਸ ਪਇਓ ਵਿਚਾਰਾ ਨਾਦ ਹੇਤ ਸਿਰ ਡਾਰਿਓ ਕੁਰੰਕਾ ਉਸੀ ਹੇਤ ਬਿਦਾਰਾ ਦੇਖ ਕੁਟੰਬ ਲੋਭ ਮੋਹਿਓ ਪ੍ਰਾਣੀ ਮਾਇਆ ਕੁਲ ਬਟਾਨਾ ਅਤ ਰਚਿਓ ਕਰ ਲੀਨੋ ਆਪਣਾ ਉਨ ਛੋੜ ਸਰਾਪਰ ਜਾਨਾ ਬਿਨ ਗੋਬਿੰਦ ਅਵਰ ਸੰਗ ਨੇਹਾ ਉਹ ਜਾਣੋ ਸਦਾ ਦੁਹੇਲਾ ਕਹੋ ਨਾਨਕ ਗੁਰ ਇਹ ਬੁਝਾਇਓ ਪ੍ਰੀਤ ਪ੍ਰਭੂ ਸਦ ਕੇਲਾ ਧਨਾਸਰੀ ਮਹਲਾ ਪੰਜਵਾਂ ਕਰ ਕਿਰਪਾ ਦਿਓ ਮੋਹਿ ਨਾਮਾ ਬੰਧਨ ਤੇ ਛੁਟਕਾਏ ਮਨ ਤੇ ਬਿਸਰਿਓ ਸਗਲੋ ਧੰਦਾ ਗੁਰ ਕੀ ਚਰਣੀ ਲਾਏ ਸਾਧ ਸੰਗ ਚਿੰਤ ਬਿਰਾਨੀ ਛਾਡੀ ਅੰਗ ਬੁੱਧ ਮੋਹ ਮਨ ਬਾਸਨ ਦੇ ਕਰ ਗੜਹਾ ਗਾਡੀ ਰਹਾਉ ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸਕੇ ਬੈਰਾਈ ਬ੍ਰਹਮ ਪਸਾਰ ਪਸਾਰਿਓ ਭੀਤਰ ਸਤਿਗੁਰ ਤੇ ਸੋਜੀ ਪਾਈ।

ਦਿਲ ਕੀਓ ਮੇਰਾ ਰਾਜਨ, ਬਿਨ ਸਿਓ ਢੀਠਾ ਅੰਮ੍ਰਿਤ ਬੂਠਾ, ਸ਼ਬਦ ਲਗੂ ਗੁਰ ਮੀਠਾ, ਜਲ ਥਲ ਮਹੀਲ ਸਰਬ ਨਿਵਾਸੀ, ਨਾਨਕ ਰਮਈਆ ਡੀਠਾ। ਧਨਾਸਰੀ ਮਹਲਾ ਪੰਜਵਾਂ, ਦਬ ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨ ਸੋਏ ਆਏ, ਮਹਾ ਆਨੰਦ ਸਦਾ ਕਰ ਕੀਰਤਨ, ਪੁਰਖ ਵਿਧਾਤਾ ਪਾਏ ਅਬ, ਮੋਹਿ ਰਾਮ ਜਸੋ ਮਨ ਗਾਇਓ, ਭਇਓ ਪ੍ਰਗਾ ਸਦਾ ਸੁਖ ਮਨ ਮੈਂ, ਸਤਿਗੁਰ ਪੂਰਾ ਪਾਇਓ, ਰਹਾਓ ਗੁਣ ਨਿਧਾਨ, ਰਿਧ ਭੀਤਰ ਵਸਿਆ ਤਾਂ ਦੁਖ ਭਰਮ ਪੋ ਭਾਗਾ, ਭਈ ਪ੍ਰਾਪਤ ਵਸਤੇ ਅਗੋਚਰ, ਰਾਮ ਨਾਮ ਰੰਗ ਲਾਗਾ, ਚਿੰਤਾ ਚਿੰਤਾ ਸੋਚਾ ਸੋਚਾ, ਸੋਗ ਲੋਭ ਮੋਹ ਥਾਕਾ, ਹਉਮੈ ਰੋਗ ਮਿਟੇ ਕਿਰਪਾ ਤੇ, ਜਮ ਤੇ ਭਏ ਬਿਵਾਕਾ, ਗੁਰ ਕੀ ਟਹਿਲ ਗੁਰੂ ਕੀ ਸੇਵਾ, ਗੁਰ ਕੀ ਆਗਿਆ ਪਾਣੀ, ਕਹੋ ਨਾਨਕ ਜਿਨ ਜਮ ਤੇ ਕਾਢੇ, ਤਿਸ ਗੁਰ ਕੈ ਕੁਰਬਾਣੀ। ਧਨਾਸਰੀ ਮਹਲਾ ਪੰਜਵਾਂ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁਖ ਸੁਖ ਮੇਰਾ, ਤੋ ਬਿਦ ਨੀਕੀ ਖਟਾਨੀ, ਜੀ ਕੀ ਕਹੀ ਪਹਿਮਾਨੀ, ਅਵਰ ਜਤਨ ਕਰ ਰਹੇ ਬਹੁ ਤੇਰੇ, ਤਿਨ ਤਿਲ ਨਹੀਂ ਕੀਮਤ ਜਾਨੀ, ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰਦੀਨੋ ਮੰਤਾਨੀ, ਡਿੱਗੈ ਨ ਡੋਲੈ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ।

ਗੁਰ ਕੀਓ ਬੰਧਾਨੀ। ਧਨਾਸਰੀ ਮਹੱਲਾ ਪੰਜਵਾਂ, ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਣ ਕਛੂ ਨਾ ਸੂਝੀ। ਬਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉ ਪਾਵ ਕੀ ਦੰਨੀ ਧਰਾਪੈ, ਬਿਨ ਹਰ ਕਹਾ ਅਗਾਈ ਰਹਾਉ। ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕਿ ਮਿਟੈ ਨਾ ਭੁੱਖਾ, ਉਦਮ ਕਰੈ ਸਵਾਨ ਕੀ ਨਿਆਈ, ਚਾਰੇ ਕੁੰਟਾਂ ਘੋਖਾ।

ਸਦਾਈ ਰਹਾਉ। ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨਸ ਜਾਏ ਭਰਮਾਈ। ਆਨੰਦ ਰੂਪ ਰਵਿਓ ਸਭ ਮਦੇ ਜਤ ਕਤ ਪੇਖੋ ਜਾਈ। ਤੁਮ ਦਿਆਲ ਕਿਰਪਾਲ ਕਿਰਪਾ ਨਿਧ ਪਤਤ ਪਾਵਨ ਗੋਸਾਈ। ਕੋਟ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ। ਜਾਵਤਾ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ। ਨਾਮ ਜਪ ਤ੍ਰਿਸ਼ਨਾ ਸਭ ਬੁੱਝੀ ਹੈ ਨਾਨਕ ਤ੍ਰਿਪਤ ਅਗਾਈ। ਧਨਾਸਰੀ ਮਹਲਾ ਪੰਜਵਾਂ ਜਿਨ ਕੀਨੇ ਵਸ ਆਪਣੇ ਤ੍ਰੈ ਗੁਣ ਭਵਨ ਚਤੁਰ ਸੰਸਾਰਾ। ਜਗ ਇਸ਼ਨਾਨ ਤਾਪ ਥਾਨ ਖੰਡੇ ਕਿਆ ਏ ਜੰਤ ਵਿਚਾਰਾ। ਪ੍ਰਭ ਕੀ ਓਟ ਗਹੀ ਤੋ ਛੁਟੋ ਸਾਧ ਪ੍ਰਸਾਦ ਹਰ ਹਰ ਹਰ ਗਾਏ। ਬਿਖੈ ਬਿਆਦ ਤਬ ਹੁਟੋ ਰਹਾਓ ਨਾ ਸੁਣੀਐ ਨਾ ਮੁਖ ਤੇ ਬਕੀਐ ਨਾ ਮੂਹੈ ਓ ਡੀਠੀ। ਐਸੀ ਠਗੌਰੀ ਪਾਏ ਭੁਲਾਵੈ ਮਨ ਸਭ ਕੈ ਲਾਗੈ ਮਿਠੀ। ਮਾਏ ਬਾਪ ਪੂਤ ਹਿਤ ਭਰਾਤਾ ਉਨ ਘਰ ਘਰ ਮੇਲਿਆ ਦੂਆ। ਕਿਸ ਹੀ ਵਾਧ ਘਾਟ ਕਿਸ ਹੀ ਪੈ ਸਗਲੇ ਲਰ ਲਰ ਮੂਆ। ਹੋਂ ਬਲਿਹਾਰੀ ਸਤਿਗੁਰੇ ਆਪਣੇ ਜਿਨੇ ਚਲਤ ਦਿਖਾਇਆ। ਗੁਜੀ ਭਾਹ ਜਲੈ ਸੰਸਾਰਾ ਭਗਤ ਨ ਵਿਆਪੈ ਮਾਇਆ। ਸੰਤ ਪ੍ਰਸਾਦ ਮਹਾਂ ਸੁਖ ਪਾਇਆ ਸਗਲੇ ਬੰਧਨ ਕਾਟੇ। ਹਰ ਹਰ ਨਾਮ ਨਾਨਕ ਧਨ ਪਾਇਆ ਆਪਣੇ ਘਰ ਲੈ ਆਇਆ ਖਾਟੇ। ਧਨਾਸਰੀ ਮਹਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ। ਜੇਵਾ ਏਕ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਹੀਐ ਰਹਾਉ। ਕੋਟ ਪਰਾਦ ਹਮਾਰੇ ਖੰਡੂ ਅਨਕ ਵਿਧੀ ਸਮਝਾਵੋ। ਹਮ ਗਿਆਨ ਅਲਪਮਤ ਥੋਰੀ ਤੁਮੇ ਆਪਣ ਬਿਰਧ ਰਖਾਵੋ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਨਹਾਰ ਦਯਾਲਾ ਨਾਨਕ ਘਰ ਕੇ ਗੋਲੇ। ਤਨਾਸਰੀ ਮਹਲਾ ਪੰਜਵਾਂ ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬੋਦੈਨ। ਕਹੂ ਨਾ ਭੀਜੈ ਸੰਜਮ ਸੁਆਮੀ ਬੋਲੇ ਮੀਠੇ ਬੈਨ। ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਖੋਜੈ ਸਭ ਤਾਂ ਕੋ ਬਿਖਮ ਨ ਜਾਈ ਲੈਨ। ਰਹਾਉ ਜਾਪ ਤਾਪ ਭ੍ਰਮਣ ਬਸੁਦਾ ਕਰ ਉਰਦ ਤਾਪ ਲੈ ਗੈਨ। ਇਹ ਬਿਦ ਨਹ ਪਤੀਆਨੋ ਠਾਕੁਰ ਜੋਗ ਜੁਗਤ ਕਰ ਜੈਨ। ਅੰਮ੍ਰਿਤ ਨਾਮ ਨਿਰਮੋਲਕ ਹਰ ਜਸ ਤਿਨ ਪਾਇਓ ਜਿਸ ਕਿਰਪੈਣ। ਸਾਧ ਸੰਗ ਰੰਗ ਪ੍ਰਭੇਟੇ ਨਾਨਕ ਸੁਖ ਜਨ ਰੈਨ। ਧਨਾਸਰੀ ਮਹਲਾ ਪੰਜਵਾਂ ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ ਹਰ ਹਰ ਨਾਮ ਸੁਣਾਵੈ। ਅਸਤਰ ਕਰੇ ਨੇ ਚਲੇ ਮਨੁਆ ਬੌਰ ਨ ਕਤਹੂ ਧਾਵੈ। ਹੈ ਕੋ ਐਸੋ ਹਮਰਾ ਮੀਤ ਸਗਲ ਸਮਗਰੀ ਜੀਓ ਹੀਓ ਦਿਓ ਅਰਪੋ ਅਪਨੋ ਚੀਤ ਰਹਾਓ। ਪਰ ਧਨ ਪਰ ਤਨ ਪਰ ਕੀ ਨਿੰਦਾ ਇਨ ਸਿਉ ਪ੍ਰੀਤ ਨ ਲਾਗੈ। ਸੰਤਾਂ ਸੰਗ ਸੰਤ ਸੁਭਾਖਣ ਹਰ ਕੀਰਤਨ ਮਨ ਜਾਗੈ। ਗੁਣ ਨਿਧਾਨ ਦਿਆਲ ਪੁਰਖ ਪ੍ਰਭ ਸਰਬ ਸੁਖ ਦਿਆਲਾ। ਮੰਗੈ ਦਾਨ ਨਾਮ ਤੇਰੋ ਨਾਨਕ ਜਿਉ ਮਾਤਾ ਬਾਲ ਗੋਪਾਲਾ। ਧਨਾਸਰੀ ਮਹਲਾ ਪੰਜਵਾਂ ਹਰ ਹਰ ਲੀਨੇ ਸੰਤ ਉਭਾਰ ਹਰ ਕੇ ਦਾਸ ਕੀ ਚਿਤਵੈ ਬੁਰਿਆਈ ਤਿਸ ਹੀ ਕੋ ਫਿਰ ਮਾਰ ਰਹਾਓ। ਜਨ ਕਾ ਆਪ ਸਹਾਈ ਹੁਆ ਨਿੰਦਕ ਭਾਗੇ ਹਾਰ। ਭ੍ਰਮਤ ਭ੍ਰਮਤ ਉਹਾਂ ਹੀ ਮੂਏ ਬਾਹੁੜ ਗ੍ਰੇ ਨਾ ਮੰਝਾਰ। ਨਾਨਕ ਸ਼ਰਨ ਪਰਿਓ ਦੁਖ ਭੰਜਣ ਗੁਣ ਗਾਵੈ ਸਦਾ ਅਪਾਰ। ਨਿੰਦਕ ਕਾ ਮੁਖ ਕਾਲਾ ਹੁਆ ਦੀਨ ਦੁਨੀਆ ਕੈ ਦਰਬਾਰ। ਧਨਾਸਰੀ ਮਹਿਲਾ ਪੰਜਵਾਂ ਅਬ ਹਰ ਰਾਖਨਹਾਰ ਚਿਤਾਰਿਆ
ਪਤਤ ਪੁਨੀਤ ਕੀਏ ਖਿਨ ਪੀਤਰ, ਸਗਲਾ ਰੋਗ ਬਿਦਾਰਿਆ ਰਹਾਉ। ਗੋਸ਼ਟ ਪਈ ਸਾਧ ਕੈ ਸੰਗਮ, ਕਾਮ ਕ੍ਰੋਧ ਲੋਭ ਮਾਰਿਆ। ਸਿਮਰ ਸਿਮਰ ਪੂਰਨ ਨਾਰਾਇਣ, ਸੰਗੀ ਸਗਲੇ ਤਾਰਿਆ। ਔਖਦ ਮੰਤਰ ਮੂਲ ਮਨ ਏਕੈ, ਮਨ ਵਿਸ਼ਵਾਸ ਪ੍ਰਭ ਧਾਰਿਆ। ਚਰਨ ਰੇਨ ਬਾਸ਼ੈ ਨਿਤ ਨਾਨਕ, ਪੁਨਾ ਪੁਨਾ ਬਲਿਹਾਰਿਆ। ਤਨਾਸ਼ਰੀ ਮਹਲਾ ਪੰਜਵਾਂ, ਮੇਰਾ ਲਾਗੋ ਰਾਮ ਸਿਉ ਹੇਤ। ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੁੱਖ ਕਾ ਕਾਟਿਆ ਕੇਤ। ਰਹਾਉ ਹਾਥ ਦੇ ਰਾਖਿਓ ਆਪਣਾ ਕਰ, ਬਿਰਥਾ ਸਗਲ ਮਿਟਾਈ। ਨਿੰਦਕ ਕੇ ਮੁਖ ਕਾਲੇ ਕੀਨੇ, ਜਨ ਕਾ ਆਪ ਸਹਾਈ। ਸਾਚਾ ਸਾਹਿਬ ਹੁਆ ਰਖਵਾਲਾ, ਰਾਖ ਲਈਏ ਕੰਠ ਲਾਏ। ਨਿਰਭਉ ਭਏ ਸਦਾ ਸੁਖ ਮਾਣੇ, ਨਾਨਕ ਘਰ ਗੁਣ ਗਾਏ। ਤਨਾਸ਼ਰੀ ਮਹਿਲਾ ਪੰਜਵਾਂ, ਔਖਦ ਤੇਰੋ ਨਾਮ ਦਇਆਲ। ਮੁਹਿਆ ਤੁਰ ਤੇਰੀ ਗਤ ਨਹੀਂ ਜਾਨੀ, ਤੂੰ ਆਪ ਕਰੈ ਪ੍ਰਤਪਾਲ। ਰਹਾਉ ਤਾਰ ਨੂੰ ਗੁਰੂ ਸਵਾਮੀ ਮੇਰੇ, ਦੁਤੀਆ ਭਾਉ ਨਿਵਾਰ। ਬੰਧਨ ਕਾਟ ਲਿਹੋ ਆਪਣੇ ਕਰ, ਕਬੂ ਨਾ ਆਵੈ ਹਾਰ। ਤੇਰੀ ਸ਼ਰਨ ਪਿਆ ਹੋਂ ਜੀਵਾਂ, ਤੂੰ ਸਮਰੱਥ ਪੁਰਖ ਮਿਹਰਬਾਨ। ਆਠ ਪਹਿਰ ਪ੍ਰਭ ਕਉ ਆਰਾਧੀ, ਨਾਨਕ ਸਦ ਕੁਰਬਾਨ। ਤਨਾਸਰੀ ਮਹਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਾ ਹਾ ਪ੍ਰਭ ਰਾਖ ਲਿਹ, ਹਮ ਤੇ ਕਿਛੂ ਨ ਹੋਏ ਮੇਰੇ ਸਵਾਮੀ। ਕਰ ਕਿਰਪਾ ਆਪਣਾ ਨਾਮ ਦੇ ਰਹਾਉ। ਅਗਨ ਕੁਟੰਬ ਸਾਗਰ ਸੰਸਾਰ, ਪਰਮ ਮੋਹ ਅਗਿਆਨ ਅੰਧਾਰ। ਊਚ ਨੀਚ ਸੁਖ ਦੁਖ, ਤ੍ਰਾਪਸ ਨਾਹੀ ਤ੍ਰਿਸ਼ਨਾ ਭੂਖ। ਮਨ ਬਾਸਨਾ ਰਚ ਬਿਖੈ ਬਿਆਦੁ, ਪੰਚਦੂਤ ਸੰਗ ਮਹਾ ਅਸਾਧੁ। ਜੀ ਜਹਾਨ ਪ੍ਰਾਨ ਧਨ ਤੇਰਾ, ਨਾਨਕ ਜਾਨ ਸਦਾ ਹਰ ਨੇਰਾ। ਤਨਾਸਰੀ ਮਹਲਾ ਪੰਜਵਾਂ, ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਤਰਨ ਤਾਰਨ ਹਰ ਨਿਧ, ਦੁਖ ਨਾ ਸਕੈ ਬਿਆਪ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੂਝੈ। ਇਹ ਜਤਨ ਕਾਟ ਕਲ ਕਾਲ। ਰਹਾਉ ਆਦ ਅੰਤ ਦਿਆਲ ਪੂਰਨ, ਤਿਸ ਬਿਨਾ ਨਹੀਂ ਕੋਏ। ਜਨਮ ਮਰਨ ਨਿਵਾਰ ਹਰ ਜਪ, ਸਿਮਰ ਸਵਾਮੀ ਸੋਏ। ਬੇਦ ਸਿਮਰਤ ਕਥੈ ਸ਼ਾਸਤ, ਭਗਤ ਕਰੈ ਵਿਚਾਰ। ਮੂਤ ਪਾਈਐ ਸਾਧ ਸੰਗਤ, ਬਿਨ ਸਜਾਏ ਅੰਧਾਰ। ਚਰਨ ਕਮਲ ਆਧਾਰ ਜਨਕਾ, ਰਾਸ ਪੂੰਜੀ ਏਕ। ਤਾਣ ਮਾਣ ਦਿਵਾਣ ਸਾਚਾ, ਨਾਨਕ ਕੀ ਪ੍ਰਭ ਟੇਕ। ਧਨਾਸਰੀ ਮਹਲਾ ਪੰਜਵਾਂ, ਫਿਰਤ ਫਿਰਤ ਪੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ। ਆਨ ਸਗਲ ਬਿਦ ਕਾਮ ਨ ਆਵੈ, ਹਰ ਹਰ ਨਾਮ ਤੇ ਆਇਆ। ਤਾਂ ਤੇ ਮੋਹਿ ਧਾਰੀ ਓਟ ਗੋਪਾਲ, ਸ਼ਰਨ ਪਰਿਓ ਪੂਰਨ ਪਰਮੇਸ਼ੁਰ। ਬਿਨਸੇ ਸਗਲ ਜੰਜਾਲ। ਰਹਾਉ ਸੁਰਗ ਮ੍ਰਿਤ ਪਿਆਲ ਭੂ ਮੰਡਲ, ਸਗਲ ਬਿਆਪੇ ਮਾਏ। ਜੀ ਉਧਾਰਨ ਸਭ ਕੁਲ ਤਾਰਨ, ਹਰ ਹਰ ਨਾਮ ਧਿਆਏ। ਨਾਨਕ ਨਾਮ ਨਿਰੰਜਨ ਗਾਈਐ, ਪਾਈਐ ਸਰਬ ਨਿਧਾਨਾ। ਕਰ ਕਿਰਪਾ ਜਿਸ ਦੇ ਸਵਾਮੀ, ਬਿਰਲੇ ਕਾਹੂ ਜਾਨਾ। ਧਨਾਸਰੀ ਮਹਲਾ ਪੰਜਵਾਂ, ਘਰ ਦੂਜਾ ਚੌਪ ਦੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਛੋੜ ਜਾਏ ਸੇ ਕਰੈ ਪਰਾਲ। ਕਾਮ ਨ ਆਵੈ ਸੇ ਜੰਜਾਲ, ਸੰਗ ਨ ਚਾਲੈ ਤਿਨ ਸਿਉ ਹੀਤ। ਜੋ ਬੈਰਾਈ ਸੇਈ ਮੀਤ, ਐਸੇ ਪਰਮ ਭੁੱਲੇ ਸੰਸਾਰਾ। ਜਨਮ ਪਦਾਰਥ ਖੋਏ ਗਵਾਰਾ, ਰਹਾਉ ਸਾਚ ਧਰਮ ਨਾਹੀ ਭਾਵੈ ਡੀਠਾ। ਝੂਠ ਤੋ ਸਿਉ ਰਚਿਓ ਮੀਠਾ।

ਨੰਗੇ ਅਪਾਰ ਸਾਧ ਗਾਵੈ ਗੁਣ ਏਕ ਨਿਰੰਕਾਰ ਰਹਾਓ ਸਾਧ ਕੀ ਸ਼ੋਭਾ ਆਤਮਸਕੀਨੀ ਸੰਤ ਵਡਾਈ ਹਰ ਜਸ ਚੀਨੀ ਆਨੰਦ ਸੰਤਨ ਕੈ ਭਗਤ ਗੋਬਿੰਦ ਸੁਖ ਸੰਤਨ ਕੈ ਬਿਨਸੀ ਚਿੰਦ ਜਾਂ ਸਾਧ ਸੰਤਨ ਹੋਵੈ ਇਕੱਤਰ ਤਾਂ ਹਰ ਜਸ ਗਾਵੈ ਨਾਦ ਕਵਿਤ ਸਾਧ ਸਭਾ ਮੈਂ ਆਨੰਦ ਵਿਸ਼ਰਾਮ ਉਨ ਸੰਗ ਸੋ ਪਾਏ ਜਿਸ ਮਸਤ ਕਰਾਮ ਦੋਏ ਕਰ ਜੋੜ ਕਰੀ ਅਰਦਾਸ

ਤਨਾਸਰੀ ਮਹਲਾ ਪੰਜਵਾਂ ਸੋ ਕਤ ਡਰੈ ਜੇ ਖਸਮ ਸੰਹਾਰੈ ਡਰ ਡਰ ਪਚੇ ਮਨ ਮੁਖ ਵਿਚਾਰੇ ਰਹਾਉ ਸਿਰ ਉਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾਂ ਕੀ ਨਿਰਮਲ ਸੇਵ ਏਕ ਨਿਰੰਜਨ ਜਾ ਕੀ ਰਾਸ ਮਿਲ ਸਾਧ ਸੰਗਤ ਹੋਵਤ ਪ੍ਰਗਾਸ਼ ਜੀਅਨ ਕਾ ਦਾਤਾ ਪੂਰਨ ਸਭ ਠਾਏ ਕੋਟ ਕਲੇਸ਼ ਮਿਟੈ ਹਰ ਨਾਏ ਜਨਮ ਮਰਨ ਸਗਲਾ ਦੁਖ ਨਾਸੈ

ਜਾਏ ਸਹੀ ਭਗਤ ਜੇ ਸਾਚੇ ਭਾਣੇ ਜਮਕਾਲ ਤੇ ਭਏ ਨਿਕਾਣੇ ਸਾਚਾ ਸਾਹਿਬ ਸੱਚਾ ਸੱਚ ਦਰਬਾਰ ਕੀਮਤ ਕੌਣ ਕਹੈ ਵਿਚਾਰ ਘਟ ਘਟ ਅੰਤਰ ਸਗਲੇ ਆਧਾਰ ਨਾਨਕ ਜਾਚੈ ਸੰਤ ਰੇਣਾਰ ਧਨਾਸਰੀ ਮਹਲਾ ਪੰਜਵਾਂ।

ਆਨੰਦ ਭਏ ਦੁੱਖ ਭਾਗੇ ਸਦਾ ਸਦਾ ਹਰਿ ਜਾਪ। ਧਨਾਸਰੀ ਮਹੱਲਾ ਪੰਜਵਾਂ। ਚਤੁਰ ਦਿਸ਼ਾ ਕੀ ਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ। ਹਰ ਜਨ ਰਾਖੀ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮਿਟੇ, ਦਇਆਲ ਪੁਰਖ ਬਖਸ਼ੰਦ ਰਹਾਉ। ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਊਹਾਂ ਸੱਚ ਹੋਵੈ। ਧਨਾਸਰੀ ਮਹੱਲਾ ਪੰਜਵਾਂ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ। ਹੱਥ ਦੇ ਰਾਖੈ ਆਪਣੇ ਕੋ, ਸਾਸ ਸਾਸ ਪ੍ਰਤਪਾਲੇ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦਿ ਅੰਤ ਪ੍ਰਭ ਸਦਾ ਸਹਾਈ। ਤਨ ਹਮਾਰਾ ਮੀਤ ਰਹਾਉ, ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭਪੂਰਨ ਪੈਜ ਰਖਾਈ। ਧਨਾਸਰੀ ਮਹੱਲਾ ਪੰਜਵਾਂ। ਜਿਸ ਕੋ ਬਿਸਰੈ ਪ੍ਰਾਨ ਪਤਦਾਤਾ, ਸੋਈ ਗਨੂ ਅਭਾਗਾ। ਚਰਨ ਕਮਲ ਜਾ ਕਾ ਮਨ ਰਾਗਿਓ, ਅਮੇ ਸਰੋਵਰ ਪਾਗਾ। ਤੇਰਾ ਜਨ ਰਾਮ ਨਾਮ ਰੰਗ ਜਾਗਾ, ਆਲਸ ਸ਼ੀਜ ਗਿਆ ਸਭ ਤਨ ਤੇ। ਪ੍ਰੀਤਮ ਸਿਉ ਮਨ ਲਾਗਾ ਰਹਾਉ, ਜਹ ਜਾ ਪੇਖੋ ਤਹ ਨਾਰਾਇਣ, ਸਗਲ ਘਟਾ ਮੈ ਤਾਗਾ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਧਨਾਸਰੀ ਮਹੱਲਾ ਪੰਜਵਾਂ। ਜਨ ਕੇ ਪੂਰਨ ਹੋਏ ਕਾਮ, ਕਲੀ ਕਾਲ ਮਹਾਂ ਵਿਖਿਆ ਮੈਂ, ਲੱਜਾ ਰਾਖੀ ਰਾਮ ਰਹਾਉ। ਸਿਮਰ ਸਿਮਰ ਸਿਮਰ ਸਵਾਮੀ, ਪ੍ਰਭ ਆਪਣਾ ਨਿਕਟ ਨ ਆਵੈ ਜਾਮ। ਮੁਕਤ ਬੈਕੁੰਠ ਸਾਧ ਕੀ ਸੰਗਤ, ਜਨ ਪਾਇਓ ਹਰ ਕਾ ਧਾਮ। ਚਰਨ ਕਮਲ ਹਰ ਜਨ ਕੀ ਥਾਤੀ, ਕੋਟ

ਇਕਾਈ ਤਨਾਸਰੀ ਮਹਿਲਾ ਨਾਵਾਂ ਸਾਧੂ ਏ ਜਗ ਭਰਮ ਭੁਲਾਨਾ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬੇਕਾਨਾ ਰਹਾਉ ਮਾਤ ਪਿਤਾ ਭਾਈ ਸੁਤ ਬਨਤਾ ਤਾਂ ਕਹਿ ਰਸ ਲਪਟਾਨਾ ਜੋਬਨ ਧਨ ਪ੍ਰਭ ਤਾ ਕਹਿ ਮਦ ਮੈਂ ਐਨ ਸਰਹਿ ਦੀਵਾਨਾ ਦੀਨ ਦਿਆਲ ਸਦਾ ਦੁੱਖ ਭੰਜਨ ਤਾਂ ਸਿਉ ਮਨ ਨਾ ਲਗਾਨਾ ਜਨ ਨਾਨਕ ਕੋਟਣ ਮੈਂ ਕੋ ਮੈਂ ਕਿਨਹੂੰ ਗੁਰਮੁਖ ਹੋਏ ਪਛਾਨਾ ਤਨਾਸਰੀ ਮਹਲਾ ਨਾਵਾ ਤੇ ਜੋਗੀ ਕੋ ਜੁਗਤ ਨ ਜਾਨੋ ਲੋਭ ਮੋਹ ਮਾਇਆ ਮਮਤਾ ਫੁਨ ਜੇ ਘਟ ਮਾਹੇ ਪਛਾਨੋ ਰਹਾਉ ਪਰ ਨਿੰਦਾ ਉਸਤਤ ਨਹਿ ਜਾਕੈ ਕੰਚਨ ਲੋ ਸਮਾਨੋ ਹਰਕ ਸੋਗ ਤੇ ਰਹਿ ਅਤੀਤਾ ਜੋਗੀ ਤਾਂ ਹਿ ਬਖਾਨੋ ਚੰਚਲ ਮਨ ਦਾ ਦਿਸ਼ ਕੋ ਧਾਵਤ ਅਚਲ ਜਾਏ ਠਹਿਰਾਨੋ ਕਹੁ ਨਾਨਕੇ ਬਿਦ ਕੋ ਜੋ ਨਰ ਮੁਕਤ ਤਾਹੇ ਤੁਮ ਮਾਨੋ ਤਨਾਸਰੀ ਮਹਲਾ ਨਾਵਾ ਅਬ ਮੈਂ ਕੌਣ ਉਪਾਉ ਕਰੂੰ ਜੇ ਬਿਦ ਮਨ ਕੋ ਸੰਸਾ ਚੂਕੈ ਪਉ ਨਿਦ ਪਾਰ ਪਰੋਂ ਰਹਾਉ ਜਨਮ ਪਾਏ ਕਛ ਭਲੋ ਨ ਕੀਨੋ ਤਾਂ ਤੇ ਅਧਿਕ ਡਰੋ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ ਯਹ ਜੀ ਸੋਚ ਤਰੋ ਗੁਰਮਤ ਸੁਣ ਕਛ ਗਿਆਨ ਨਾ ਉਪਜਿਓ ਪਾਸ਼ ਜਿਉ ਉਧਰ ਭਰੋ ਕਹੁ ਨਾਨਕ ਪ੍ਰਭ ਬਿਰਦ ਪਛਾਨੋ ਤਬ ਹੋ ਪਤਤ ਤਰੋ ਧਨਾਸਰੀ ਮਹਲਾ ਪਹਿਲਾ ਕਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਤਨੀ ਭਰਪੂਰੇ ਅੰਮ੍ਰਿਤ

ਪਾਵੈ ਕਿਆ ਬਗ ਬੱਪੜਾ ਛੱਪੜੀ ਨਹਾਏ ਕੀਚੜ ਡੂਬੈ ਮਹਿਲ ਨਾ ਜਾਏ ਰਹਾਉ ਰੱਖ ਰੱਖ ਚਰਨ ਧਰੇ ਵਿਚਾਰੀ ਦੁਬਦਾ ਛੋੜ ਭਏ ਨਿਰੰਕਾਰੀ ਮੁਕਤ ਪਦਾਰਥ ਹਰਸ ਚਾਖੇ ਆਵਣ ਜਾਂ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮੈਂ ਹੰਸ ਹੰਸ ਮੈਂ ਸਾਗਰ ਅਕਥ ਕਥਾ ਗੁਰ ਬਚਨੀ ਆਦਰ ਸੁਨ ਮੰਡਲ ਇੱਕ ਜੋਗੀ ਬੈਸੇ ਨਾਰ ਨਾ ਪੁਰਖ ਕਹੋ ਕੋ ਕੈਸੇ ਤ੍ਰਿਭਵਨ ਜੋਤ ਰਹੇ ਲਿਵ ਲਾਈ ਸੁਰ ਨਰਨਾਥ ਸਚੇ ਸ਼ਰਨਾਈ ਆਨੰਦ ਮੂਲ ਅਨਾਥ ਅਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਵਛਲ ਪੈ ਕਾਟਣ ਹਾਰੇ ਹਉਮੈ ਮਾਰ ਮਿਲੇ ਪਗ ਧਾਰੇ ਅਨਕ ਜਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮੈਂ ਆਏ ਜਨਮ ਪਦਾਰਥ ਦੁਬਦਾ ਖੋਵੈ ਆਪ ਨ ਚੀਨਸ ਭ੍ਰਮ ਭ੍ਰਮ ਰੋਵੈ ਕਹਿਤੋ ਪੜਤੋ ਸੁਣਤੋ ਏਕ ਧੀਰਜ ਧਰਮ ਧਰਨੀ ਤਰ ਟੇਕ ਜਤ ਸਤ

ਗੁਰ ਕੈ ਸ਼ਬਦ ਪਰਮ ਪਉ ਭਾਗੈ ਸੂਰਤ ਮੂਰਤ ਆਦਿ ਅਨੂਪ ਨਾਨਕ ਜਾਚੈ ਸਾਚ ਸਰੂਪ ਧਨਾਸਰੀ ਮਹਲਾ ਪਹਿਲਾ ਸਹਿਜ ਮਿਲੈ ਮਿਲਿਆ ਪ੍ਰਵਾਨ ਨਾ ਤਿਸਮਰਨ ਨਾ ਆਵਣ ਜਾਣ ਠਾਕੁਰ ਮੈਂ ਦਾਸ ਦਾਸ ਮੈਂ ਸੋਏ ਜਾਂ ਦੇਖਾਂ ਤਾਂ ਅਵਰ ਨ ਕੋਏ ਗੁਰਮੁਖ ਭਗਤ ਸਹਿਜ ਕਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਰਹਾਉ ਸੋ ਗੁਰ ਕਰੋ ਜੇ ਸਾਜ ਦ੍ਰਿੜਾਵੇ ਕਥ ਕਥਾਵੈ ਸ਼ਬਦ ਮਿਲਾਵੈ ਹਰ ਕੇ ਲੋਕ ਅਵਰ ਨਹੀਂ ਕਾਰਾ ਸਾਚੋ ਠਾਕੁਰ ਸਾਚ ਪਿਆਰਾ ਤਨ ਮੈਂ ਮਨੂਆ ਮਨ ਮੈਂ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੈ ਲਾਗੇ ਪਾਏ ਸਤਿਗੁਰ ਪੂਰਾ ਮਿਲੈ ਮਿਲਾਏ ਆਪ ਦਿਖਾਵੈ ਆਪੇ ਦੇਖੈ ਹੱਟ ਨਾ ਪਤੀਜੈ ਨਾ ਬਹੁ ਪੇਖੈ ਘੜ ਭਾਂਡੇ ਜਿਨੇ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਮਨ ਪਤੀ ਆਇਆ ਪੜ ਪੜ ਭੂਲੈ ਚੋਟਾ ਖਾਹੇ ਬਹੁਤ ਸਿਆਣ ਪਿਆਵੈ ਜਾਹੇ ਨਾਮ ਜਪੈ ਪਉ ਭੋਜਨ ਖਾਏ ਗੁਰਮੁਖ ਸੇਵਕ ਰਹੇ ਸਮਾਏ ਪੂਜ ਸਿਲਾ ਤੀਰਥ ਬਨ ਵਾਸਾ ਭਰਮਤ ਡੋਲਤ ਭਏ ਉਦਾਸਾ ਮਨ ਮੈਲੇ ਸੂਚਾ ਕਿਉ ਹੋਏ ਸਾਚ ਮਿਲੈ ਪਾਵੈ ਪਤ ਸੋਏ ਆਚਾਰਾ ਵਿਚਾਰ ਸਰੀਰ ਆ ਜੁਗਾਦ ਸਹਿਜ ਮਨ ਧੀਰ ਪਲ ਪੰਕਜ ਮੈਂ ਕੋਟ ਉਧਾਰੇ ਕਰ ਕਿਰਪਾ ਗੁਰ ਮੇਲ ਪਿਆਰੇ ਕਿਸ ਆਗੈ ਪ੍ਰਭ ਤੁਧ ਸਲਾਹੀ ਤੁਧ ਬਿਨ ਦੂਜਾ ਮੈਂ ਕੋਈ ਨਾਹੀ ਜਿਉ ਤੁਧ ਭਾਵੈ ਤਿਉ ਰਾਖ ਰਜਾਏ ਨਾਨਕ ਸਹਿਜ ਪਾਏ ਗੁਣ ਗਾਏ ਜਿਉ ਪਾਵੈ ਜਿਉ ਤੁਧ ਭਾਵੈ ਤਿਉ ਰਾਖ ਰਜਾਏ ਨਾਨਕ ਸਹਿਜ ਪਾਏ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਭਾਗੀ ਹੋ ਅੰਮ੍ਰਿਤ ਵੇਲੇ ਤੇ ਸੱਜੇ ਦੁਆਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ ਮੁਬਾਰਕ ਬਾਣੀ ਦੇ ਨਿਤਨੇਮ ਸਹਿਜ ਪਾਠ ਆਪ ਜੀ ਨੇ ਸਰਵਣ ਕੀਤੇ ਹੁਣ ਸਮਾਂ ਹੈ ਗੁਰਬਾਣੀ ਦੇ ਕੀਰਤਨ ਦਾ ਸਕੀ ਵਾਰ ਦੇ ਕੀਰਤਨ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲਿਆਂ ਦਾ ਜੱਥਾ ਆਪ ਸੰਗਤ ਨੂੰ ਸਰਵਣ ਕਰਾਵੇਗਾ ਅੱਜ ਹਾੜ੍ਹ ਦੇ ਮਹੀਨੇ ਦੀ ਪ੍ਰਮਤਾ ਹੋਈ ਹੈ ਸਤਿਗੁਰ ਸੱਚੇ ਪਾਤਸ਼ਾਹ ਮਿਹਰ ਕਰਨ ਸੋ ਆਓ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ

ਕੀਤਾ ਕਰਨਾ ਸਰਬ ਰਜਾਈ ਮਹੱਲਾ ਦੂਜਾ। ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ, ਇੱਕ ਨਾ ਹੁਕਮ ਸਮਾਏ ਲੇ ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣੇ ਕੜ ਲੇ ਇੱਕ ਨਾ ਮਾਇਆ ਵਿੱਚ ਨਿਵਾਸ। ਇਹ

ਜੀ ਉਪਾਇ ਕੈ ਲਿਖਣਾ ਵੈ ਤੁਰੰ ਬਹਾਲਿਆ ਉਥੇ ਸੱਚੇ ਹੀ ਸਜਨ ਬੜੈ ਝੁਣ ਮਹਕੜੇ ਜਮਾਲਿਆ ਥਾਉ ਨ ਪੈਨ ਕੁੜਿਆ ਮੋਹ ਕਾਲੇ ਦੋ ਜੁਗ ਚਾਲਿਆ ਤੇਰੇ ਨਾਂ ਰੁੱਤ ਸਜਣ ਗਏ ਹਰ ਕਿਸ ਠੱਗਣ ਵਾਲਿਆ ਲਿਖਣਾ ਵੈ ਤੁਰੰ ਬਹਾਲਿਆ ਲਿਖਣਾ ਵੈ ਤੁਰੰ ਬਹਾਲਿਆ।

0: ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਤ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾ ਕਹਿ ਫਿਰੈ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗਿਆ ਹੈ ਪ੍ਰਾਣੀ, ਵਿਸਮਾਦ ਸੰਯੋਗ, ਵਿਸਮਾਦ ਵਿਨਯੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਲਾਹ, ਵਿਸਮਾਦ ਦੂਜੜ, ਵਿਸਮਾਦ ਰਾਹ, ਵਿਸਮਾਦ ਨੇੜੇ, ਵਿਸਮਾਦ ਦੂਰ, ਵਿਸਮਾਦ ਵੇਖਿਆ ਹਾਜ਼ਰਾ ਹਜ਼ੂਰ, ਵੇਖ ਵਿਡਾਣ ਰਿਹਾ ਵਿਸਮਾਦ, ਨਾਨਕ ਬੂਜਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ, ਕੁਦਰਤ ਸੁਣਿਆ, ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਿਤੇਬਾ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਨਸੀ ਰੰਗੇ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ

0: ਪਹਿਲਾ ਭੈ ਵਿੱਚ ਪਾਉਣਾ ਹੈ ਸਦਵਾਉ ਭੈ ਵਿੱਚ ਚੱਲਾ ਲਖ ਦਰਿਆਉ ਭੈ ਵਿੱਚ ਅਗਨ ਕੱਢੇ ਵਿਕਾਰ ਭੈ ਵਿੱਚ ਧਰਤੀ ਦੱਬੀ ਪਾਰ ਭੈ ਵਿੱਚ ਇੰਦ ਫਿਰੇ ਸਿਰ ਪਾਰ ਭੈ ਵਿੱਚ ਰਾਜਾ ਤਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਅੰਤ ਕੋ ਕਰੋੜੀ ਚਲਤਨਾਂਤ ਭੈ ਵਿੱਚ ਸਿੱਧ ਬੁੱਧ ਸਰਨਾਥ ਭੈ ਵਿੱਚ ਆਡਾਣੇ ਆਕਾਸ ਭੈ ਵਿੱਚ ਜੋਧ ਮਹਾਂਬਲ ਸੂਰ ਭੈ ਵਿੱਚ ਆਵੈ ਜਾਵੈ ਪੂਰ ਸਗਲੇ ਆਪੋ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚੀ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੁਰ ਕੀਤੇ ਰਾਮ ਰਵਾਲ, ਕੀਤੀਆਂ ਕੰਨ ਕਹਾਣੀਆਂ, ਕੀਤੇ ਵੇਦ ਵਿਚਾਰ, ਕੀਤੇ ਨ ਚਮਕ ਤੇ

ਔੜੀ ਨਦਰ ਕਰੇ ਜੇ ਆਪਣੀ ਤੇ ਨਦਰੀ ਸਤਿਗੁਰ ਪਾਇਆ ਇਹ ਜੀਉ ਬਹੁਤੇ ਜਨਮ ਪਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲਿਆ ਸਤ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨੀ ਸੱਚੋ ਸੱਚ ਬੁਝਾਇਆ ਜਿਨੀ ਸੱਚੋ ਸੱਚ ਬੁਝਾਇਆ।

0: ਪਹਿਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੂਸੇ ਗਿਆਨ ਵਿਹੂਣੇ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝਾਟੈ ਪਾਏ ਵੇਖੈ ਲੋਕ ਹੱਸੈ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆ ਪਛਾਣੈ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾਗਾ ਕੀਆ ਸਗਲ ਜਹਾਨ ਸੇਵਕ

ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ, ਲਾਟੂ ਮੰਧਾਣੀਆਂ ਨਗਾਹਾ, ਪੰਖੀ ਪਾਉਂਦੀਆਂ ਲੈ ਨਸਾਹ, ਸੂਏ ਚੜ ਪਵਾਈ ਅਜੰਤ, ਨਾਨਕ ਪਾਉਂਦਿਆ ਗਣਤ ਨਾ ਅੰਤ, ਬੰਧਨ ਬੰਦ ਪਵਾਏ ਸੋਏ ਪਇਆ ਕਿਰਤਨ ਚੈ ਸਭ ਕੋਏ, ਨੱਚ ਨੱਚ ਹੱਸੈ ਚਲੈ ਸਿਰ ਹੋਏ, ਉੱਡ ਨਾ ਜਾਈ ਸਿੱਧ ਨਾ ਹੋਏ, ਨੱਚਣ

0: ਮੁਸਲਮਾਨ ਸਿਵ ਸ੍ਰੀਅਤ ਪਰ ਪੜਕਰੇ ਵਿਚਾਰ ਬੰਦੇ ਸੇ ਜੇ ਭਵ ਵਿੱਚ ਬੰਦੀ ਵੇਖਣ ਕੋ ਦੇਦਾਰ ਹਿੰਦੂ ਸਲਾਈ ਸਲਾਮ ਦਰਸ਼ਨ ਰੂਪ ਅਪਾਰ ਤੀਰਥ ਨਾਵਾਰ ਚਾ ਪੂਜਾ ਗਿਰਵਾਸ ਬੇਕਾਰ ਜੋਗੀ ਸੁਣ ਧਿਆਵਨ ਜਿਤੇ ਅਲਖ ਨਾਮ ਕਰਤਾਰ ਸੁਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆ ਮਨ ਸੰਤੋਖ ਉਪਜੈ ਦੇਣੇ ਕੇ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੁਖ ਕਰੇ ਸੰਸਾਰ ਚੋਰਾਂ ਜਾਰਾਂ ਤੇ ਕੁੜਿਆਰਾਂ ਖਰਾਬਾਂ ਵਿਕਾਰ ਇੱਕ ਹੁੰਦਾ ਖਾਇਆ ਚਲਿਆ ਥਾ ਉਤਨਾ ਪਿਕਾਈ ਕਾਰ ਜਲ ਤਲ ਜੀਆਂ ਪੂਰੀਆਂ ਲੋਹਾ ਕਾਰਾਂ ਕਾਰ ਉਹ ਜੇ ਆਖੈ ਸੋ ਤੂੰ ਹੈ ਜਾਣੈ ਤਿਨਾਂ ਪੀ ਤੇਰੀ ਸਾਰ ਨਾਨਕ ਭਗਤਾਂ ਭੁੱਖ ਸਲਾਣ ਸਚ ਨਾਮ ਆਧਾਰ ਸਦਾ ਅਨੰਤ ਰਹੇ ਦਿਨ ਰਾਤੀ ਗੁਣਵੰਤਿਆ ਪਾਸ਼ਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਭੀੜੇ ਪਈ ਘੁਮਿਆਰ ਘੜ

ਕੋਈ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ, ਉਨਕਾ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਉਂ ਜਿਤ ਲਾਇਆ।

0: ਲਾ ਪਹਿਲਾ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੋਆ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ ਹੋਂ ਵਿੱਚ ਸੁਚਿਆਰ ਕੁੜਿਆ ਹੋਂ ਵਿੱਚ ਪਾਪ ਪੁੰਨ ਵਿਚਾਰ ਹੋਂ ਵਿੱਚ ਨਰਕ ਸੁਰਗ ਅਵਤਾਰ ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ ਹੋਂ ਵਿੱਚ ਭਰੀਏ ਹੋਂ ਵਿੱਚ ਤੋਵੈ ਹੋਂ ਵਿੱਚ ਜਾਤੀ ਜਿਨਸੀ ਖੋਵੈ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਮੇ ਕਰ ਕਰ ਜੰਤੋ ਪਾਇਆ ਹੋਮੈ ਬੁਝੈ ਤਾਂ ਦਰ ਸੂਜੈ ਗਿਆਨ ਵਿਹੂਣਾ ਕਥ ਕਥ ਲੂਜੈ ਨਾਨਕ ਹੁਕਮੀ ਲਿਖੀਐ ਲੇਖ ਜੇ ਹਾ ਵੇਖੈ ਤੇ ਹਾ ਵੇਖ ਮਹੱਲਾ ਦੂਜਾ
1: ਹੋਮੈ ਇਹਾ ਜਾਤ ਹੈ ਹੋਮੈ ਕਰਮ ਕਮਾਏ ਹੋਮੈ ਇਹ ਹੀ ਬੰਦਨਾ ਫਿਰ ਫਿਰ ਜੋਨੀ ਪਾਏ ਹੋਮੈ ਕਿਥੋਂ ਬਜੈ ਕਿ ਸੰਜਮੇ ਜਾਏ ਹੋਮੈ ਇਹੋ ਹੁਕਮੈ ਪਿਆ ਕਿਰਤ ਫਿਰਾਏ ਹੋਮੈ ਤੀਰਗ ਰੋਗੈ ਦਾਰੂ ਪੀ ਸਮਾਏ ਕਿਰਪਾ

0: ਪੜਪੜ ਗੱਡੀ ਲੱਦੀ ਐ ਪੜਪੜ ਪਰਿਆ ਸਾਥ ਪੜਪੜ ਬੇੜੀ ਪਾਈ ਐ ਪੜਪੜ ਗੱਡੀ ਐ ਖਾਤ ਪੜੀ ਐ ਜੇਤੀ ਵਰਸ ਵਰਸ ਪੜੀ ਹੈ ਜੇਤੇ ਮਾਸ ਪੜੀ ਹੈ ਜੇਤੀ ਆਰ ਜਾ ਪੜੀ ਹੈ ਜੇਤੇ ਸਾਸ ਨਾਨਕ ਲਿਖਾ ਇੱਕ ਗੱਲ ਹੋਰ ਹੂੰ ਮੈਂ ਚਖਣਾ ਚਾਖ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇਤਾ ਕੜਿਆ ਬਹੁ ਤੀਰਥ ਭਵਿਆ ਤੇ ਤੁਲਵਿਆ ਬਹੁ ਭੇ ਕੀਆ ਦੇਹੀ ਦੁਖ ਦੀਆ ਸੋਵੇ ਜੀ ਆਪਣਾ ਕੀਆ ਅੰਨ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰ ਨਾ ਪੈਰੈ ਨਸ ਕਹਿ ਰਹਿ ਮੋਨ ਵਿਗੂਤਾ ਕਿਉਂ ਜਾਗੈ ਗੁਰ ਬਿਨ ਸੂਤਾ ਪਾਕੇ ਉਪਿਤਾਣਾ ਆਪਣਾ ਕੀਆ ਕਮਾਣ ਅਲ ਮਲ ਖਾਈ ਸਿਰ ਸ਼ਾਹੀ ਪਾਈ ਮੂਰਖ ਅੰਧੇ ਪਤ ਗਵਾਈ ਬਿਨ ਨਾਵੈ ਕਿ ਥਾਇ ਨਾ ਪਾਈ ਰਹਿ ਬਿਬਾਣੀ ਮੜੀ ਮਸਾਣੀ ਅੰਧ ਨਾ ਜਾਣੈ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ

ਅਲ ਤਮਸਤਕ ਲਾਈਐ ਕੂੜਾ ਲਾਲ ਛੱਡੀਐ ਹੋਇ ਇੱਕ ਮਨ ਅਲਗ ਤਿਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਤੁਰਤ ਨਾ ਦੀ ਪਾਈਐ।

0: ਬਾਰਾ ਕੋਰੇ ਰੰਗ ਨਾ ਸੋਈ, ਭੈ ਵਿੱਚ ਖੁੰਭ ਚੜਾਈ ਹਸਰਮ ਪਾਉ ਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੈ ਸੋਈ ਨਾ ਕੋਈ ਮਹੱਲਾ ਪਹਿਲਾ।
1: ਲਭ ਪਾਪ ਦੋਇ ਰਾਜਾ ਮੈਂ ਤਾਂ ਕੂੜ ਹੋਆ ਸਿਕਦਾਰ, ਕਾਮ ਨਿਵਸਦ ਪੁੱਛੀਐ ਬੈ ਬੈ ਕਰੇ ਵਿਚਾਰ, ਅੰਧੀ

ਖਸਮ ਤਿਆਇਆ ਇੰਨਾ ਜਨਤਾ ਕਹਿ ਬਸ ਕਿਛ ਨਾਹੀ ਤੁਦ ਵੇਖੀ ਜਗ ਤੂੰ ਪਾਇਆ ਇਕਰਾਂ ਨੂੰ ਤੂੰ ਮੇਲੇ ਕੱਪ ਦੁੱਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿਸ ਤੇ ਆਪ ਬਿਠਾਇਆ।

0: ਪਹਿਲਾ ਦੁਖ ਦਾਰੂ ਸੁਖ ਰੋਗ ਪਿਆ ਜਾਂ ਸੁਖਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਹੁਕਰੀ ਨਾ ਹੋਈ ਮਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਾਹ ਜਾਤ ਮੈਂ ਜੋ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਿਹਾ ਤੂੰ ਸੱਚਾ ਸਾਹਿਬ ਸ਼ਿਵ ਸਵਾਲਿਓ ਜਿਨ ਕਿਰਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਮਹਲਾ ਦੂਜਾ
1: ਜੋਗ ਸਬਦੰ ਗਿਆਨ ਸਬਦੰ ਬੇ ਸਬਦੰ ਬ੍ਰਾਹਮਣੇ ਖੱਤਰੀ ਸਬਦੰ ਸੂਰ ਸਬਦੰ ਸੂਦਰ ਸਬਦੰ ਪਰਾਕਿਰਤ ਸਰਬ ਸਬ

ਕੌੜੀ ਪੜੇ ਹੋਵੇ ਗੁਨੇਗਾਰ ਤੋਂ ਮਿਸਾਨਾ ਮਾਰੀਏ ਜੇ ਹਕਾਲ ਕਾਲਣਾ ਤਿਵੇਂ ਹੋ ਨਾ ਉਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਦਰ ਕੇ ਗਿਆ ਹਾਰੀਆ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਏ ਮੁੱਚ ਲੈ ਸੋਗੇ ਮਾਰੀਏ ਮੁੱਚ ਲੈ ਸੋਗੇ।

0: ਜਤਾਏ ਸਤਿਗੁਰ ਰਾਜ ਸੰਤੋਖ ਕਾ ਧਰਮ ਗੈ ਰਥ ਵਾਉ ਤ੍ਰੇਤੇ ਰਤ ਜਤੀ ਕਾ ਜੋਰ ਗੈ ਰਥ ਵਾਉ ਦੁਆਪਰ ਰਤ ਪੇ ਕਾ ਸਤ ਗੈ ਰਥ ਵਾਉ ਕਲਯੁਗ ਰਤ ਗਨ ਕਾ ਕੂੜ ਗੈ ਰਥ ਵਾਉ ਮਹੱਲਾ ਪਹਿਲਾ
1: ਸਾਮ ਕਹੇ ਸਤੰਬਰ ਸਵਾਮੀ ਸਚ ਮੈਂ ਛੇ ਸਚ ਰਹੀ ਸਭ ਕੋ ਸਤ ਸਮਾਵੇ ਰੇ ਕਹਿ ਰਿਆ ਪ੍ਰਭੂਰ ਰਾਮ ਨਾਮ ਦੇਵਾ ਮਸੂਰ ਨਾਏ ਲਿਆ ਪਰਾਤ ਸਿਜਾਏ ਨਾਨਕ ਤੋਂ ਮੁਖੰਤਰ ਪਾਏ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲਾਇਆ ਬਿਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਅਥਰ ਬਣ ਹੁਆ ਨਾਉ ਖੁਦਾਈ ਅਲਹੋਂ ਪਿਆ ਨੀਲ ਬਸਤਰਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੇ

ਕੌੜੀ ਸਤਿਗੁਰ ਵਿਟੋ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਆਏ ਨੇਤਰੀ ਜਗ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ, ਸਤਿਗੁਰ ਹਬੋਈ ਥਾ ਮਿਲਾ ਕਿ ਨਾ ਵਿਚਾਰਿਆ, ਕਰ ਕਿਰਪਾ ਭਾਰੇ ਉਤਾਰਿਆ, ਕਰ ਕਿਰਪਾ ਭਾਰੇ ਉਤਾਰਿਆ।

0: ਪਹਿਲਾ ਸਿਮਰ ਰੁਖ ਸੁਨਾਇੰਦਾ ਅਤਿਰਗਤ ਮੁੱਚ ਉਹ ਜੇ ਆਵੇ ਆਸ ਕਰ ਜਾਏ ਨਰਾਸੇ ਕਿਤ ਫਲ ਫਿੱਕੇ ਫੁੱਲ ਬਕ ਬੱਕੇ ਕੰਮ ਨਾ ਆਵੇ ਪੱਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨ ਕੋਏ ਤਰਤ ਰਾਜੂ ਤੋ ਲੀਏ ਨਿਵੈ ਸੁਗੋ ਰਾਹੋਏ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਏ ਸੀਸ ਨਵਾਇਆ ਕਿਆ ਥੀਆ ਜਾਂ ਹਿਰਦੈ ਕਸੂਤੈ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਰ ਪੂਜ ਸਬਗਲ ਸਮਾਦੰ ਮੁਖ ਝੂਠ ਬਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋਇ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਫੋ

0: ਦਿਆ।
1: ਪੌੜੀ ਤੁਰੇ ਪ੍ਰਾਣ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ, ਕੋਠੇ ਮੰਡ ਮਾੜੀਆਂ ਲਾਏ ਬੈਠੇ ਕਿਰਪਾ ਸਾਰਿਆ, ਚੀਜ਼ ਕਰਮਨ ਪਾਉਂਦੇ ਹਰ ਬੁਜਨ ਨਾਹੀਂ ਹਾਰਿਆ।

0: ਪਹਿਲਾ ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨਕੇ ਜੀਆਂ ਬਾਜਨ ਕੋਈ ਪਹਿਲਾ ਪਾਣੀ ਜੀਉ ਹੈ ਜਿਤਰਿਆ ਸਭ ਕੋਏ ਸੂਤਕ ਉਕਰ ਰੱਖੀਐ ਸੂਤਕ ਪਵੈ ਸੋਏ ਨਾਨਕ ਸੂਤਕੇ ਬਿਨਾ ਉਤਰੈ ਗਿਆਨ ਉਤਾਰੈ ਤੋਈ ਮਹਲਾ ਪਹਿਲਾ
1: ਮਨ ਕਾ ਸੂਤਕ ਲੋਭੈ ਜੇਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ

ਪਹਿਲਾ ਪਹਿਲਾ ਸੁੱਚਾ ਪੋਏ ਸੁੱਚਾ ਬੈਠਾ ਹੈ ਸੁੱਚੇ ਅੱਗੇ ਰੱਖੇ ਨੂੰ ਕੋਈ ਨਾ ਪਿਟਿਓ ਜਾਏ ਸੁੱਚਾ ਹੋਇਆ ਜੇ ਵਿਆਹ ਲੱਗਾ ਪੜਨ ਸਲੋਕ ਕੋਹਤੀ ਜਾਏ ਸੁੱਟਿਆ ਕਿਸੇ ਲੱਗਾ ਦੋਕ

0: ਲਾਓ। ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕੇ ਸਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਛੁੱਟੀਏ ਮੋ ਧੁੱਖਾ ਫਿੱਕੇ ਪਾਏ, ਫਿੱਕਾ ਮੂਰਖਾ ਕੀਏ ਪਾਣੇ ਲੈ ਸਜਾਏ ਮਹਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਰ ਦੁਨੀਆਂ ਅੰਦਰ ਫੈਲ, 68 ਤੀਰਥ ਜੇ ਨਾਵੇ ਉਤਰੇ ਨਾਈ ਮੈਲ, ਜਿਨ ਪਟ ਅੰਦਰ ਬਾਹਰ ਗੁਦੜ ਤੇ ਭਲੇ ਸੰਸਾਰ, ਤਿੰਨ ਨਿਹੋ ਲੱਗਾ ਰਬ ਸੇਤੀ ਦੇਖਨੇ ਵਿਚਾਰ, ਰੰਗ ਹੱਸੇ ਰੰਗ ਰੋਵੇ ਚੁੱਪੀ ਕਰ ਜਾਏ, ਪਰਵਾਹ ਨਾ ਕਿਸੇ ਕੇਰੀ ਬਾਤ ਸੱਚੇ ਨਾ।

ਪੌੜੀ ਜਿਤ ਸੇਵਿਆ ਸੁਖ ਪਾਈਆ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈ ਆਪਣਾ ਸਕਾਲ ਪੁਰੀ ਕਿਉਂ ਕਰ ਲਈ ਮੰਦਾ ਮੂਲ ਨ ਕੀਚੇ ਦੇ ਲੰਮੀ ਨਦ ਨਿਹਾਲੀਐ ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਟਾਲੀਐ ਪਿਛਲਾ ਹੀ ਉੱਪਰ ਕਰ ਲਈਐ।

ਰੁਕ ਜਾਓ। ਚਾਕਰ ਲੱਗਾ ਚਾਕਰੇ ਨਾਲੇ ਗਰਭਵਾਤ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਥ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ।

0: ਨਿਰਜਾਸ, ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ, ਸਾਹਿਬ ਸੇਤੀ ਹੁਕਮ ਨਾ ਚੱਲੇ ਕਈ ਬਣੇ ਅਰਦਾਸ, ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ।
1: ਨਾਲ ਇਹਨੇ ਦੋਸਤੀ ਵਡਾਰੂ ਸੁਣਿਓ, ਪਾਣੀ ਅੰਦਰ ਲੀਕ ਜਿਓ ਤਿਸਦਾ।

ਕਰੀ ਜੇ ਚੱਲੇ ਖਸਮੇ ਪਾਈ ਹੁਰਮਤ ਇਸ ਨੂੰ ਅਗਲੀ ਵਜੋ ਪੀ ਤੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਕਹਿ ਤੇ ਅੰਦਰ ਪਾਏ ਵਜੋ ਕੋਈ ਅਗਲਾ ਮਹਿਮ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਚੱਲੇ ਨਾਲ ਖਸਮ ਚੱਲੇ।

न जाने तुमरा

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ। ਤੇਗ ਬਹਾਦਰ ਸਿਮਰੈ ਘਰ ਨੌ ਨਿਧਿ ਆਵੇ ਧਾਇ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ। ਦਸਾਂ

ਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਤੇਗ ਚਲਾਈ ਤੇਗ ਵਾਹੀ ਦੇ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹਿੱਤ ਸੀਸ ਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕੇ ਚਰਨ ਕਮਲਾਂ ਪਾਸ ਅਰਦਾਸ

ਕੁਟਾਨ ਕੁਟਾਨ ਸ਼ੁਕਰਾਨਾ। ਆਪ ਜੀ ਨੇ ਅੰਮ੍ਰਿਤ ਵੇਲੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ। ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਇਲਾਹੀ ਬਾਣੀ ਦੇ ਪਾਠ ਆਸਾ ਕੀ ਵਾਰ ਦੇ ਕੀਰਤਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੂੰ ਸਮੱਤ ਬਖਸ਼ਣੀ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ। ਸਤਿਗੁਰ ਜੀ ਅੱਜ ਅਸਾੜ ਮਹੀਨੇ ਦੀ ਪ੍ਰਮਤਾ ਹੋਈ ਹੈ, ਅਸਾੜ ਤਪੰਦਾ ਤਿਸ ਲੱਗੈ ਹਰ ਨਾ ਨਾ ਜਿੰਨਾ ਪਾਸ। ਸਤਿਗੁਰ ਜੀ ਕਿਰਪਾ ਕਰਨੀ ਮਿਹਰ ਕਰਨੀ ਬੇਅੰਤ ਪਰਿਵਾਰਾਂ ਵੱਲੋਂ ਆਪ ਜੀ ਦੇ ਦਰ ਉੱਤੇ ਅਰਦਾਸਾਂ ਬੇਨਤੀਆਂ ਜੋਦੜੀਆਂ ਨੇ। ਸਤਿਗੁਰੂ ਆਪ ਜੀ ਨੇ ਕਿਰਪਾ ਕਰਨੀ ਮਿਹਰ ਕਰਨੀ ਨਾਮ ਆਪ ਜਾਣੀ ਜਾਣ ਹੋ ਸਭਨਾ ਪਰਿਵਾਰਾਂ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ, ਸਭਨਾ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ਣੀਆਂ। ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਮਾਨ ਪਰਿਵਾਰ ਵੱਲੋਂ ਬੀਬੀ ਦਵਿੰਦਰ ਕੌਰ ਮਾਨ, ਸਤਿਗੁਰ ਸੱਚੇ ਪਾਤਸ਼ਾਹ ਜੀ ਅੱਜ ਸਾਰੇ ਦਿਨ ਦੀ ਦੇਗਾਂ ਦੀ ਸੇਵਾ ਲਈ ਅਰਦਾਸ ਭੇਟਾ ਕਰਾਉਂਦੇ ਨੇ। ਆਪ ਜੀ ਨੇ ਕਿਰਪਾ ਕਰਨੀ ਮਿਹਰ ਕਰਨੀ ਮਾਨ ਪਰਿਵਾਰ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ। ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਤੇ ਪ੍ਰਵਾਨ ਹੋਵੇ। ਕਰੋ ਕਿਰਪਾ ਆਪਣੇ ਇਲਾਹੀ ਫਰਮਾਨ ਬਖਸ਼ ਕੇ ਕਿਰਤਾਰਥ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਹੀ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਖੋ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆ ਕੀ ਰਹਿ ਨਾ ਖੁਆਰ ਹੋਏ ਸਾਂ ਮਿਲੇਗੇ ਬਚੇ ਸ਼ਰਨ ਜੋ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

कथ जियो पिंड तेरी रास।

ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪਹਿਲਾ। ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੀਰਥ ਨਾ

ਗੁਰ ਗਿਆਨ ਸਾਚਾ ਥਾਨ ਤੀਰਤ ਦਸ ਪੁਰਬ ਸਦਾ ਦਸਹਰਾ ਹੋ ਨਾਮ ਹਰ ਕਾ ਸਦਾ ਜਾਚੋ ਦੇਹ ਪ੍ਰਭ ਧਰਨੀ ਧਰਾ।

ਸੱਚ ਤੀਰਥ ਮੱਜਣਾ ਸਾਚ ਨਾ ਲਾਗੈ ਮੈਲ ਕਿਆ ਮਲ ਧੋਈਐ ਗੁਣਾ ਹਾਰ ਪਰੋਏ ਕਿਸ ਕੋ ਰੋਈਐ ਵਿਚਾਰ ਮਾਰੇ ਤਰੇ ਤਾਰੇ ਉਲਟ ਜੂਨ ਨ ਆਵੇ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੇ ਆਨੰਦ ਅਨਦਿਨ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ ਸੱਚ ਨਾਮ ਪਾਇਆ ਗੁਰ ਤਿਖਾਇਆ ਮੈਲ ਨਾਹੀ ਸੱਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਵਣੋ ਗਾਵੇ ਗਾਵਣ ਹਾਰ ਸ਼ਬਦ ਸੁਹਾਵਣੋ ਸਲਾਹੇ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੇ ਪਿਰ ਸੰਗ ਭਾਵੈ ਸਹਿਜ ਨਾਵੈ ਬੇਣੀ ਤਾਂ ਸੰਗਮ ਸਤ ਸਤੇ ਆਰਾਦ ਏਕੰਕਾਰ ਸਾਚਾ ਨਿਤ ਦੇ ਚੜੈ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਣ ਕਹੈ ਸਭ ਕੋਏ ਕੇਵੜ ਆਖੀਐ ਹੋ ਮੂਰਖ ਨੀਚ ਜਾਣ ਸਮਝਾਂ ਸਾਖੀਐ ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰੈ ਆਵੈ ਬਿਖ ਲਾਦੇ ਸ਼ਬਦ ਸਚੈ ਗੁਰ ਮੇਰਾ ਆਖਣ ਤੋੜ

ਸਤਨਾਮ ਵਾਹਿਗੁਰੂ ਸਾਹਿਬ ਜੀਓ।

ज्ञान ध्यान किस कर्म न जाना, सार न जाना

जुगो जुग टल, चवर शतर तख्त दे मालक, हाजरा हजूर जारा जहूर शब्द गुरु, बाणी के बोहे थमरत के दाते, दसां पातशाहियां दी जोत, साहब सच्चे पातशाह सतगुरु गुरु ग्रंथ साहिब महाराज तिन्हां दी पावन पवित्र ते मुकद्दस हजूरी विच अमृत वेले तों सज्जे दीवानां दीआं हाजरियां भर रहे अति सत्कारयोग सन्मानयोग सतसंगी जनों, सतगुरां ने बड़ी अपार बख्शिश रहमत कीती है, आप सब गुरदेव की पावन हजूरी विच जुड़ बैठ के सतगुरु की अमृतमयी बाणी दे नाल सांझ बना रहे हो। गुरदेव ने बख्शिश की अमृत वेले सिंघासना ते विराजमान होके खुले दर्शन दारे बख्श के संगतां नूं निहाल कीता है। आसा की वार दे कीर्तन गुरु घर के रागी जथे ने आप जी दे नाल सांझे कीते ने, उपरंत अरदास ते अज दा जो मुख वाक है वो आप संगत दे नाल साझा किया गया है। तो आओ साध संगत जी, हुण समा है पावन पवित्र मुख वाक दी विचार दा। विचारां नूं प्रारंभण तों पहलां जिन्ने शरीर आप सतगुरां दे हजूर बैठे हो जां घरां विच मीडिया दे माध्यम राहीं श्रवण कर रहे हो, फतेह दी सांझ पाईए जी। वाहिगुरु जी का खालसा, वाहिगुरु जी की फतेह। अज देसी महीने असाढ़ दी जिहड़ी है, जिहनूं आपां आम हाड़ कहिंदे हां, उस दी प्रारंभता होई है। 12 माह दा उपदेश भी आप जी ने श्रवण कीता है, जो कि गुरु अर्जन साहब दी रसना तों उचारण कीता होया। गुरु ग्रंथ साहब जी दे अंक 134 दे उत्ते सुभायमान है। इहदे नाल ही तनासरी राग विच गुरु नानक साहब दा अज दा ये पावन पवित्र मुख वाक गुरु ग्रंथ साहब जी दे अंक 687 अते 88 दे उत्ते सुभायमान है। मुख वाक दा सिरलेख है तनासरी महला पहला। तनासरी राग विच पहले पातशाह पहले शरीर धन गुरु नानक साहब दा ये बचन, तनासरी महला पहला शंत। पहला गुरुदेव ने मंगल उच्चारण किया है, एक ओंकार सतगुर प्रसाद ओ अकाल पुरख वाहिगुरु परमेश्वर एक है, सदीवी होंद वाला है, ते गुरु की कृपा द्वारा उस रब की उस अकाल की सोझी समझ मनुख नूं पैंदी है। धन गुरु नानक साहब महाराज ने बख्शिश की, उन्होंने गुरु के उपदेश नूं सच्चा तीर्थ आख्या। जिवें लोग तीर्थां उत्ते इशनान करन जांदे ने, खास करके जदों कोई दिन दिहाड़ हुंदा है ते किसी विशेष तीर्थ उत्ते जा के चुब्बी मारन दा आम हिंदुस्तान की परंपरा विच इक रवाज जिहड़ा है वो चलिया आउंदा है। गुरुदेव गुरु नानक साहब महाराज कहिंदे ने, हे संसार दे लोको तुसीं तीर्थ नहाउण जांदे हो, असल विच तीर्थ रब दा नां है। बारी जल पानी तीर्थ नहीं हैगा, तीर्थ उस परमेश्वर दा नाम है, उस वाहिगुरु की सिवत सलाह है, जिहदे विच जदों साडा मन चुब्बी मारदा है ते मन दे ख्याल उत्तम हुंदे ने, मन धुप जांदा है, स्वच्छ हो जांदा है, साफ हो जांदा है। तां गुरदेव ने बख्शिश कीती, तीर्थ नावण जाऊं, तीर्थ नाम है। महाराज कहिंदे ने, मैं भी तीर्थ उत्ते इशनान करन जांदा हां, पर मेरे लिए रब दा नाम की है, तीर्थ है। आपां जपजी साहब दे विचों एक वाक हर रोज पढ़दे हां, जिथे सतगुरु ने आख्या जदों बाहरले तीर्थ दी गल आखी ते महाराज कहिंदे, तीर्थ तप दया दत्त दान, ये तीन कर्म बड़े उत्तम मन्ने जांदे सी। बंदा तीर्थ उत्ते जा के इशनान करदा सी, महाराज ने आख्या तीर्थ, फिर तप साधदा सी,
ਤਪ ਦਾ ਅਰਥ ਹੁੰਦਾ ਹੈ ਜੀ ਸਰੀਰ ਨੂੰ ਕਸ਼ਟ ਦੇਣੇ ਰੱਬ ਦੀ ਖੁਸ਼ੀ ਲਈ। ਮਹਾਰਾਜ ਨੇ ਆਖਿਆ ਕਿਸੇ ਬੰਦੇ ਨੇ ਤੀਰਥ ਉੱਤੇ ਜਾ ਕੇ ਇਸ਼ਨਾਨ ਕਰ ਲਿਆ, ਕਿਸੇ ਨੇ ਤਪ ਰੱਖ ਲਏ, ਤੇ ਕੋਈ ਜਿਹੜਾ ਇਹ ਦੋਵੇਂ ਕਰਨ ਜੋਗਾ ਨਹੀਂ ਸੀ ਉਹਨੇ ਕੋਈ ਦਾਨ ਪੁੰਨ ਕਰ ਦਿੱਤਾ। ਤੀਰਥ ਤਪ ਦਇਆ ਦੱਤ ਦਾਨ, ਕਿਸੇ ਨੇ ਦਇਆ ਕੀਤੀ, ਕਿਸੇ ਨੇ ਹੱਥੀਂ ਦਾਨ ਦਿੱਤਾ। ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਜੇ ਕੋ ਪਾਵੈ ਤਿਲ ਕਾ ਮਾਣ, ਆਖਿਆ ਜੇ ਕੋਈ ਪਾ ਵੀ ਲਵੇਗਾ ਤੇ ਤਿਲ ਜਿੰਨਾ ਮਾਣ ਹੀ ਹੋਵੇਗਾ ਉਹਨੂੰ ਇਸ ਗੱਲ ਦਾ ਵੀ ਹਾਂ ਮੈਂ ਕਿਸੇ ਥਾਂ ਉੱਤੇ ਤੀਰਥ ਉੱਤੇ ਜਾ ਕੇ ਇਸ਼ਨਾਨ ਕਰ ਆਇਆ। ਇੰਨਾ ਕੀ ਉਹ ਵੀ ਉਹਦੀ ਆਪਣੀ ਨਿਗਾਹ ਵਿੱਚ ਹੀ, ਰੱਬ ਦੀ ਨਿਗਾਹ ਵਿੱਚ ਤਿਲ ਜਿੰਨੇ ਮਾਣ ਦੀ ਗੱਲ ਨਹੀਂ ਹੈ। ਇਹ ਹੈ ਵੀ ਜਿਵੇਂ ਬੰਦੇ ਨੇ ਕੋਈ ਧਰਮ ਕੰਮ ਕੀਤਾ ਹੋਵੇ ਤੇ ਆਪਣੇ ਆਪ ਨੂੰ ਉਹ ਐਪਰੀਸ਼ੀਏਟ ਕਰਨ ਲੱਗ ਪਏ ਵੀ ਹਾਂ ਤੂੰ ਆਹ ਕੰਮ ਕਰ ਦਿੱਤਾ, ਚਲੋ ਬੁਰਾ ਨਹੀਂ ਹੈ, ਪਰ ਕੰਮ ਉਹ ਹੋਵੇ ਜਿਹੜਾ ਗੁਰਮਤ ਵਾਲਾ ਹੋਵੇ, ਜਿਹੜਾ ਸਾਰਥਕ ਹੋਵੇ। ਐਪਰੀਸ਼ੀਏਟ ਕਰਨਾ ਬੁਰੀ ਗੱਲ ਨਹੀਂ ਹੈ, ਆਪਣੇ ਮਨ ਨੂੰ ਸਮਝਾਉਣਾ ਵੀ ਤੂੰ ਆਹ ਭਲੇ ਦਾ ਕੰਮ ਕੀਤਾ ਕੋਈ ਮਾੜੀ ਗੱਲ ਨਹੀਂ ਹੁੰਦੀ। ਪਰ ਕਈ ਵਾਰਾਂ ਉਹ ਕੰਮ ਧਰਮ ਦਾ ਨਹੀਂ ਹੁੰਦਾ ਤੇ ਫਿਰ ਵੀ ਬੰਦਾ ਜੇ ਆਪਣੇ ਮਨ ਨੂੰ ਕਹੀ ਜਾ ਰਿਹਾ ਤੇ ਫਿਰ ਬੁਰੀ ਗੱਲ ਹੈ। ਸਤਿਗੁਰੂ ਨੇ ਕਿਹਾ ਤੀਰਥ ਤਪ ਦਇਆ ਦੱਤ ਦਾਨ ਜੇ ਕੋ ਪਾਵੈ ਤਿਲਕਾ ਮਾਣ। ਹੁਣ ਵੇਖੋ ਅਗਲੀ ਪੰਗਤੀ ਕੀ ਆਖਿਆ, ਸੁਣਿਆ ਮੰਨਿਆ ਮਨ ਕੀਤਾ ਭਾਉ। ਜਿਹਨੇ ਸੁਣ ਲਿਆ ਉਪਦੇਸ਼ ਨੂੰ, ਜਿਹਨੇ ਮੰਨ ਲਿਆ, ਹੁਣ ਜਪਜੀ ਸਾਹਿਬ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਮਹਾਰਾਜ ਨੇ ਕਾਹਦੀ ਕੀਤੀ ਹੈ, ਸੁਣਨ ਦੀ ਕੀਤੀ ਹੈ, ਫਿਰ ਮੰਨਣ ਦੀ ਕੀਤੀ ਹੈ, ਮੰਨਣ ਵਾਲੇ ਬਾਰੇ ਬਿਆਨੇ ਮਹਾਰਾਜ ਨੇ। ਗੁਰਦੇਵ ਨੇ ਬਖਸ਼ਿਸ਼ ਕੀਤੀ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ। ਸਤਿਗੁਰ ਨੇ ਆਖਿਆ ਅੰਦਰ ਹੀ ਤੀਰਥ ਹੈ, ਉੱਥੇ ਇਸ਼ਨਾਨ ਕਰ ਲਿਆ। ਮਨ ਮੰਦਰ ਤਨ ਵੇਸ ਕਲੰਦਰ, ਆਖਿਆ ਮੇਰਾ ਮਨ ਮੰਦਰ ਬਣ ਗਿਆ ਤੇ ਜਿਹੜੀ ਯਾਤਰਾ ਮੈਂ ਪਹਿਲਾਂ ਬਾਹਰ ਦੀ ਕਰਦਾ ਸੀ ਹੁਣ ਅੰਦਰ ਦੀ ਕਰਨ ਲੱਗ ਪਿਆ। ਕਲੰਦਰ ਦਾ ਅਰਥ ਹੁੰਦਾ ਜਿਹੜੇ ਰਮਤੇ ਸਾਧੂ ਹੁੰਦੇ ਨੇ ਨਾ, ਕਦੀ ਕਿਸੇ ਤੀਰਥ ਉੱਤੇ ਕਦੀ ਕਿਸੇ ਤੀਰਥ ਉੱਤੇ, ਉਹ ਇੱਦਾਂ ਤੁਰੇ ਫਿਰਦੇ ਨੇ, ਉਹਨਾਂ ਦੀ ਯਾਤਰਾ ਹੀ ਇੱਦਾਂ ਦੀ ਹੁੰਦੀ ਹੈ। ਹੁਣ ਇੱਥੇ ਬਾਬੇ ਨੇ ਆਖਿਆ ਜਿਹੜੇ ਮੇਰੇ ਇੰਦਰੇ ਨੇ ਪਹਿਲਾਂ ਇਹ ਬਾਹਰ ਵੱਲ ਭੱਜਦੇ ਸੀ, ਬਾਹਰ ਦੀਆਂ ਵਾਸ਼ਨਾਵਾਂ ਵੱਲ ਭੱਜਦੇ ਸੀ, ਹੁਣ ਕੀ ਹੋਇਆ ਵੀ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾਂ। ਘੱਟ ਦਾ ਮਤਲਬ ਹੁੰਦਾ ਜੀ ਹਿਰਦਾ ਅੰਦਰ ਮਨੁੱਖ ਦਾ, ਘੱਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰਾ ਪ੍ਰਾਣ ਬਸਤਾ। ਗੁਰੂ ਦਾ ਇੱਕ ਉਪਦੇਸ਼, ਇੱਕ ਸ਼ਬਦ ਜਦੋਂ ਮੇਰੇ ਪ੍ਰਾਣਾਂ ਦਾ ਆਸਰਾ ਬਣ ਗਿਆ, ਮੇਰਾ ਮਨ ਮੰਦਰ ਹੋ ਗਿਆ ਤੇ ਮੈਂ ਇਸ ਮਨ ਮੰਦਰ ਦੀ ਯਾਤਰਾ ਕਰਨ ਵਾਲਾ ਸਾਧੂ ਬਣ ਗਿਆ ਤੇ ਮੈਂ ਆਪਣੇ ਅੰਦਰ ਹੀ ਇਸ਼ਨਾਨ ਕਰ ਲਿਆ। ਧੰਨ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ, ਉਹਨਾਂ ਕਿਹਾ ਤੀਰਥ ਨਹਾਵਣ ਜਾਉ, ਤੀਰਥ ਨਾਮ ਹੈ, ਰੱਬ ਦਾ ਨਾਮ ਹੀ ਤੀਰਥ ਹੋ ਗਿਆ। ਤੀਰਥ ਸ਼ਬਦ ਵਿਚਾਰ, ਹੁਣ ਸ਼ਬਦ ਦੇ ਦੋ ਅਰਥ ਨੇ, ਇੱਕ ਤੇ ਸ਼ਬਦ ਦਾ ਅਰਥ ਹੈ ਜਿਵੇਂ ਮੈਂ ਸ਼ਬਦ ਨੂੰ ਵਿਚਾਰ ਰਿਹਾ, ਤੇ ਇੱਕ ਸ਼ਬਦ ਹੁੰਦਾ ਹੈ ਜਿਹੜਾ ਮੇਰੀ ਸੁਰਤ ਦਾ ਸ਼ਬਦ ਹੈ, ਜੋ ਮੇਰਾ ਥੋਟ ਪ੍ਰੋਸੈਸ ਹੈ ਉਹਨੂੰ ਵੀ ਸ਼ਬਦ ਕਹਿੰਦੇ ਨੇ। ਜਿਵੇਂ ਆਪਾਂ ਜਪਜੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ ਵੀ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਹੁਣ ਇੱਥੇ ਘਾੜਤ ਘੜੀ ਜਾਂਦੀ ਹੈ ਕਿ ਇਹਦੀ ਸੁਰਤ ਦੀ, ਸੁਰਤ ਵਿੱਚ ਕੀ ਵੱਸਦਾ ਹੈ, ਸ਼ਬਦ ਖਿਆਲ, ਮੇਰੇ ਖਿਆਲਾਂ ਦੀ ਘਾੜਤ ਘੜੀ ਜਾਂਦੀ ਹੈ। ਮਹਾਰਾਜ ਨੇ ਆਖਿਆ ਮੇਰੇ ਲਈ ਤੀਰਥ ਕੀ ਹੋ ਗਿਆ, ਜਿਹੜਾ ਮੇਰੇ ਅੰਦਰ ਸ਼ਬਦ ਚੱਲ ਰਿਹਾ ਨਾ, ਜੋ ਮੇਰਾ ਥੋਟ ਪ੍ਰੋਸੈਸ ਹੈ, ਜਿੱਦਾਂ ਮੈਂ ਸੋਚਦਾ ਹਾਂ, ਜਦੋਂ ਉਹਨੂੰ ਮੈਂ ਵਿਚਾਰਨ ਲੱਗ ਪਿਆ ਤੇ ਉਹੀ ਤੀਰਥ ਹੋ ਗਿਆ, ਉਹਨੂੰ ਹੀ ਤੇ ਠੀਕ ਕਰਨਾ ਹੁੰਦਾ ਹੈ। ਬੰਦੇ ਨੂੰ ਕੀ ਠੀਕ ਕਰਨ ਦੀ ਜ਼ਰੂਰਤ ਹੈ ਕਿ ਸਰੀਰ ਠੀਕ ਕਰਨ ਦੀ ਜ਼ਰੂਰਤ ਹੈ, ਸਰੀਰ ਤੇ ਸਾਲਾ ਜਿੱਦਾਂ ਦਾ ਸਾਨੂੰ ਮਿਲ ਗਿਆ ਉੱਦਾਂ ਦਾ ਹੀ ਰਹਿਣਾ, ਅੱਖਾਂ ਉੱਦਾਂ ਦੀਆਂ ਰਹਿਣੀਆਂ ਨੇ, ਨੱਕ ਮੂੰਹ ਸਰੀਰ ਸਭ ਕੁਝ ਉੱਦਾਂ ਦਾ ਰਹਿਣਾ। ਜੇ ਬੰਦੇ ਨੂੰ ਕੁਝ ਠੀਕ ਕਰਨ ਦੀ ਜ਼ਰੂਰਤ ਹੈ ਤੇ ਉਹ ਹੁੰਦਾ ਹੈ ਉਹਦਾ ਜਿਹੜਾ ਥੋਟ ਪ੍ਰੋਸੈਸ ਹੈ, ਜਿਹੜਾ ਸ਼ਬਦ ਉਹਦੇ ਅੰਦਰ ਹੈ, ਸ਼ਬਦ ਕਰਕੇ ਆਪਾਂ ਵੱਖਰੇ ਹੁੰਦੇ ਹਾਂ। ਤੇ ਮਹਾਰਾਜ ਨੇ ਕਿਹਾ ਤੀਰਥ ਸ਼ਬਦ ਵਿਚਾਰ, ਉਹ ਸ਼ਬਦ ਨੂੰ ਵਿਚਾਰਨਾ ਇਹੋ ਹੀ ਮੇਰੇ ਲਈ ਤੀਰਥ ਹੈ। ਅੰਤਰ ਗਿਆਨ ਹੈ, ਜਦੋਂ ਮੈਂ ਗੁਰੂ ਦਾ ਗਿਆਨ ਅੰਦਰ ਧਾਰਨ ਕਰ ਲਿਆ ਇਹ ਮੇਰੇ ਲਈ ਤੀਰਥ ਹੈ, ਇਹ ਤੀਰਥ ਤੋਂ ਘੱਟ ਨਹੀਂ ਹੈ ਕੰਮ।
ਗੁਰ ਗਿਆਨ ਸਾਚਾ ਥਾਨ ਤੀਰਥ। ਗੁਰੂ ਦਾ ਗਿਆਨ ਲੈਣਾ ਇਹ ਹੈ ਸੱਚਾ ਤੀਰਥ। ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਾਹਰਾ। ਬਾਬੇ ਨੇ ਆਖਿਆ ਇਹੋ ਹੀ ਮੇਰੇ ਲਈ ਦਸ ਪਵਿੱਤਰ ਦਿਹਾੜੇ ਨੇ, ਜਿਵੇਂ ਅੱਜ ਨਾ ਸੰਗਰਾਂਦ ਦਾ ਦਿਨ ਹੈ ਤੇ ਆਮ ਕਿਹਾ ਜਾਂਦਾ ਜੀ ਸੰਗਰਾਂਦ ਦਾ ਪਵਿੱਤਰ ਦਿਹਾੜਾ। ਵੇਖੋ ਦਿਹਾੜੇ ਸਾਰੇ ਇੱਕੋ ਜਿਹੇ ਹੁੰਦੇ ਨੇ। ਹਾਂ, ਉਹ ਦਿਹਾੜਾ ਪਵਿੱਤਰ ਹੁੰਦਾ ਹੈ ਜਿੱਦਣ ਆਪਾਂ ਗੁਰੂ ਦੀ ਵਿਚਾਰ ਦੇ ਨਾਲ ਜੁੜਦੇ ਹਾਂ, ਉਹ ਦਿਹਾੜਾ ਪਵਿੱਤਰ। ਦਿਨ ਸਾਰੇ ਇੱਕੋ ਜਿਹੇ ਨੇ। ਇਹ ਤੇ ਦੁਨੀਆਂ ਨੇ ਕੈਲੰਡਰ ਬਣਾਏ ਨੇ, ਉਹਦੀ ਰੀਤ ਦੇ ਮੁਤਾਬਕ ਆਪਾਂ ਨਵੇਂ ਮਹੀਨੇ ਦੀ ਪ੍ਰਾਰੰਭਤਾ ਕਹਿ ਦਿੰਦੇ ਹਾਂ, ਨਵੇਂ ਸਾਲ ਦੀ ਪ੍ਰਾਰੰਭਤਾ ਕਹਿ ਦਿੰਦੇ ਹਾਂ। ਸਤਿਗੁਰ ਨੇ ਜਿਹੜੇ ਬੋਲ ਵੀ ਮਹੀਨਿਆਂ ਦੇ ਪ੍ਰਥਾਏ ਉਚਾਰਨ ਕੀਤੇ ਨੇ, ਉਹ ਮਹੀਨੇ ਦੀ ਜਿਹੜੀ ਇਨਵਾਇਰਮੈਂਟ ਦੀ ਤਬਦੀਲੀ ਹੁੰਦੀ ਹੈ ਨਾ, ਜਿਹੜੀ ਮੌਸਮ ਦੀ ਤਬਦੀਲੀ ਹੁੰਦੀ ਹੈ, ਉਹਨੂੰ ਵੇਖ ਕੇ ਮਹਾਰਾਜ ਨੇ ਸਾਨੂੰ ਅੰਦਰ ਸਾਡੇ, ਮਤਲਬ ਇੱਦਾਂ ਕਹਿ ਲਓ ਵੀ ਇੰਟਰਨਲੀ ਬੰਦੇ ਦੇ ਅੰਦਰ ਜੋ ਘਟ ਰਿਹਾ ਹੈ ਉਹਦਾ ਉਪਦੇਸ਼ ਸਾਨੂੰ ਦਿੱਤਾ ਹੈ। ਸੋ ਸਿੱਖ ਲਈ ਜਿਹੜਾ ਹੈ ਕੋਈ ਦਿਨ ਪਵਿੱਤਰ ਨਹੀਂ, ਕੋਈ ਦਿਨ ਪਵਿੱਤਰ ਨਹੀਂ। ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਵੀ ਸਾਈ ਦਿਨ ਸੁਹਾਵੜਾ ਜਿੱਤ ਪ੍ਰਭਾਵੈ ਚਿੱਤ, ਧਨੁਸ ਵੇਲਾ ਜਿੱਤ ਦਰਸ਼ਨ ਕਰਨਾ। ਜਦੋਂ ਮੈਂ ਤੁਹਾਡੇ ਦਰਸ਼ਨ ਕਰਦਾ ਉਹ ਵੇਲਾ ਧਨ ਹੀ ਹੈ, ਧਨੁਸ ਵੇਲਾ ਜਿੱਤ ਦਰਸ਼ਨ ਕਰਨਾ। ਬਾਬੇ ਨੇ ਕਿਹਾ ਸਾਈ ਦਿਨ ਸੁਹਾਵੜਾ ਜਿੱਤ ਪ੍ਰਭਾਵੈ ਚਿੱਤ, ਜਿੱਤ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ। ਤੇ ਜਿੱਦਣ ਉਹ ਪਾਰ ਬ੍ਰਹਮ ਗੁਰੂ ਪਰਮੇਸ਼ਰ ਭੁੱਲ ਜਾਵੇ, ਉਹ ਰੁੱਤ ਭਾਵੇਂ ਬਾਹਰੋਂ ਕਿੰਨੀ ਚੰਗੀ ਹੋਵੇ ਪਰ ਮੇਰੇ ਲਈ ਮਾੜੀ ਹੈ। ਬਾਹਰ ਦੀ ਰੁੱਤ ਭਾਵੇਂ ਜਿੰਨੀ ਮਰਜ਼ੀ ਚੰਗੀ ਹੋਵੇ, ਜੇ ਮੈਨੂੰ ਮੇਰਾ ਗੁਰੂ ਭੁੱਲਿਆ ਹੋਇਆ, ਗੁਰੂ ਦਾ ਉਪਦੇਸ਼ ਭੁੱਲਿਆ ਹੋਇਆ, ਤੇ ਉਹ ਰੁੱਤ ਮੇਰੇ ਲਈ ਚੰਗੀ ਨਹੀਂ ਹੈਗੀ। ਸਤਿਗੁਰੂ ਮਹਾਰਾਜ ਨੇ ਇਹਨਾਂ ਦਿਨਾਂ ਤਰੀਕਾਂ ਵਾਰਾਂ ਦਾ ਜ਼ਿਕਰ ਕਰਕੇ ਬੰਦੇ ਨੂੰ ਉਹਦੀ ਜ਼ਿੰਦਗੀ ਦਾ ਮਨੋਰਥ ਦ੍ਰਿੜ ਕਰਾਇਆ। ਹੁਣ ਵੇਖੋ ਸਤਿਗੁਰ ਨੇ ਕੀ ਆਖਿਆ। ਆਖਿਆ ਗੁਰ ਗਿਆਨ ਸਾਚਾ ਥਾਨ ਤੀਰਥ, ਜਿੱਦਣ ਮੈਂ ਗੁਰੂ ਦੇ ਦਰ ਉੱਤੇ ਆ ਕੇ ਗਿਆਨ ਹਾਸਲ ਕਰਦਾ, ਸਮਝ ਹਾਸਲ ਕਰਦਾ, ਇਹੋ ਹੀ ਸੱਚਾ ਤੀਰਥ ਹੈ ਤੇ ਇਹੋ ਹੀ ਮੇਰੇ ਦਸ ਪੁਰਬ ਨੇ। ਉਹ ਦਸ ਪੁਰਬ ਕਿਹੜੇ ਮੰਨੇ ਜਾਂਦੇ ਨੇ? ਜਿਵੇਂ ਆਮ ਮੱਸਿਆ ਹੋ ਗਈ, ਦੂਜਾ ਸੰਗਰਾਂਦ ਹੋ ਗਈ, ਫਿਰ ਪੁੰਨਿਆ ਹੋ ਗਈ, ਚਾਨਣਾ ਐਤਵਾਰ ਹੋ ਗਿਆ, ਸੂਰਜ ਗ੍ਰਹਿਣ ਹੋ ਗਿਆ, ਚੰਦਰ ਗ੍ਰਹਿਣ ਹੋ ਗਿਆ, ਦੋ ਅਸ਼ਟਮੀਆਂ ਹੋ ਗਈਆਂ, ਦੋ ਚੌਦੇ ਹੋ ਗਈਆਂ। ਸੋ ਇਹਨਾਂ ਦਿਨਾਂ ਨੂੰ ਲੋਕ ਪਵਿੱਤਰ ਮੰਨਦੇ ਨੇ। ਤੇ ਮਹਾਰਾਜ ਆਖਿਆ ਜਦੋਂ ਗੁਰੂ ਦਾ ਗਿਆਨ ਮਿਲ ਗਿਆ ਉਹ ਦਿਨ ਮੇਰੇ ਲਈ ਪਵਿੱਤਰ ਹੋ ਗਿਆ। ਦਸ ਪੁਰਬ ਸਦਾ ਦਸਾਹਰਾ, ਹੋ ਨਾਮ ਹਰ ਕਾ ਸਦਾ ਜਾਚੂ। ਮਹਾਰਾਜ ਕਹਿੰਦੇ ਨੇ ਮੈਂ ਹਰੀ ਅਕਾਲ ਪੁਰਖ ਦਾ ਨਾਮ ਸਦਾ ਜਾਚਦਾ, ਉਹਦੀ ਇੱਛਾ ਰੱਖਦਾ। ਹੋ ਨਾਮ ਹਰ ਕਾ ਸਦਾ ਜਾਚੂ, ਦੇਹ ਪ੍ਰਭ ਧਰਨੀ ਧਰਾ, ਹੇ ਧਰਤੀ ਦੇ ਆਸਰੇ ਵਾਹਿਗੁਰੂ, ਮੈਂ ਤੇਰੇ ਨਾਮ ਦੀ ਸਦਾ ਜਾਚਨਾ ਕਰਦਾ, ਮੈਨੂੰ ਤੇਰਾ ਨਾਮ ਮਿਲੇ। ਜਾਚਕ ਮੰਗੈ ਦਾਨ ਦੇ ਪਿਆਰਿਆ, ਕੀ ਦਾਨ ਹੈ? ਆਖਿਆ ਦੇਵਣ ਹਾਰ ਦਾ ਤਾਰ ਮੈਂ ਨਿੱਤ ਚਿਤਾਰਿਆ। ਜਿਹੜਾ ਉਹ ਦੇਣ ਵਾਲਾ ਦਾਤਾ ਹੈ ਨਾ, ਜਦੋਂ ਮੈਂ ਉਹਨੂੰ ਨਿੱਤ ਚਿਤਾਰਦਾ ਹਾਂ, ਇਹੋ ਹੀ ਮੇਰੇ ਲਈ ਸਭ ਤੋਂ ਵੱਡਾ ਦਾਨ ਹੈ, ਸਭ ਤੋਂ ਵੱਡਾ ਦਾਨ ਇਹ। ਗੁਰਦੇਵ ਮਹਾਰਾਜ ਨੇ ਆਖਿਆ ਵਿਸਰਨਾ ਹੀ ਦਾ ਤਾਰ ਆਪਣਾ ਨਾਮ ਦੇ, ਮੈਨੂੰ ਆਪਣਾ ਨਾਮ ਦੇ। ਮਹਾਰਾਜ ਨੇ ਬਾਣੀ ਵਿੱਚ ਆਖਿਆ ਮੈਂ ਨਾ ਹੀ ਕੀਤਾ ਲੱਭੋ ਇੱਕ ਨਾਮ ਤੇਰਾ ਮੈਂ ਫੱਬੋ, ਵੀ ਜੀਵਨ ਵਿੱਚ ਕੋਈ ਹੋਰ ਲੋਭ ਨਹੀਂ ਹੈ, ਮੈਨੂੰ ਇਹ ਪਤਾ ਹੈ ਵੀ ਮੈਂ ਤੇਰੇ ਨਾਮ ਨਾਲ ਹੀ ਫੱਬਣਾ ਹੈ। ਨਾਮ ਦਾ ਅਰਥ ਹੁੰਦਾ ਜੀ ਵਿਚਾਰ ਨਾਲ ਹੀ ਫੱਬਣਾ ਹੈ, ਤੇਰੇ ਉਪਦੇਸ਼ ਨਾਲ, ਤੇਰੇ ਹੁਕਮ ਨਾਲ ਹੀ ਮੈਂ ਫੱਬਣਾ ਹੈ, ਹੋਰ ਮੇਰੇ ਜੀਵਨ ਵਿੱਚ ਕੋਈ ਲੋਭ ਨਹੀਂ ਹੈ। ਤਾਂ ਤੇ ਸਤਿਗੁਰ ਨੇ ਬਖਸ਼ਿਸ਼ ਕੀਤੀ। ਆਖਿਆ ਹੋ ਨਾਮ ਹਰ ਕਾ ਸਦਾ ਜਾਚੋ, ਜਾਚਣਾ ਕਰਨੀ, ਮੰਗਣਾ। ਭਾਵੇਂ ਕਿ ਦੁਨੀਆਂ ਸੰਸਾਰਕ ਪਦਾਰਥਾਂ ਨੂੰ ਮੰਗਦੀ ਹੈ, ਪਰ ਬਾਬੇ ਨੇ ਇੱਕ ਰਿਐਲਿਟੀ, ਇੱਕ ਅਸਲੀਅਤ ਬਾਣੀ ਵਿੱਚ ਇਹ ਵੀ ਬਿਆਨ ਕੀਤੀ ਹੈ ਸਾਧ ਸੰਗਤ ਜੀ। ਮਹਾਰਾਜ ਕਹਿੰਦੇ ਨੇ ਕਿਆ ਮੰਗੋ ਕਿਸ ਥਿਰ ਨਾ ਰਹਾਈ। ਆਖਿਆ ਕੀ ਮੰਗਾਂ, ਇੱਥੇ ਕੁਝ ਵੀ ਤੇਰੇ ਨਾਮ ਤੋਂ ਬਿਨਾਂ ਥਿਰ ਰਹਿਣ ਵਾਲਾ ਨਹੀਂ ਹੈ। ਕਿਆ ਮੰਗੋ ਕਿਸ ਥਿਰ ਨਾ ਰਹਾਈ, ਦੇਖਤ ਨੈਣ ਚੱਲਿਓ ਜਗ ਜਾਈ। ਤੇ ਮੈਂ ਵੇਖ ਰਿਹਾ
ਜਿਨ੍ਹਾਂ ਨੇ ਬਹੁਤ ਕੁਝ ਮੰਗਿਆ ਸੀ ਉਹ ਇੱਥੇ ਛੱਡ ਕੇ ਆਪ ਤੁਰ ਗਏ, ਸਾਰਾ ਕੁਝ ਇੱਥੇ ਰਹਿ ਗਿਆ ਸਾਰਾ ਕੁਝ। ਇੱਕੋ ਤੇਰਾ ਨਾਮ ਹੈ ਜਿਹੜਾ ਨਾਲ ਨਿਭਣ ਵਾਲਾ ਹੈ। ਹੁਣ ਨਾਮ ਹਰਕਾ ਸਦਾ ਜਾਚੋਂ ਦੇਹ ਪ੍ਰਭ ਧਰਨੀ ਧਰਾ। ਅੱਗੇ ਮਹਾਰਾਜ ਕਹਿੰਦੇ ਸੰਸਾਰ ਰੋਗੀ, ਸਾਰਾ ਸੰਸਾਰ ਕੀ ਹੋਇਆ ਫਿਰਦਾ ਹੈ, ਰੋਗੀ ਹੋਇਆ ਫਿਰਦਾ। ਆਪਾਂ ਕਵਾਂਗੇ ਜੀ ਅਸੀਂ ਅਰੋਗ ਹਾਂ, ਵੀ ਮੇਰੇ ਤਨ ਨੂੰ ਵੇਖੋ ਅੱਜ, ਠੀਕ ਹੈ ਰੋਗ ਤੇ ਤਨ ਦਾ ਵੀ ਮਾੜਾ ਹੁੰਦਾ, ਰੋਗ ਤੇ ਬੰਦਾ ਤੇ ਹੈਲਥੀ ਚਾਹੀਦਾ ਹੈ, ਪਰ ਕਈ ਵਾਰ ਬੰਦਾ ਤਨ ਕਰਕੇ ਚੰਗਾ ਭਲਾ ਹੈ ਪਰ ਮਨ ਕਰਕੇ ਰੋਗੀ ਹੋਇਆ ਫਿਰਦਾ। ਕਿੰਨੇ ਰੋਗ ਨੇ, ਚਿੰਤਾ ਰੋਗ ਹੈ। ਹੁਣ ਇਹ ਰੋਗ ਘੱਟ ਥੋੜਾ ਹੁੰਦਾ ਕੋਈ, ਜਿੰਨਾ ਬੰਦੇ ਜਿਹੜੇ ਬੰਦੇ ਚਿੰਤਾਗ੍ਰਸਤ ਹੁੰਦੇ ਨੇ, ਸਿਆਣਿਆਂ ਨੇ ਆਖਿਆ ਸੀ ਚਿੰਤਾ ਜਿਹੜੀ ਹੈ ਉਹ ਚਿਖਾ ਦੇ ਸਮਾਨ ਹੁੰਦੀ ਹੈ। ਹੁਣ ਚਿੰਤਾ ਦਾ ਰੋਗ ਹੈ ਜਿਹਨੂੰ ਅਜੋਕੇ ਸਮੇਂ ਵਿੱਚ ਆਪਾਂ ਹੁਣ ਦੀ ਲੈਂਗੁਏਜ ਵਿੱਚ ਕਹਿੰਦੇ ਹਾਂ ਵੀ ਡਿਪਰੈਸ਼ਨ ਹੈ। ਡਿਪਰੈਸ਼ਨ ਕੀ ਹੈ, ਚਿੰਤਾ ਹੀ ਹੈ ਨਾ, ਲੋੜੋਂ ਵੱਧ ਬੰਦਾ ਜਿਹੜਾ ਹੈ ਉਹ ਚਿੰਤਾ ਕਰ ਰਿਹਾ। ਤੇ ਚਿੰਤਾ ਹਮੇਸ਼ਾ ਕਾਹਦੀ ਹੁੰਦੀ ਹੈ, ਕਦੀ ਨੋਟ ਕਰਿਓ ਤੁਸੀਂ, ਚਿੰਤਾ ਹੋਵੇਗੀ ਜਿਹੜੀ ਚੀਜ਼ ਅਜੇ ਤੁਹਾਡੇ ਹੱਥ 'ਚ ਨਹੀਂ ਹੈ। ਕਈ ਵਾਰ ਨਾ, ਕਿਉਂਕਿ ਸਾਡਾ ਦਿਮਾਗ ਦੀ ਬਣਤਰ ਇੱਦਾਂ ਦੀ ਬਣੀ ਹੈ, ਹੁਣ ਤਾਂ ਬਣੀ ਹੈ, ਇਹਦੇ ਉੱਤੇ ਬੁੱਕਸ ਵੀ ਆ ਗਈਆਂ, ਆਪਾਂ ਪੜ੍ਹ ਸਕਦੇ ਹਾਂ। ਸਾਡਾ ਜਿਹੜਾ ਦਿਮਾਗ ਹੁੰਦਾ ਹੈ ਨਾ, ਇਹਦੀ ਇੱਕ ਪ੍ਰੋਬਲਮ ਬੜੀ ਵੱਡੀ ਹੈ ਵੀ ਇਹ ਚਿੰਤਾ ਨੂੰ ਬੜੇ ਵੱਡੇ ਰੂਪ ਦੇ ਵਿੱਚ ਸਿਖਾਉਂਦਾ ਸਾਨੂੰ। ਏਡੀ ਵੱਡੀ ਗੱਲ ਕਈ ਵਾਰ ਹੁੰਦੀ ਨਹੀਂ, ਜਿੱਡੀ ਵੱਡੀ ਇਹ ਪੇਸ਼ ਕਰੀ ਜਾਂਦਾ ਸਾਡੇ ਸਾਹਮਣੇ। ਤੇ ਚਿੰਤਾ ਹੁੰਦੀ ਕਾਹਦੀ ਹੈ, ਕਦੀ ਕਿਸੇ ਨੂੰ ਅੱਜ ਦੇ ਸਮੇਂ ਦੀ ਚਿੰਤਾ ਹੋਈ ਹੈ, ਅੱਜ ਦੀ ਕਦੀ ਚਿੰਤਾ ਨਹੀਂ ਹੁੰਦੀ। ਜਿਹੜਾ ਬੰਦਾ ਹੁਣ ਦੀ ਮੂਮੈਂਟ ਵਿੱਚ ਜੀ ਰਿਹਾ ਉਹਨੂੰ ਕੋਈ ਚਿੰਤਾ ਨਹੀਂ, ਚਿੰਤਾ ਹਮੇਸ਼ਾ ਹੋਵੇਗੀ ਆਉਣ ਵਾਲੇ ਸਮੇਂ ਦੀ, ਜਿਹੜਾ ਤੁਹਾਡੇ ਹੱਥ ਵਿੱਚ ਨਹੀਂ ਹੁੰਦਾ, ਹਮੇਸ਼ਾ ਹੀ ਉਸ ਚੀਜ਼ ਦੀ। ਨਹੀਂ ਤੇ ਬੰਦੇ ਦੀ ਜ਼ਿੰਦਗੀ ਦਾ ਹਰ ਪਲ ਤੇ ਲੰਘ ਹੀ ਰਿਹਾ ਹੈ, ਬੰਦਾ ਚਿੰਤਾ ਕੀ ਕਰ ਰਿਹਾ। ਕਹਿੰਦਾ 5 ਸਾਲ ਬਾਅਦ ਕੀ, ਵੀ ਇੱਥੇ ਭਰੋਸਾ ਤੇ ਪਲਦਾ ਨਹੀਂ ਹੈ, ਤੂੰ 5 ਸਾਲਾਂ ਦੀ ਆਸ ਲਾ ਕੇ ਬੈਠਾ, 10 ਸਾਲ ਬਾਅਦ ਕੀ ਬਣੇਗਾ, ਚਿੰਤਾ ਹੀ ਇਸ ਗੱਲ ਦੀ ਹੈ। ਤੇ ਜੇ ਬੰਦਾ ਵਰਤਮਾਨ ਵਿੱਚ ਜੀਣਾ ਸ਼ੁਰੂ ਕਰ ਦੇਵੇ ਨਾ, ਵੀ ਨਹੀਂ ਮੈਂ ਹੁਣ ਦੀ ਸਿਚੁਏਸ਼ਨ ਵਿੱਚ ਜੀਣਾ, ਕਰਮ ਕਰਨਾ ਹੈ ਪਰ ਹੁਣ ਦੀ ਸਿਚੁਏਸ਼ਨ ਵਿੱਚ ਜੀਣਾ ਹੈ, ਤੇ ਮੈਂ ਆਪਣੇ ਗੁਰੂ ਤੋਂ ਮਤ ਲੈ ਕੇ ਜੀਣਾ ਹੈ, ਫਿਰ ਆਪੇ ਹੀ ਚਿੰਤਾ ਖਤਮ ਹੋ ਜਾਵੇਗੀ। ਸੋ ਚਿੰਤਾ ਕਦੀ ਵੀ ਪ੍ਰੈਜੈਂਟ ਦੀ ਨਹੀਂ ਹੁੰਦੀ, ਕਦੀ ਪਾਸਟ ਦੀ ਵੀ ਨਹੀਂ ਹੁੰਦੀ, ਚਿੰਤਾ ਹਮੇਸ਼ਾ ਆਉਣ ਵਾਲੇ ਸਮੇਂ ਦੀ ਹੁੰਦੀ ਹੈ, ਜਿਹੜਾ ਸਮਾਂ ਨਾ ਤੁਸੀਂ ਵੇਖਿਆ ਤੇ ਨਾ ਮੈਂ ਵੇਖਿਆ। ਤੇ ਦਿਮਾਗ ਜਿਹੜਾ ਹੈ ਜਦੋਂ ਉੱਧਰ ਉਲਝ ਜਾਂਦਾ, ਫਿਰ ਦਿਮਾਗ ਇਹਨੂੰ ਬੁਣਤੀ ਬੁਣਨੀ ਬੜੀ ਸੋਹਣੀ ਆਉਂਦੀ ਹੈ, ਇਹ ਫਿਰ ਇੱਕ ਦੀਆਂ ਕਈ ਬੁਣਤੀਆਂ ਬੁਣਦਾ ਰਹਿੰਦਾ, ਬੁਣਦਾ ਰਹਿੰਦਾ, ਬੁਣਦਾ ਰਹਿੰਦਾ। ਬਸ ਇਹੋ ਚੀਜ਼ ਹੈ, ਇਹੋ ਜੜ ਹੈ ਬੰਦੇ ਦੀ ਚਿੰਤਾ ਦੀ। ਤੇ ਜੇ ਬੰਦਾ ਉਸ ਪਾਸਿਓਂ ਧਿਆਨ ਹਟਾਵੇ ਜਾਂ ਉਹਦੇ ਬਾਰੇ ਸੋਚਣਾ ਬੰਦ ਕਰੇ, ਗੁਰੂ ਦਾ ਉਪਦੇਸ਼ ਲੈ ਲਵੇ ਵੀ ਕਿਆ ਮੰਗੋ ਕਿਸ ਥਿਰ ਨਾ ਰਹਾਈ, ਇੱਥੇ ਸਿਚੁਏਸ਼ਨਸ ਕਦੀ ਵੀ ਇੱਕੋ ਜਿਹੀਆਂ ਨਹੀਂ ਰਹਿੰਦੀਆਂ। ਤੁਸੀਂ ਵੇਖੋ ਕਿੰਨੇ ਬੰਦੇ ਦੁਨੀਆਂ ਤੇ ਐਸੇ ਵੀ ਹੋਣਗੇ ਜਿਹੜੇ ਇਹ ਕਹਿੰਦੇ ਹੁਣ ਸਾਨੂੰ ਤੇ ਚਿੰਤਾ ਹੀ ਕੋਈ ਨਹੀਂ, ਸਾਡੇ ਕੋਲ ਤੇ ਧਨ ਦੌਲਤ ਵਾਧੂ ਹੈ। ਵੀ ਜੇ ਬੰਦਾ ਕੋਈ ਐਸਾ ਹੋਵੇ ਉਹ ਆਖੇ ਸਭ ਕੁਝ ਸਰਪਲਸ ਹੈ, ਸਭ ਕੁਝ, ਕਿਸੇ ਚੀਜ਼ ਦੀ ਕੋਈ ਤੋੜ ਨਹੀਂ ਹੈਗੀ, ਪਰ ਤੁਸੀਂ ਉਹਨੂੰ ਪੁੱਛੋ ਵੇਖੋ ਚਿੰਤਾ ਹੈਗੀ ਹੈ, ਚਿੰਤਾ ਉਹਦੇ ਕੋਲ ਵੀ ਹੈਗੀ ਹੈ, ਚਿੰਤਾ ਉਹਦੇ ਕੋਲ ਵੀ ਹੈ। ਤੇ ਇੱਕ ਉਹ ਹੈ ਜਿਹਦੇ ਕੋਲ ਹੈ ਕੁਝ ਨਹੀਂ, ਚਿੰਤਾ ਉਹਦੇ ਕੋਲ ਵੀ ਹੈ। ਇੱਕ ਕਿਸਮ ਦੀ ਨਹੀਂ ਹੋਵੇਗੀ ਤੇ ਦੂਜੀ ਕਿਸਮ ਦੀ ਹੋਵੇਗੀ, ਹੈ ਤੇ ਪ੍ਰੋਬਲਮ ਤੇ ਸਾਰਿਆਂ ਨੂੰ ਹੀ ਨੇ। ਬੰਦੇ ਨੂੰ ਇੱਦਾਂ ਲੱਗਦਾ ਹੈ ਵੀ ਬੜੀ ਵੱਡੀ ਗੱਲ ਹੈ, ਬੜੀ ਵੱਡੀ ਨਹੀਂ, ਕਈ ਵਾਰ ਤੁਹਾਡਾ ਦਿਮਾਗ ਜਿਹੜਾ ਹੈ ਉਹ ਜਦੋਂ ਕੰਟਰੋਲ ਵਿੱਚ ਨਾ ਹੋਵੇ ਤੇ ਉਹ ਚੀਜ਼ਾਂ ਨੂੰ ਵੱਡੀਆਂ ਵਿਖਾਉਣਾ ਸ਼ੁਰੂ ਕਰ ਦਿੰਦਾ। ਸੋ ਚਿੰਤਾ ਹਮੇਸ਼ਾ ਫਿਊਚਰ ਦੀ ਹੈ, ਭਵਿੱਖ ਦੀ ਹੈ, ਤੇ ਭਵਿੱਖ ਕਿਸੇ ਨੇ ਕਦੀ ਵੇਖਿਆ ਨਹੀਂ। ਬੰਦਾ ਜਦੋਂ ਵੀ ਜਿਆ ਹੈ ਪ੍ਰੈਜੈਂਟ ਵਿੱਚ ਹੀ ਜਿਆ ਹੈ, ਭਵਿੱਖ ਵਿੱਚ ਕਦੀ ਕੋਈ ਨਹੀਂ ਜੀਦਾ, ਭਵਿੱਖ 'ਚ ਤਾਂ ਮੌਤ ਹੀ ਹੈ। ਸੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਮਹਾਰਾਜ ਬਾਣੀ ਵਿੱਚ ਕਿੰਨੇ ਪਿਆਰੇ ਖਿਆਲ ਜਿਹੜੇ ਨੇ ਉਹ ਸਾਨੂੰ ਦਿੰਦੇ ਨੇ ਇਸੇ ਚੀਜ਼ ਨੂੰ ਸਮਝਾਉਣ ਲਈ। ਸੋ ਨਵੀਆਂ ਨਵੀਆਂ ਇੱਦਾਂ ਦੀਆਂ ਸਰੀਰਕ ਰੋਗ ਜਿਹੜੇ ਨੇ, ਸਰੀਰ ਦਾ ਰੋਗ ਆ ਗਿਆ, ਚਲੋ ਕਿਸੇ ਨੂੰ ਫਿਜ਼ੀਕਲ ਰੋਗ ਆ ਗਏ, ਅੱਜ ਕੱਲ੍ਹ ਫਿਜ਼ੀਕਲ ਰੋਗ ਨਾਲੋਂ ਜ਼ਿਆਦਾ ਰੋਗ ਜਿਹੜੇ ਨੇ ਉਹ ਚਿੰਤਾ ਆਦਿਕ ਦੇ ਰੋਗ ਨੇ, ਬੰਦੇ ਨੂੰ ਪਰੇਸ਼ਾਨੀਆਂ ਨੇ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਇੱਕ ਖਿਆਲ ਪ੍ਰਗਟ ਕੀਤਾ, ਮਹਾਰਾਜ ਕਹਿੰਦੇ ਨੇ ਵੀ ਸੰਸਾਰ ਰੋਗੀ, ਤੁਹਾਨੂੰ ਚੇਤਾ ਭੁੱਲ ਗਿਆ ਥੋੜ੍ਹਾ ਜਿਹਾ ਸਿਰ ਢੱਕਣ ਦਾ ਭੈਣ ਜੀ, ਕੋਈ ਗੱਲ ਨਹੀਂ, ਕੋਈ ਨਹੀਂ, ਕੋਈ ਗੱਲ ਨਹੀਂ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਮਹਾਰਾਜ ਨੇ ਆਖਿਆ ਸੰਸਾਰ ਰੋਗੀ ਹੋਇਆ ਫਿਰਦਾ ਹੈ ਤੇ ਇਹਦਾ ਇਲਾਜ ਕੀ ਹੈ, ਰੱਬ ਦਾ ਨਾਂ। ਉਹ ਨਾਂ ਕੀ ਹੁੰਦਾ, ਉਹਦੇ ਭਾਣੇ 'ਚ ਰਹਿਣਾ,
ਤੇ ਭਾਣੇ ਚ ਕਦੋਂ ਰਿਹਾ ਜਾ ਸਕਦਾ? ਪ੍ਰੈਜੈਂਟ ਚ ਰਿਹਾ ਜਾ ਸਕਦਾ ਹੈ, ਅੱਗੇ ਤੇ ਫਿਰ ਕਿਸੇ ਨੇ ਕੁਝ ਵੇਖਿਆ। ਵੀ ਜਿਹੜਾ ਵਰਤਮਾਨ ਹੈ ਨਾ, ਜਿਹੜਾ ਹੁਣ ਮੈਂ ਆਖਾਂ ਜੀ ਮੈਂ ਪਰਸੋਂ ਭਾਣੇ ਚ ਰਵਾਂਗਾ, ਏਦਾਂ ਨਹੀਂ ਹੋਣਾ। ਭਾਣੇ ਚ ਮੈਨੂੰ ਹੁਣ ਹੀ ਰਹਿਣਾ ਪੈਣਾ। ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਸੰਸਾਰ ਰੋਗੀ ਹੋਇਆ ਫਿਰਦਾ ਹੈ ਤੇ ਰੱਬ ਦਾ ਨਾਮ ਦਾਰੂ ਹੈ। ਦਾਰੂ ਦਾ ਮਤਲਬ ਦਵਾਈ ਹੈ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਜੇ ਸੱਚ ਨਹੀਂ ਹੈ ਤੇ ਬੰਦੇ ਨੂੰ ਮੈਲ ਲੱਗੀ ਹੋਈ ਹੈ। ਇਹ ਜਿਹੜੀ ਅੰਦਰ ਦੀ ਮੈਲ ਹੈ ਉਹਦੀ ਗੱਲ ਹੈ, ਸਰੀਰ ਦੀ ਮੈਲ ਦੀ ਗੱਲ ਨਹੀਂ। ਇਸ ਮੈਲ ਦੀ ਵਜ੍ਹਾ ਕੀ ਹੈ? ਸੱਚ ਨਹੀਂ ਹੈਗਾ ਜੀਵਨ ਵਿੱਚ। ਮੈਲ ਲਾਗੈ ਸੱਚ ਬਿਨਾ। ਬਾਬੇ ਨੇ ਆਖਿਆ ਗੁਰਵਾਕ ਨਿਰਮਲ, ਗੁਰੂ ਦਾ ਉਪਦੇਸ਼ ਨਿਰਮਲ ਹੈ, ਪਵਿੱਤਰ ਹੈ। ਗੁਰਵਾਕ ਨਿਰਮਲ ਸਦਾ ਚਾਨਣ, ਇਹ ਸਦਾ ਬੰਦੇ ਨੂੰ ਚਾਨਣ ਦਿੰਦਾ, ਅਗਵਾਈ ਦਿੰਦਾ। ਗੁਰਵਾਕ ਗੁਰੂ ਦਾ ਉਪਦੇਸ਼ ਬੜਾ ਪਵਿੱਤਰ ਹੈ। ਤਾਂ ਹੀ ਤਾਂ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਸੰਤ ਕਾ ਮਾਰਗ, ਮਾਰਗ ਕੀ ਉਪਦੇਸ਼ ਹੀ ਹੈ। ਧਰਮ ਕੀ ਪੌੜੀ ਕੋਵਿਡ ਭਾਗੀ ਪਾਏ। ਆਖਿਆ ਕੋਈ ਭਾਗਾਂ ਵਾਲਾ ਹੀ ਹੈ ਜਿਹੜਾ ਇਸ ਚੀਜ਼ ਨੂੰ ਪਾ ਲੈਂਦਾ ਹੈ। ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮੱਜਣਾ। ਜਿਹਨੇ ਗੁਰੂ ਦੇ ਵਾਕਾਂ ਉੱਤੇ ਆਪਣਾ ਵਿਸ਼ਵਾਸ ਲਿਆਂਦਾ ਉਹਦਾ ਤੇ ਤੀਰਥ ਰੋਜ਼ ਹੀ ਹੁੰਦਾ, ਉਹ ਤੇ ਰੋਜ਼ ਹੀ ਇਸ਼ਨਾਨ ਕਰ ਰਿਹਾ। ਨਿਤ ਸਾਚ ਤੀਰਥ ਮੱਜਣਾ। ਬਾਬੇ ਨੇ ਕਿਹਾ ਸਾਚ ਨਾ ਲਾਗੈ ਮੈਲ, ਕਿਆ ਮਲ ਧੋਈਐ। ਗੁਰਦੇਵ ਮਹਾਰਾਜ ਨੇ ਆਖਿਆ ਜਿਹਦੇ ਜੀਵਨ ਵਿੱਚ ਸੱਚ ਆ ਗਿਆ ਉਹਨੂੰ ਮੈਲ ਲੱਗਦੀ ਨਹੀਂ, ਤੇ ਨਾ ਜਦੋਂ ਮੈਲ ਹੀ ਨਾ ਲੱਗੀ ਤੇ ਫਿਰ ਮਲ ਕੇ ਧੋਣਾ ਲਾਉਣਾ ਕੀ ਹੈ? ਜਿਹਦੇ ਜੀਵਨ ਵਿੱਚ ਸੱਚ ਆ ਜਾਂਦਾ ਨਾ ਅੰਦਰ ਜੀ, ਉਹਨੂੰ ਮੈਲ ਲੱਗਦੀ ਕੋਈ ਨਹੀਂ। ਸਾਚ ਨਾ ਲੱਗੈ ਮੈਲ, ਕਿਆ ਮਲ ਧੋਈਐ। ਮਹਾਰਾਜ ਨੇ ਕਿਹਾ ਗੁਣਾ ਹਾਰ ਪਰੋਈਐ, ਪਰੋਏ ਗੁਣਾ ਦਾ ਹਾਰ ਆਪਣੀ ਜ਼ਿੰਦਗੀ ਵਿੱਚ ਪਰੋ। ਜਿਵੇਂ ਬੰਦਾ ਗਲ ਦੇ ਸ਼ਿੰਗਾਰ ਲਈ ਵੰਨ ਸਵੰਨੇ ਹਾਰ ਗਹਿਣੇ ਪਾਉਂਦਾ, ਮਹਾਰਾਜ ਕਹਿੰਦੇ ਗੁਣਾ ਦਾ ਹਾਰ ਆਪਣੇ ਅੰਦਰ ਪਾ। ਗੁਣਾ ਹਾਰ ਪਰੋਏ ਕਿਸ ਕੋ ਰੋਈਐ। ਜਿਹਨੇ ਗੁਣਾ ਦਾ ਹਾਰ ਜੀਵਨ ਵਿੱਚ ਪਰੋ ਲਿਆ ਉਹਦੇ ਪੱਲੇ ਫਿਰ ਰੋਣਾ ਨਹੀਂ ਪੈਂਦਾ। ਉਹ ਕਿਉਂ ਰੋਵੇਗਾ ਭਾਈ? ਜਿਹਦੇ ਕੋਲ ਗੁਣ ਨੇ ਉਹਦੇ ਪੱਲੇ ਰੋਣਾ ਨਹੀਂ, ਤੇ ਜਿਹਦੇ ਕੋਲ ਗੁਣ ਨਹੀਂ ਹੈਗੇ ਉਹਦੇ ਕੋਲ ਭਾਵੇਂ ਸਾਰਾ ਕੁਝ ਪੱਲੇ ਹੋਵੇ ਪਰ ਉਹਦਾ ਰੋਣਾ ਕਦੀ ਵੀ ਮੁੱਕਦਾ ਨਹੀਂ ਹੈ। ਉਹਨੂੰ ਫਿਰ ਮਹਾਰਾਜ ਨੇ ਬਾਣੀ 'ਚ ਆਖਿਆ ਸੀ, ਗੁਰੂ ਨਾਨਕ ਸਾਹਿਬ ਦਾ ਇੱਕ ਬੋਲ ਹੈ ਨਾ, ਆਪਾਂ ਉਹਦੀ ਇੱਕ ਤੁਕ ਤੇ ਸਾਰੇ ਹੀ ਜਾਣਦੇ ਹਾਂ, ਜਿਹਨੂੰ ਮਹਾਰਾਜ ਨੇ ਆਖਿਆ ਨਾਨਕ ਦੁਖੀਆ ਸਭ ਸੰਸਾਰ। ਉਹ ਕਈ ਵਾਰ ਆਪਾਂ ਇੱਕ ਅੱਗੇ ਤੁਕ ਪੜ੍ਹ ਦਿੰਦੇ, ਉਹ ਬਾਣੀ ਦੀ ਨਹੀਂ ਹੈਗੀ, ਉਹ ਐਵੇਂ ਘੜੀ ਹੈ, ਸੋ ਸੁਖੀ ਆ ਜਿਸ ਨਾਮ ਆਧਾਰ। ਨਹੀਂ, ਇਹ ਇੱਥੇ ਖਤਮ ਹੋ ਜਾਂਦਾ, ਨਾਨਕ ਦੁਖੀਆ ਸਭ ਸੰਸਾਰ, ਅੱਗੇ ਨਹੀਂ ਹੈਗੀ। ਬਹੁਤ ਸਾਰੀਆਂ ਬਾਣੀ ਦੀਆਂ ਤੁਕਾਂ ਹੁੰਦੀਆਂ ਨਹੀਂ, ਆਪਾਂ ਉਹਨੂੰ ਪੜ੍ਹੀ ਜਾਂਦੇ, ਜਿਵੇਂ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਇਹ ਬਾਣੀ ਨਹੀਂ ਹੈਗੀ, ਇਹ ਵੈਸੇ ਹੀ ਕਿਸੇ ਦਾ ਬੋਲ ਲਿਖਿਆ ਹੋਇਆ। ਸੋ ਸਾਨੂੰ ਪਤਾ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਦਾ। ਇੱਦਾਂ ਹੀ ਵਿਆਹ ਦੇ ਕਾਰਡਾਂ ਤੇ ਵੇਖੋ, ਸਤਿਗੁਰ ਦਾ ਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ। ਹੁਣ ਇਹ ਬਾਣੀ ਨਹੀਂ ਹੈਗੀ, ਗੁਰੂ ਗ੍ਰੰਥ ਸਾਹਿਬ ਦੇ ਬੋਲ ਨਹੀਂ ਹੈਗੇ, ਪਰ ਕਿਉਂਕਿ ਅਸੀਂ ਪੜ੍ਹੀ ਨਹੀਂ ਹੈ ਬਾਣੀ, ਇਸ ਕਰਕੇ ਸਾਨੂੰ ਇਹ ਵੀ ਕੀ ਲੱਗਦਾ ਹੈ, ਬਾਣੀ ਲੱਗਦੀ ਹੈ। ਹੁਣ ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਨੇ, ਆਖਿਆ ਗੁਣਾ ਦਾ ਹਾਰ ਜਿਹਨੇ ਪਰੋ ਕੇ ਗਲ ਚ ਪਾ ਲਿਆ ਉਹਦੇ ਪੱਲੇ ਰੋਣਾ ਨਹੀਂ ਪੈਂਦਾ। ਗੁਣਾ ਹਾਰ ਪਰੋਏ ਕਿਸ ਕੋ ਰੋਈ ਹੈ, ਮਹਾਰਾਜ ਕਿਵੇਂ ਪਾਇਆ ਜਾ ਸਕਦਾ? ਆਖਿਆ ਵਿਚਾਰ ਮਾਰੈ, ਜਿਹਨੇ ਆਪਣੇ ਮੰਦੇ ਵਿਚਾਰਾਂ ਨੂੰ ਮਾਰ ਲਿਆ। ਵਿਚਾਰ ਹੀ ਬੰਦੇ ਨੂੰ ਪਿੱਟਿਆ ਕਰਦੇ ਨੇ ਤੇ ਵਿਚਾਰ ਹੀ ਬੰਦੇ ਨੂੰ ਸੁੱਚਾ ਕਰਦੇ ਨੇ, ਅਦਰਵਾਈਜ਼ ਹੋਰ ਕੋਈ ਚੀਜ਼ ਬੰਦੇ ਨੂੰ ਪਿੱਟ ਨਹੀਂ ਸਕਦੀ। ਤੁਹਾਡੇ ਵਿਚਾਰ ਹੀ ਤੁਹਾਨੂੰ ਨੀਚ ਬਣਾਉਂਦੇ ਨੇ ਤੇ ਵਿਚਾਰ ਹੀ ਤੁਹਾਨੂੰ ਉੱਤਮ ਬਣਾਉਂਦੇ ਨੇ। ਵਿਚਾਰਾਂ ਦੇ ਨੀਚ ਹੋਣ ਨਾਲ ਹੀ ਅੰਦਰ ਮੈਲ ਹੁੰਦੀ ਹੈ ਤੇ ਵਿਚਾਰਾਂ ਦੇ ਉੱਤਮ ਹੋਣ ਨਾਲ ਹੀ ਬੰਦਾ ਅੰਦਰੋਂ ਪਵਿੱਤਰ ਹੋ ਜਾਂਦਾ। ਜੇ ਤੁਹਾਡੇ ਵਿਚਾਰ ਚੰਗੇ ਨੇ ਤੁਸੀਂ ਪਵਿੱਤਰ ਹੋ, ਜੇ ਵਿਚਾਰ ਮਾੜੇ ਨੇ, ਬੁੱਧੀ ਮਲੀਨਤਾ ਨਾਲ ਭਰੀ ਹੈ, ਤੁਸੀਂ ਜਿੱਥੇ ਮਰਜ਼ੀ ਚੁੱਭੀਆਂ ਮਾਰੀ ਜਾਓ, ਕੀ ਫਰਕ ਪੈਂਦਾ ਉਹਦੇ ਨਾਲ? ਵਿਚਾਰ ਤੇ ਉਦਾਂ ਨੇ ਨਾ। ਹੁਣ ਮੰਨ ਲਓ ਕਿਸੇ ਦੇ ਘਰ 'ਚ ਸਾਰਾ ਦਿਨ ਬਾਣੀ ਚੱਲਦੀ ਰਹਿੰਦੀ ਹੈ ਪਰ ਟੱਬਰ ਇੱਕ ਦੂਜੇ ਨੂੰ ਗਾਲ ਤੋਂ ਬਿਨਾਂ ਬੋਲਦਾ ਹੀ ਨਹੀਂ, ਗਾਲ ਤੋਂ ਬਿਨਾਂ ਬੋਲਦੇ ਨਹੀਂ। ਜਿੰਨਾ ਚਿਰ ਮੰਦੀ ਸ਼ਬਦਾਵਲੀ ਨਾ ਇੱਕ ਦੂਜੇ ਲਈ ਵਰਤਣ, ਉਹਨਾਂ ਚਿਰ ਉਹਨਾਂ ਦੀ ਜ਼ੁਬਾਨ ਹੀ ਨਹੀਂ ਖੁੱਲ੍ਹਦੀ, ਕੀ ਹੋਵੇਗਾ? ਇੱਦਾਂ ਕੁਝ ਨਹੀਂ। ਗੱਲ ਹੈ ਵੀ ਬਾਣੀ ਦੁਆਰਾ ਉਸ ਚੀਜ਼ ਨੂੰ ਮਾਰਨਾ ਸੀ, ਉਹਨਾਂ ਵਿਚਾਰਾਂ ਨੂੰ ਮਾਰਨਾ ਸੀ ਜਿਹੜੇ ਮੰਦੇ ਸਨ।
विचार मारे, महाराज ने आख्या तरै तारै, वो तरदा भी है ते तारदा भी है, जिन्हें अपने विचारां नूं मार लिया। असी सारे आपो अपने विचारां दे अधीन जीव रहे हैं। बंदा ताइयों तो बंदा कहिंदा भी मेरा विचार है जी, क्योंकि अपना विचार सारिआं नूं चंगा लगता। अपने विचार नूं हर बंदा ही जिहड़ा है वह जय ठहराउंदा, पर गुरु का विचार बंदे नूं भैड़ा लगता। कई वार विचार मारै तरै तारै, महाराज गुरु नानक साहब कहिंदे उल्ट जोण ना आवे, फिर वह जूना विच नहीं पैंदा जिहड़ा अपने विचारां नूं मारना सिख जांदा। मन मारन कर कारण बन जाई है, सो जल बिन भगवंत ना पाई है। गुरु दी विचार नाल बंदे दा मन मंदे पासियों मरदा है, होर कोई हल नहीं। आप पारस परम ध्यानी साच साचे पावे, महाराज ने आख्या वह बंदा आप भी पारस वर्गा हो जांदा। पारस किदां दा हुंदा? पारस दे नाल गलिया सड़िया लोहा टच हो जावे ते सोना हो जांदा। बाबे ने आख्या जिन्हें अपने विचारां नूं मार लिया वह बंदा पारस वर्गा हो जांदा। पारस वर्गा, आप पारस परम ध्यानी, उन्हूं तुसीं आखोगे वह परम ध्यानी बन गया, सरमौर ध्यानी। साच साचे भावे, जिन्हों जिहड़ा जिन्हों सच चंगा लगन लग पिया उन्हूं साचा भी चंगा लगन लग पिया, वह सचे नूं भी चंगा लगन लग पिया। साच साचे भावे आनंद, इहदा लाभ की होवेगा? आख्या जिहड़ा गुरु तीर्थ विच इशनान करदा ना उहदी जिंदगी विच सदा ही आनंद बनिया रहिंदा। आनंद पिया मेरी माए सतगुरु मैं पाया, आनंद अन दिन हरख साचा दुख किलविख पर हरे। उहदी जिंदगी विचों दुख रोग हरख सोग, हरख सदा रहिंदा, खुशी सदा रहिंदी है, सोग मिट जांदे ने, चिंतावां चलियां जांदियां ने। आनंद अन दिन हरख साचा दुख किलविख पर हरे, सच नाम पाया गुर दिखाया मैल ना ही सच मने। महाराज ने आख्या उस बंदे ने सचे नाम नूं पा के, जिहड़ा नाम नूं गुरु ने विखाया उन्हूं पा के अंदर दी मैल लै गई ते हुण उहदा मन सच्चा हो गया, मैल ना ही सच मने। अगला तीजा बंद है जी, संगत मीत मिलाप पूरा ना बणो। हुण ये तीर्थ विच नहाया किवें जाणा? आख्या संगत दे विच बह के, संगत मीत, मीत दा अर्थ हुंदा मित्र, संगत मीत मिलाप, संगत विच बैठांगे मीत गुरु मित्र दे नाल मिलाप होवेगा। संगत मीत मिलाप फिर की होवेगा? आख्या पूरा ना बणो, फिर बंदा सही मानने च पूरा नावेगा। जे गुरु दी विचार नहीं तो फिर अधूरा ही नहाउंदा है बंदा, जे संगत नहीं तो फिर अधूरा ही नाता। जिवें किसे बच्चे नूं आपां कहीए भी इशनान कर लई आपां आप ही, तो वह माड़ा मोटा गलों गलावा जिहा ला दे, ना पता लगे नहाता है कि ना पता लगे नहीं नहाता। मां कहिंदी पुत नहाउणा ते फिर चंगी तरह ना, इहदा की फायदा, इहदा कोई लाभ नहीं है। जिद्दां तूं नहाता तूं ते एवें खाना पूर्ति कर रहा। सतगुर ने आखिया पूरा नहावना हुंदा है संगत विच, उत्तम संगत उत्तम होवै, गुण को तावै अवगुण तोवै। संगत मीत मिलाप पूरा नहावणो, गावै गावण हार शब्द सुहावणो। जिहड़ा अकाल पुरख वाहिगुरु का गुरसिख है उहदे शब्द नूं गाउंदा है। सलाहे साचे मन सतगुर पुन दान दया मते, गुरु दे ज्ञान विच इशनान करना ही पुन दान ते दया है। माघ मजन संग साधुआं धूड़ी कर इशनान, संगत विच गुरु दे उपदेश नाल सांझ बनाउणी असली निशान, असली इशनान है। आखिया इहो ही दया है। पिर संग भावै सहज नावै, बेणी ता संगम सत सते। आम ना हिंदुइज्म दे विच एक रवाज है जी त्रिबेणी दे इशनान दा। वह कहिंदे तीन नदियां उत्थे कट्ठियां होंदियां ने, त्रिबेणी उहनूं कहिंदे ने। सतगुर ने इत्थे आख्या जिहड़ी अकाल पुरख वाहिगुरु नूं जीव इस्त्री भावण लग पई ना, उन्हें समझ लो त्रिबेणी का इशनान कर लिया। पिर संघ भावै सहज नावै, बेणी ता संगम सत सते, अराध एकंकार साचा। धन गुरु नानक साहब महाराज कहिंदे ने इको एकंकार सच्चे नूं अराधो। अराध एकंकार साचा, नित दे चढ़ै सवाया, गत संग मीता संत संगत कर नदर मेल मिलाया। तां तेरी गत होवेगी हे मेरे मन,
ਜਦੋਂ ਉਹ ਬਖਸ਼ਿਸ਼ ਕਰੇਗਾ ਉਸ ਇੱਕ ਸੱਚੇ ਅਕਾਲ ਪੁਰਖ ਨੂੰ ਆਰਾਦ, ਉਸ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਆਰਾਦੀ। ਅਖੀਰਲਾ ਚੌਥਾ ਵਾਕ ਹੈ ਜੀ, ਮਹਾਰਾਜ ਕਹਿੰਦੇ ਕਹਿਣ ਕਹਿ ਸਭ ਕੋਏ ਕੇ ਵੜਾਖੀ ਹੈ। ਹੇ ਅਕਾਲ ਪੁਰਖ, ਤੈਨੂੰ ਕਹਿਣ ਵਾਲੇ ਬਹੁਤ ਨੇ, ਸੁਣ ਵੱਡਾ, ਆਖੇ ਸਭ ਕੋਏ, ਕੇਵੜ ਵੱਡਾ, ਡੀਠਾ ਹੋਏ। ਮਹਾਰਾਜ ਆਖਿਆ ਕਿੱਡਾ ਕੁ ਵੱਡਾ ਹੈ, ਕਿਸੇ ਨੇ ਵੇਖਿਆ ਵੀ ਹੈ, ਕੇਵੜ ਵੱਡਾ, ਡੀਠਾ ਹੋਏ। ਉਹਦੇ ਬਾਰੇ ਤੇ ਇਹੋ ਹੀ ਕਿਹਾ ਜਾ ਸਕਦਾ ਵੀ ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ। ਚੀਰਾ ਦਾ ਅਰਥ ਹੁੰਦਾ ਜੀ ਕਿਨਾਰਾ, ਕੋਈ ਨੀ ਜਾਣ ਸਕਦਾ ਤੇਰਾ ਕਿਨਾਰਾ ਕਿੱਡਾ ਵੱਡਾ ਹੈ, ਤੇਰਾ ਪਾਰਲਾ ਬੰਨਾ ਕੀ ਹੈ। ਮਹਾਰਾਜ ਨੇ ਇੱਥੇ ਆਖਿਆ ਕਹਿਣ ਕਹਿ ਸਭ ਕੋਏ ਕੇਵੜ ਆਖੀ ਹੈ। ਕਹਿਣ ਨੂੰ ਤੇ ਬਥੇਰੇ ਕਹਿੰਦੇ ਨੇ, ਪਰ ਮੈਂ ਕਿਵੇਂ ਆਖਾਂ ਤੈਨੂੰ, ਤੂੰ ਏਡਾ ਵੱਡਾ ਹੈ। ਮਹਾਰਾਜ ਨੇ ਕਿਹਾ ਹੋ ਮੂਰਖ ਨੀਚ ਅਜਾਣ। ਵੇਖੋ ਗੁਰੂ ਨਾਨਕ ਸਾਹਿਬ ਆਪਣੇ ਲਈ ਕੀ ਸ਼ਬਦ ਵਰਤ ਰਹੇ ਨੇ, ਆਖਿਆ ਮੈਂ ਮੂਰਖ ਹਾਂ, ਮੈਂ ਨੀਚ ਹਾਂ ਤੇ ਮੈਂ ਅਜਾਣ ਹਾਂ। ਇਹ ਗੱਲ ਸਾਡੀ ਵੀ ਹੈ, ਅਸਲ ਵਿੱਚ ਹੀ ਗੱਲ ਸਾਡੀ ਹੈ, ਬਾਬੇ ਜੀ ਥੋੜ੍ਹਾ ਹੈ। ਪਰ ਬਾਬਾ ਜੀ ਆਪਣੇ ਆਪ ਨੂੰ ਰੱਬ ਦੇ ਸਾਹਮਣੇ ਤੁਸ਼ ਕਹਿੰਦੇ ਨੇ, ਕਹਿੰਦੇ ਮੈਂ ਮੂਰਖ ਹਾਂ। ਹੋ ਮੂਰਖ ਨੀਚ, ਨੀਚ ਹਾਂ, ਨਾਨਕ ਨੀਚ ਕਹੇ ਵਿਚਾਰ, ਨਾਨਕ ਨੀਚ ਵਿਚਾਰ ਕਹਿੰਦਾ ਇਹ। ਹੋ ਮੂਰਖ, ਮੈਂ ਮੂਰਖ ਹਾਂ, ਨੀਚ ਅਜਾਣ, ਅਜਾਣ ਦਾ ਮਤਲਬ ਹੈ ਜਿਹੜਾ ਕੁਝ ਵੀ ਜਾਣਦਾ ਨਾ ਹੋਵੇ ਉਹਨੂੰ ਅਜਾਣ ਕਹਿੰਦੇ ਨੇ। ਸਮਝਾ ਸਾਖੀ ਹੈ, ਆਖਿਆ ਇਹ ਅਕਾਲ ਪੁਰਖ ਤੂੰ ਮੈਨੂੰ ਆਪਣੀ ਸਿੱਖਿਆ ਦੁਆਰਾ ਸਮਝਾ। ਸਾਖੀ ਦਾ ਅਰਥ ਕੀ ਹੁੰਦਾ, ਸਿੱਖਿਆ, ਜਿਵੇਂ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ। ਜਦੋਂ ਬੋਧ ਆਉਂਦਾ ਏ, ਸਮਝ ਆਉਂਦਾ ਏ, ਤੇ ਬੰਦਾ ਫਿਰ ਆਪਣੀ ਚੰਚਲ ਮਤ ਦਾ ਤਿਆਗ ਕਰ ਜਾਂਦਾ। ਚੰਚਲ ਮਤ ਕਿਹੜੀ ਹੁੰਦੀ, ਜਿਹੜੀ ਟਿਕਾਅ ਵਿੱਚ ਨਾ ਹੋਵੇ, ਜਿਵੇਂ ਬੱਚਾ ਚੰਚਲ ਹੁੰਦਾ, ਜਿਹੜੀ ਉਦਾਂ ਦੀ ਮਤ ਹੁੰਦੀ, ਟਿਕਦੀ ਨਹੀਂ, ਭਟਕਦੀ ਫਿਰਦੀ ਹੈ। ਜਿਹਦੇ ਅੰਦਰ ਗੁਰੂ ਦੀ ਸਾਖੀ, ਸਿੱਖਿਆ, ਉਪਦੇਸ਼ ਵਸ ਗਿਆ, ਜਿਹਦਾ ਮਨ ਜਾਗ ਗਿਆ, ਉਹਦੀ ਫਿਰ ਮਤ ਚੰਚਲ ਨਹੀਂ ਹੁੰਦੀ। ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ। ਤੇ ਮਹਾਰਾਜ ਨੇ ਆਖਿਆ ਗੁਰ ਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ। ਗੁਰੂ ਦੀ ਸਾਖੀ ਸਿੱਖਿਆ ਦਾ ਅੰਦਰ ਐਸਾ ਉਜਿਆਰਾ ਹੋਇਆ, ਸਾਰਾ ਹੀ ਹਨੇਰਾ ਮਿਟ ਗਿਆ, ਹਨੇਰਾ ਭੱਜ ਗਿਆ। ਹੋ ਮੂਰਖ ਨੀਚ ਅਜਾਣ, ਸਮਝਾ ਸਾਖੀ ਹੈ ਸੱਚ ਗੁਰ ਕੀ ਸਾਖੀ। ਗੁਰੂ ਦੀ ਸਿੱਖਿਆ ਸੱਚੀ ਹੈ, ਅੰਮ੍ਰਿਤ ਭਾਖੀ, ਇਹਦੇ ਵਿੱਚੋਂ ਅੰਮ੍ਰਿਤ ਹੈ, ਅੰਮ੍ਰਿਤ ਭਾਖੀ। ਤਿਤ ਮਨ ਮਾਨਿਆ ਮੇਰਾ, ਮੇਰਾ ਮਨ ਮੰਨ ਗਿਆ ਹੁਣ ਉਹਦੇ ਨਾਲ। ਕੂਚ ਕਰੇ ਆ ਮੈਂ ਬਿਖਲਾਦੈ, ਸ਼ਬਦ ਸੱਚੈ ਗੁਰ ਮੇਰਾ। ਮਹਾਰਾਜ ਨੇ ਆਖਿਆ ਇੱਕ ਉਹ ਨੇ ਜਿਹੜੇ ਚਲੇ ਜਾਂਦੇ ਨੇ ਜ਼ਹਿਰ ਲੱਦ ਕੇ ਤੇ ਸੱਚੇ ਸ਼ਬਦ ਦੀ ਪਛਾਣ ਨਹੀਂ ਕਰਦੇ। ਮੈਂ ਤੇ ਇਹ ਸਮਝ ਲਿਆ ਵੀ ਕੂੜ ਨਹੀਂ ਲੱਦਣਾ, ਬਲਕਿ ਗੁਰੂ ਦੇ ਸ਼ਬਦ ਨੂੰ ਜੀਵਨ ਦਾ ਆਸਰਾ ਬਣਾਉਣਾ ਹੈ। ਕੂਚ ਕਰੈਂ ਆਵੈਂ ਬਿਖ ਲਾਦੇ, ਸ਼ਬਦ ਸੱਚੈ ਗੁਰ ਮੇਰਾ, ਆਖਣ ਤੋਟ ਨਾ ਭਗਤ ਭੰਡਾਰੀ, ਭਰਪੂਰ ਰਹਿਆ ਸੋਈ। ਹੀ ਅਕਾਲ ਪੁਰਖ ਵਾਹਿਗੁਰੂ, ਤੂੰ ਸਾਰਿਆਂ ਵਿੱਚ ਪਰਿਪੂਰਨ ਹੈ, ਭਰਪੂਰ ਹੈ, ਸਾਰਿਆਂ ਵਿੱਚ ਹੀ ਵਸਿਆ ਹੋਇਆ। ਮਹਾਰਾਜ ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ ਨਾਨਕ ਸਾਚ ਕਹਿ ਬੇਨੰਤੀ, ਨਾਨਕ ਇਹ ਤੁਹਾਨੂੰ ਬੇਨਤੀ ਕਹਿੰਦਾ ਹੈ। ਮਨ ਮਾਂਜੈ ਸੱਚ ਸੋਈ, ਜਿਹੜਾ ਆਪਣੇ ਮਨ ਨੂੰ ਮਾਂਜਦਾ ਹੈ ਉਹ ਸੱਚਾ ਹੋ ਜਾਂਦਾ। ਹੁਣ ਜਿਵੇਂ ਬੰਦਾ ਭਾਂਡਾ ਮਾਂਜਦਾ ਹੈ ਨਾ ਜੀ, ਤੇ ਭਾਂਡੇ ਨੂੰ ਅੰਦਰੋਂ ਮਾਂਜਣਾ ਪੈਂਦਾ ਚੰਗੀ ਤਰ੍ਹਾਂ, ਇੱਦਾਂ ਹੀ ਸਰੀਰ ਦਾ ਭਾਂਡਾ ਅੰਦਰੋਂ ਮਾਂਜਣਾ ਪੈਂਦਾ। ਬਾਹਰ ਦੇ ਭਾਂਡੇ ਲਈ ਬਹੁਤ ਸਾਰੇ ਕੈਮੀਕਲ, ਪਹਿਲਾਂ ਤੇ ਸਵਾਹ ਦੇ ਨਾਲ, ਰੇਤ ਨਾਲ ਵੀ ਮਾਂਜਦੇ ਹੁੰਦੇ ਸੀ, ਹੁਣ ਤੇ ਚੀਜ਼ਾਂ ਚਲੋ ਬਦਲ ਗਈਆਂ, ਕਈ ਤਰ੍ਹਾਂ ਦੀਆਂ ਜਿਹੜੇ ਪ੍ਰੋਡਕਟ ਆ ਗਏ। ਹੁਣ ਬੰਦਾ ਜੇ ਆਖੇ ਵੀ ਉਹਨਾਂ ਚੀਜ਼ਾਂ ਦੇ ਨਾਲ ਮੈਂ ਆਪਣੇ ਅੰਦਰ ਨੂੰ ਵੀ ਮਾਂਜ ਲਵਾਂਗਾ, ਕੋਈ ਦੁਨੀਆ ਉੱਤੇ ਕੈਮੀਕਲ ਐਸਾ ਨਹੀਂ ਬਣਿਆ, ਕੋਈ ਰਸਾਇਣ ਐਸਾ ਨਹੀਂ ਬਣਿਆ ਜਿਹੜਾ ਬੰਦੇ ਦੇ ਮਨ ਦੇ ਵਿੱਚੋਂ ਵੀ ਗੰਦਗੀ ਕੱਢ ਦੇਵੇ, ਕੋਈ ਐਸਾ ਨਹੀਂ। ਸੋ ਜੇ ਅੰਦਰ ਦੇ ਭਾਂਡੇ ਨੂੰ ਮਾਂਜਣਾ ਹੈ ਤੇ ਕੇਵਲ ਗੁਰੂ ਦਾ ਸ਼ਬਦ ਹੈ ਜਿਹਦੇ ਨਾਲ ਮਾਂਜਿਆ ਜਾ ਸਕਦਾ ਹੈ, ਹੋਰ ਕੋਈ ਨਹੀਂ। ਸੋ ਗੁਰੂ ਕਿਰਪਾ ਕਰੇ, ਆਓ ਅਗਲੇਰੇ ਸਮੇਂ ਲਈ ਭਾਈ ਦਿਲਬਾਗ ਸਿੰਘ ਹੋਣਾ ਦੇ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜਾਚਨਾ ਗੁਰੂ ਗ੍ਰੰਥ ਸਾਹਿਬ ਪਾਸੋਂ। ਆਪ ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਦੱਸ ਰਹੇ ਪਾਸੋਂ ਕੀਰਤਨ ਦੀਆਂ ਇਤਨੀਆਂ ਸੇਵਾਵਾਂ ਪ੍ਰਵਾਨ ਕਰਨੀਆਂ ਜੀ, ਬਾਣੀ ਦਾ ਕੀਰਤਨ ਕਰਦਿਆਂ ਤੋਂ ਬੇਅੰਤ ਬੋਲਾਂ ਹੋ ਗਈਆਂ ਹੋਣਗੀਆਂ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਖਸ਼ਣਹਾਰ ਹਨ, ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਅਸੀਸ ਬਖਸ਼ੇ ਆਉਣ ਵਾਲੇ ਸਮੇਂ 'ਚ ਵੀ ਆਪ ਜੀ ਦੇ ਦਰਸ਼ਨ ਕਰਦੇ ਰਹੀਏ, ਆਪ ਜੀ ਦੀ ਸੇਵਾ ਕਰਦੇ ਰਹੀਏ। ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਛੰਦ ਸਿੰਘ ਜੀ ਚੀਮਾ ਆਪ ਜੀ ਨੂੰ ਸ਼ਬਦ ਦੀ ਵਿਚਾਰ ਸਰਵਣ ਕਰਾਉਣਗੇ। ਆਓ ਉਹਨਾਂ ਪਾਸੋਂ ਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੁਈਏ ਭਾਈ ਵਿਗੁਚੀਏ ਗਲ ਪਈਸ ਜਮ ਕੀ ਫਾਸ।

रैण विहाणी पछोताणी, उठ चली गई निराश, जिनको साधु भेटी है।

ਜੇ ਸਮਾਨ ਹਰ ਚਰਨ ਨਿਵਾਸ ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋਂ ਸਤਿਗੁਰਾਂ ਦੀ ਬੜੀ ਬਖਸ਼ਿਸ਼ ਹੋਈ ਹੈ ਆਪ ਸਭ ਹਰ ਰੋਜ਼ ਦੀ ਤਰ੍ਹਾਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰਦੇ ਹੋ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸੰਗਤ ਕਰਕੇ ਜ਼ਿੰਦਗੀ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਕਰਨ ਦਾ ਉੱਦਮ ਕਰਦੇ ਹੋ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਸਿੰਘ ਆਪ ਜੀ ਨੂੰ ਸਤਿਗੁਰ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰਾ ਕੇ ਗਏ ਨੇ ਤਾਂ ਹੁਣ ਸਮਾਂ ਹੈ ਸਾਧ ਸੰਗਤ ਜੀ ਗੁਰਬਾਣੀ ਦੀ ਵਿਚਾਰ ਦਾ ਜਿਹੜੀਆਂ ਸੰਗਤਾਂ ਨਿਤ ਹਾਜ਼ਰੀ ਭਰਦੀਆਂ ਨੇ ਉਹਨਾਂ ਨੂੰ ਪਤਾ ਹੈ ਵੀ ਤਿੰਨ ਸਮੇਂ ਗੁਰੂ ਘਰ ਦੇ ਵਿੱਚ ਸ਼ਬਦ ਦੀ ਵਿਚਾਰ ਹੁੰਦੀ ਹੈ ਸਵੇਰੇ ਹੁਕਮਨਾਮਾ ਸਾਹਿਬ ਦੀ ਕਥਾ ਇਸ ਵੇਲੇ ਲੜੀਵਾਰ ਕਥਾ ਚੱਲਦੀ ਹੈ ਸ਼ਾਮ ਨੂੰ ਕਬੀਰ ਸਾਹਿਬ ਦੇ ਸਲੋਕਾਂ ਦੀ ਵਿਚਾਰ ਚੱਲਦੀ ਹੈ ਪਰ ਅੱਜ ਕਿਉਂਕਿ ਹਾੜ ਦੇ ਮਹੀਨੇ ਦੀ ਪ੍ਰੰਭਤਾ ਹੋਈ ਹੈ ਇਸ ਕਰਕੇ ਹਾੜ ਦੇ ਮਹੀਨੇ ਦਾ ਜੋ ਸਤਿਗੁਰ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਆਪਾਂ ਰਲ ਮਿਲ ਕੇ ਇਸ ਉਪਦੇਸ਼ ਨੂੰ ਸਮਝਣਾ ਹੈ ਕਿ ਸਤਿਗੁਰ ਨੇ ਸਾਨੂੰ ਕੀ ਪ੍ਰੇਰਣਾ ਦਿੱਤੀ ਹੈ ਕੀ ਬਖਸ਼ ਸਾਡੇ 'ਤੇ ਕੀਤੀ ਹੈ ਤੋ ਆਓ ਸਾਧ ਸੰਗਤ ਅਸਾੜ ਦੇ ਮਹੀਨੇ ਦੀ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਾੜ ਦਾ ਮਹੀਨਾ ਇਤਿਹਾਸਕ ਤੌਰ ਉੱਤੇ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੀ ਸ਼ਹਾਦਤ ਦਾ ਜਿਹੜਾ ਪੁਰਬ ਹੈ ਉਹ ਕੱਲ੍ਹ ਨੂੰ ਹੈ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਦੋ ਹਾੜ ਨੂੰ ਸਤਿਗੁਰੂ ਮਹਾਰਾਜ ਦੀ ਸ਼ਹਾਦਤ ਹੋਈ ਸੀ ਜਿਨ੍ਹਾਂ ਨੂੰ ਆਪਾਂ ਸ਼ਹੀਦਾਂ ਦੇ ਸਰਤਾਜ ਪਿਤਾ ਕਹਿ ਕੇ ਯਾਦ ਕਰਦੇ ਹਾਂ ਤੇ ਜਿਹੜਾ ਪ੍ਰਚਲਿਤ ਸਾਡੇ ਗੁਰਦੁਆਰਿਆਂ ਦੇ ਵਿੱਚ ਜਦੋਂ ਵੀ ਮਹੀਨੇ ਦੀ ਆਰੰਭਤਾ ਹੁੰਦੀ ਹੈ ਤੇ ਇੱਕ ਵਾਕ ਗ੍ਰੰਥੀ ਸਿੰਘ ਜਿਹੜੇ ਨੇ ਉਹ ਪੜ੍ਹ ਕੇ ਸੁਣਾਉਂਦੇ ਨੇ ਉਹ ਗੁਰੂ ਅਰਜਨ ਸਾਹਿਬ ਦੀ ਬਾਣੀ ਹੈ ਬਾਰਾਂਮਾਂਹ ਹੈ ਗੁਰੂ ਅਰਜਨ ਸਾਹਿਬ ਤੋਂ ਬਾਅਦ ਵੀ ਕਈ ਕਵੀਆਂ ਨੇ ਬਾਰਾਂਮਾਂਹ ਲਿਖਿਆ ਹੈ ਕਿਉਂਕਿ ਇਹਦਾ ਸੰਬੰਧ ਖਾਸ ਕਰਕੇ ਜਿਹੜਾ ਨੌਰਥ ਇੰਡੀਆ ਹੈ ਉੱਤਰੀ ਭਾਰਤ ਹੈ ਜਿਹੜਾ ਇਹਦੇ ਨਾਲ ਹੈ ਇੱਥੋਂ ਦੀ ਰੁੱਤ ਵਿੱਚ ਤਬਦੀਲੀ ਆਉਂਦੀ ਹੈ ਤੇ ਇਹ ਖਿੱਤਾ ਐਸਾ ਹੈ ਵੀ ਇੱਥੇ ਹਰ ਰੁੱਤ ਆਉਂਦੀ ਹੈ ਗਰਮੀ ਵੀ ਪੂਰੇ ਜੋਬਨ ਉੱਤੇ ਹੁੰਦੀ ਹੈ ਠੰਡ ਵੀ ਜੋਬਨ ਉੱਤੇ ਹੈ ਇਸੇ ਤਰੀਕੇ ਨਾਲ ਹਰ ਮੌਸਮ ਇਸ ਧਰਤੀ ਦੇ ਇਸ ਖਿੱਤੇ 'ਤੇ ਆਉਂਦਾ ਹੈ ਜਿਹਨੂੰ ਆਪਾਂ ਪੰਜਾਬ ਹਰਿਆਣਾ ਇਹ ਏਰੀਆ ਸਾਰਾ ਜਿਹੜਾ ਤੇ ਗੁਰੂ ਸਾਹਿਬ ਨੇ ਬਾਹਰੀ ਮੌਸਮ ਵਿੱਚ ਜਿਹੜੀਆਂ ਤਬਦੀਲੀਆਂ ਆਉਂਦੀਆਂ ਨੇ ਉਹਨਾਂ ਦੀਆਂ ਉਦਾਹਰਨਾਂ ਵਰਤ ਕੇ ਇਗਜ਼ਾਮਪਲਸ ਵਰਤ ਕੇ ਬੰਦੇ ਦੇ ਅੰਦਰ ਦੇ ਮੌਸਮ ਦੀ ਗੱਲ ਕੀਤੀ ਹੈ ਕਿਉਂਕਿ ਵੈਦਰ ਇਕੱਲਾ ਬਾਹਰ ਦਾ ਨਹੀਂ ਹੁੰਦਾ ਵੈਦਰ ਬੰਦੇ ਦੇ ਅੰਦਰ ਦਾ ਵੀ ਹੈ ਹੁਣ ਤੇ ਅੰਗਰੇਜ਼ੀ ਦੇ ਕੋਈ ਸ਼ਬਦ ਐਸੇ ਹੋ ਗਏ ਉਹਨਾਂ ਦੇ ਜੇ ਬੰਦਾ ਬਿਮਾਰ ਹੈ ਤੇ ਉੱਥੇ ਵੀ ਉਹ ਅੰਡਰ ਵੈਦਰ ਸ਼ਬਦ ਯੂਜ਼ ਕਰਨ ਲੱਗ ਪਏ ਵੀ ਅਸੀਂ ਬੁਖਾਰ ਚੜ੍ਹਿਆ ਸਾਨੂੰ ਸੋ ਵੈਦਰ ਦਾ ਸੰਬੰਧ ਜਿਹੜਾ ਹੈ ਉਹ ਇਕੱਲਾ ਬਾਹਰ ਨਾਲ ਨਹੀਂ ਹੈ ਤੁਹਾਡੇ ਅੰਦਰ ਨਾਲ ਵੀ ਹੈ ਉਹ ਕਿੱਦਾਂ ਦਾ ਹੋ ਸਕਦਾ ਹੈ ਉਹ ਤਪਿਆ ਹੋਇਆ ਵੀ ਹੋ ਸਕਦਾ ਹੈ ਅੰਦਰ ਦਾ ਵੈਦਰ ਬੰਦੇ ਦਾ ਤਪਸ਼ ਵਿੱਚ ਹੈ ਤਪਿਆ ਹੋਇਆ ਬੰਦਾ ਕਦੀ ਬੜੇ ਠੰਡੇ ਸੁਭਾਅ ਦਾ ਵੀ ਹੋ ਸਕਦਾ ਤੇ ਕਦੀ ਬੜਾ ਕਠੋਰ ਵੀ ਹੋ ਸਕਦਾ ਠੰਡਕ ਜਿਹੜੀ ਹੈ ਉਹ ਕਠੋਰਤਾ ਵੀ ਲੈ ਕੇ ਆਉਂਦੀ ਹੈ ਕਠੋਰਤਾ ਕੀ ਹੁੰਦੀ ਹੈ ਵੀ
ਜਦੋਂ ਠੰਡ ਪੈਂਦੀ ਆਪਾਂ ਜਾਂਦੇ ਵੀ ਚੀਜ਼ਾਂ ਜੰਮਣੀਆਂ ਸ਼ੁਰੂ ਹੋ ਜਾਂਦੀਆਂ, ਪਾਣੀ ਜੰਮ ਜਾਂਦਾ, ਬਰਫ ਜੰਮਣ ਲੱਗ ਪੈਂਦੀ ਹੈ, ਅਤੇ ਫਿਰ ਪਾਣੀ ਮੈਲਟ ਹੁੰਦਾ ਹੈ ਜਦੋਂ ਟੈਂਪਰੇਚਰ ਉਹਦੇ ਅਕੋਰਡਿੰਗ ਹੁੰਦਾ ਹੈ, ਫਿਰ ਉਹ ਪਾਣੀ ਜਿਹੜਾ ਹੈ ਉਹ ਬਰਫ਼ ਦੀ ਸਿੱਲ ਜਿਹੜੀ ਸੀ ਉਹ ਖੁਰ ਜਾਂਦੀ ਹੈ। ਹੁਣ ਇੱਦਾਂ ਬੰਦੇ ਦੇ ਅੰਦਰ ਵੀ ਕਠੋਰਤਾ ਹੁੰਦੀ ਹੈ, ਤੁਸੀਂ ਕਿਸੇ ਉੱਤੇ ਪਾਣੀ ਦਾ ਗਲਾਸ ਸੁੱਟੋ ਅਤੇ ਜ਼ਖਮੀ ਥੋੜ੍ਹਾ ਹੋ ਜਾਵੇਗਾ ਉਹਦੇ ਨਾਲੋਂ, ਪਰ ਉਸੇ ਪਾਣੀ ਨੂੰ ਤੁਸੀਂ ਜੇ ਜਮਾ ਲਓ ਬਰਫ਼ ਬਣ ਜਾਵੇ ਤਾਂ ਉਦੋਂ ਫਿਰ ਕਿਸੇ ਦੇ ਸਿਰ ਵਿੱਚ ਵੱਜੇ ਅਤੇ ਸਿਰ ਪਾੜ ਦੇਵੇਗੀ, ਜ਼ਖਮ ਹੋ ਜਾਵੇਗਾ, ਉਹਦੇ ਉੱਤੇ ਬੰਦਾ ਡਿੱਗ ਪਵੇ। ਹੁਣ ਇਹ ਜਿਹੜਾ ਬਾਰਾਮਾਹ ਹੈ ਨਾ, ਇਹ ਬੇਸਿਕਲੀ ਬੰਦੇ ਦੇ ਅੰਦਰ ਦੇ ਇਨਵਾਇਰਮੈਂਟ ਦੀ ਗੱਲ ਹੈ, ਬਾਹਰ ਦੀ ਨਹੀਂ ਹੈ। ਬਾਹਰ ਤਾਂ ਸਤਿਗੁਰੂ ਨੇ ਆਖਿਆ ਅਤੇ ਸਮਾਂ ਹੈ, ਬਦਲਿਆ ਜਾ ਰਿਹਾ ਹੈ, ਤਬਦੀਲੀਆਂ ਕੁਦਰਤ ਵਿੱਚ ਨੇਚਰ ਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ। ਹੁਣ ਆਪਾਂ ਇੱਕ ਰੁੱਖ ਨੂੰ ਵੇਹਨੇ ਹਾਂ, ਕਦੀ ਉਹ ਪੱਤਝੜ ਹੈ, ਕਦੀ ਉਹਦੇ ਉੱਤੇ ਕੁਰੰਬਲਾਂ ਫੁੱਟ ਆਈਆਂ, ਫਿਰ ਉਹਦੇ ਉੱਤੇ ਫਲ ਲੱਗ ਗਏ, ਫਿਰ ਉਹ ਨਾਸ਼ ਹੋ ਗਿਆ। ਵੈਸੇ ਦੁਨੀਆਂ ਵੀ ਰੋਕੀ ਹੈ, ਇੱਥੇ ਨਵੀਆਂ ਕੁਰੰਬਲਾਂ ਕਿਸੇ ਦੇ ਘਰੇ ਬੱਚੇ ਦੀਆਂ ਕਿਲਕਾਰੀਆਂ ਵੱਜ ਰਹੀਆਂ ਨੇ, ਕਿਸੇ ਦੀ ਉਮਰ ਵਿਆਹ ਚੁੱਕੀ ਹੈ, ਉਹ ਪੱਤਾ ਟੁੱਟ ਕੇ ਜਿਹੜਾ ਹੈ ਉਹ ਥੱਲੇ ਡਿੱਗ ਰਿਹਾ ਹੈ, ਜਿਹਨੇ ਦੁਬਾਰਾ ਨਹੀਂ ਲੱਗਣਾ। ਦੁਨੀਆਂ ਵੀ ਇੱਦਾਂ ਹੀ ਹੈ, ਸੰਸਾਰ ਵੀ ਇੱਦਾਂ ਹੀ ਹੈ। ਹੁਣ ਜਿਹੜਾ ਇਹ ਬਾਰਾਮਾਹ ਹੈ, ਇਹਦਾ ਬਹੁਤਾ ਜ਼ਿਆਦਾ ਸੰਬੰਧ ਉਹ ਨੌਰਥ ਜਿਹੜਾ ਇੰਡੀਆ ਹੈ ਇਹਦੇ ਨਾਲ ਹੈ, ਪਰ ਅੱਜ ਤਾਂ ਸਿੱਖ ਆਸਟ੍ਰੇਲੀਆ, ਉੱਥੇ ਜਦੋਂ ਪੂਰੀ ਦੁਨੀਆਂ 'ਚ ਮੌਸਮ ਵੱਖਰਾ ਹੁੰਦਾ ਉਦੋਂ ਆਸਟ੍ਰੇਲੀਆ 'ਚ ਵੱਖਰਾ ਹੁੰਦਾ। ਜਦੋਂ ਗਰਮੀ ਪੈਂਦੀ ਹੈ ਸਾਰੀ ਦੁਨੀਆਂ 'ਚ, ਉਦੋਂ ਉੱਥੇ ਕੀ ਪੈਂਦੀ ਹੁੰਦੀ? ਠੰਡ ਪੈ ਰਹੀ ਹੁੰਦੀ। ਜਦੋਂ ਸਾਰੀ ਦੁਨੀਆਂ 'ਚ ਠੰਡ ਹੁੰਦੀ ਹੈ, ਉਦੋਂ ਉੱਥੋਂ ਦਾ ਵੈਦਰ ਕਿਹੜਾ ਹੁੰਦਾ ਹੈ? ਗਰਮ ਹੁੰਦਾ। ਅਤੇ ਫਿਰ ਬਾਰਾਮਾਹ ਦੀ ਪਾਣੀ ਅਸੀਂ ਆਸਟ੍ਰੇਲੀਆ 'ਚ ਪੜ੍ਹਨੀ ਹੋਵੇ, ਜੇ ਤਾਂ ਬਾਹਰ ਦੀ ਮੌਸਮ ਦੇ ਹਿਸਾਬ ਨਾਲ ਆਪਾਂ ਗੱਲ ਕਰੀਏ, ਉਹ ਤਾਂ ਫਿਰ ਪੜ੍ਹੀ ਨਹੀਂ ਜਾ ਸਕਦੀ। ਕਿਉਂਕਿ ਜਦੋਂ ਆਪਾਂ ਕਿਸੇ ਇੱਕ ਜਗ੍ਹਾ 'ਤੇ ਪੜ੍ਹ ਰਹੇ ਹਾਂ ਵੀ ਹੁਣ ਬਹੁਤ ਸੀਤ ਪੈ ਰਹੀ ਹੈ, ਠੰਡ ਪੈ ਰਹੀ ਹੈ, ਉਦੋਂ ਆਸਟ੍ਰੇਲੀਆ ਦੇ ਵਿੱਚ ਗਰਮੀ ਪੈ ਰਹੀ ਹੈ। ਪਰ ਇੱਕ ਮੌਸਮ 'ਤੇ ਐਸਾ ਹੈਗਾ ਇਹਨਾਂ, ਉਹ ਭਾਵੇਂ ਬੰਦਾ ਆਸਟ੍ਰੇਲੀਆ ਵਿੱਚ ਬੈਠਾ ਹੋਵੇ, ਭਾਵੇਂ ਕੈਨੇਡਾ ਵਿੱਚ ਬੈਠਾ ਹੋਵੇ, ਭਾਵੇਂ ਅਲਾਸਕਾ ਵਿੱਚ ਵੀ ਬੈਠਾ ਹੋਵੇ, ਅਤੇ ਅੰਦਰੋਂ ਤਾਂ ਹਰ ਬੰਦਾ ਹੀ ਤਪਿਆ ਫਿਰਦਾ। ਇਹ ਮੌਸਮ 'ਤੇ ਕਿਸੇ ਬੰਦੇ ਦਾ ਵੀ ਕਿਸੇ ਦਾ ਹੋ ਸਕਦਾ, ਕਿਸੇ ਤਰ੍ਹਾਂ ਦਾ ਵੀ ਹੋ ਸਕਦਾ। ਇਹ ਸਤਿਗੁਰੂ ਦੀ ਬਾਣੀ ਦਾ ਇੱਕ ਵਾਕ, ਗੱਲ ਸਮਝਣੀ ਸੌਖੀ ਹੋਵੇਗੀ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਜੇ ਹੀ ਰੁੱਤ ਕਾਇਆ ਸੁੱਖ ਤਿਹਾ, ਜਿੱਦਾਂ ਦੀ ਰੁੱਤ ਹੋਵੇਗੀ ਸਰੀਰ ਨੂੰ ਸੁੱਖ ਵੀ ਉਦਾਂ ਦਾ ਹੀ ਮਿਲੇਗਾ। ਜੇ ਰੁੱਤ ਗਰਮੀ ਵਾਲੀ ਹੈ ਤੇ ਸਰੀਰ ਤੇ ਅਸਰ ਵੀ ਕਿਹਦਾ ਹੋਵੇਗਾ? ਗਰਮੀ ਦਾ ਹੀ ਹੋਵੇਗਾ ਨਾ। ਜੇ ਰੁੱਤ ਸ਼ੀਤਲਤਾ ਵਾਲੀ ਹੈ, ਠੰਡੀ ਹੈ, ਤੇ ਸਰੀਰ ਉੱਤੇ ਅਸਰ ਵੀ ਕਿਹਦਾ ਹੋਵੇਗਾ? ਠੰਡ ਦਾ ਹੋਵੇਗਾ। ਮਹਾਰਾਜ ਕਹਿੰਦੇ ਇੱਦਾਂ ਹੀ, ਹੁਣ ਇਹਨੂੰ ਇੰਟਰਨਲੀ ਵੇਖੋ, ਜਿੱਦਾਂ ਦਾ ਬੰਦੇ ਦਾ ਅੰਦਰ ਹੋਵੇਗਾ ਉਦਾਂ ਦਾ ਹੀ ਉਹਦਾ ਸਰੀਰ ਚੱਲੇਗਾ। ਜੇ ਬੰਦਾ ਅੰਦਰੋਂ ਤਪਸ਼ ਨਾਲ ਭਰਿਆ ਪਿਆ, ਈਰਖਾ ਨਾਲ ਭਰਿਆ ਪਿਆ, ਤੇ ਉਹਦਾ ਜਿਹੜਾ ਬਾਹਰ ਦਾ ਵਿਹਾਰ ਹੈ ਉਹ ਝਲਕਣ ਲੱਗ ਪੈਂਦਾ, ਉਦਾਂ ਦਾ ਹੀ ਉਹ ਦੁਖੀ ਹੁੰਦਾ। ਜੇ ਬੰਦੇ ਦੇ ਅੰਦਰ ਬੁਰਾਈਆਂ ਨੇ, ਲਾਲਚ ਹੈ, ਤੇ ਫਿਰ ਲਾਲਚ ਦੀ ਮਾਰ ਵੀ ਸਰੀਰ ਉੱਤੇ ਉਦਾਂ ਦੀ ਵੱਜਦੀ ਹੈ। ਜੇ ਤੁਹਾਡੇ ਮਨ ਵਿੱਚ ਕਿਸੇ ਪ੍ਰਤੀ ਨਫ਼ਰਤ ਹੈ, ਈਰਖਾ ਹੈ, ਤੇ ਬੰਦੇ ਦੀ ਜਿਹੜੀ ਬਾਡੀ ਲੈਂਗੁਏਜ ਹੁੰਦੀ ਹੈ ਉਹ ਵੀ ਉਦਾਂ ਦੀ ਹੋ ਜਾਂਦੀ ਹੈ, ਉਦਾਂ ਉਦਾਂ ਦਾ ਫਿਰ ਸਰੀਰ ਦੁੱਖ ਵੀ ਭੋਗਦਾ। ਰੁੱਤ ਦੇ ਅਕੋਰਡਿੰਗ ਹੀ ਸਰੀਰ ਨੇ ਦੁੱਖ ਸੁੱਖ ਭੋਗਣਾ। ਬਾਹਰ ਦੀ ਰੁੱਤ ਦਾ ਬਾਹਰੀ ਸਾਡੀ ਸਕਿਨ ਉੱਤੇ ਅਸਰ ਪੈਂਦਾ। ਆਪਾਂ ਕਹਿੰਦੇ ਇੱਥੇ ਸਨ ਕ੍ਰੀਮ ਲਾ ਕੇ ਜਾਓ, ਤੁਹਾਡਾ ਜਿਹੜਾ ਸਰੀਰ ਹੈ ਉਹ ਝੁਲਸ ਜਾਵੇਗਾ, ਬਰਨ ਹੋ ਜਾਵੇਗੀ ਸਕਿਨ। ਬੰਦਾ ਪ੍ਰੋਟੈਕਟ ਕਰਦਾ ਫਿਰ ਆਪਣੇ ਆਪ ਨੂੰ, ਕਿਉਂਕਿ ਸੂਰਜ ਨੇੜੇ ਹੈ ਇੱਥੇ। ਹੁਣ ਜਿਹੜੀ ਅੰਦਰ ਦੀ ਤਪਸ਼ ਹੈ ਉਹਦੇ ਲਈ ਕਿਹੜੀ ਕਰੀਮ ਹੈ? ਦੁਨੀਆਂ ਉੱਤੇ ਉਹਦੇ ਲਈ ਤਾਂ ਕੋਈ ਕਰੀਮ ਨਹੀਂ ਬਣੀ। ਬਾਹਰ ਲਈ ਤਾਂ ਬੜੇ ਪ੍ਰੋਡਕਟ ਹੋ ਗਏ ਨੇ, ਬੰਦੇ ਨੇ ਬਾਹਰੋਂ ਆਪਣੇ ਆਪ ਨੂੰ ਸ਼ਿੰਗਾਰਨਾ ਤੇ ਕਿੰਨੇ ਪ੍ਰੋਡਕਟ ਨੇ, ਪਰ ਜੇ ਅੰਦਰੋਂ ਸ਼ਿੰਗਾਰਨਾ ਹੈ ਤੇ ਉਹਦੇ ਲਈ ਦੁਨੀਆਂ ਉੱਤੇ ਕੋਈ ਪ੍ਰੋਡਕਟ ਨਹੀਂ ਬਣਿਆ। ਹਾਂ, ਧਾਰਮਿਕ ਲੋਕਾਂ ਨੇ ਕੁਝ ਕੁ ਪ੍ਰੋਡਕਟ ਇੱਦਾਂ ਦੇ ਬਣਾ ਤੇ ਵੀ ਫਲਾਨੀ ਜਗ੍ਹਾ ਤੇ ਜਾ ਕੇ ਇਸ਼ਨਾਨ ਕਰੋ, ਫਿਰ ਉਹਨਾਂ ਨੇ ਇੱਦਾਂ ਪ੍ਰੋਡਕਟ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਸਤਿਗੁਰੂ ਨੇ ਆਖਿਆ ਨਹੀਂ, ਅਸਲ ਵਿੱਚ ਅੰਦਰ ਦਾ ਸੁੱਖ ਬੰਦੇ ਨੂੰ ਗੁਣਾਂ ਤੋਂ ਬਿਨਾਂ ਤੇ ਗੁਰੂ ਤੋਂ ਬਿਨਾਂ ਮਿਲ ਨਹੀਂ ਸਕਦਾ। ਜੇ ਬੰਦਾ ਇਹ ਆਖੇ ਨਾ ਵੀ ਮੈਂ ਅੰਦਰੋਂ ਵੀ ਸੁਖੀ ਹੋਣਾ, ਹੁਣ ਕੋਈ ਸਨ ਕ੍ਰੀਮ ਐਸੀ ਥੋੜ੍ਹਾ ਹੈਗੀ ਜਿਹੜੀ ਬੰਦਾ ਖਾ ਲਵੇ ਜਾਂ ਪੀ ਲਵੇ, ਪਾਣੀ 'ਚ ਘੋਲ ਕੇ ਅੰਦਰ ਲੈ ਜਾਵੇ ਤੇ ਅੰਦਰ ਦੀ ਜਿਹੜੀ ਤਪਤ ਹੈ ਉਹ ਬੁੱਝ ਜਾਵੇਗੀ? ਉਹ ਨਹੀਂ ਬੁੱਝਣੀ।
महाराज का तुम वाक पढ़ते हो, गुरुदेव कहते हैं जियो तपत है बारू बार। अच्छा बार ठंड भी हो वे अंदर ते बंदे का ताप ही रहा। जियो तपत है बारू बार तप तप खपै, बंदा क्रुज रहा तप रहा है, दिमाग गर्म होया फिर तप तप खपै बहुत बेकार विकारां विच। महाराज का रीजन की है, बंदा अंदरों तपया क्यों रहिंदा है? तो सतगुरु ने कहा जै तन बाणी विसर जाए। आख्या जी दे तन विचों, जी दे शरीर विचों गुरु की विचार विसरती जाती है, वह तपदा जाता है। जिमें रुख जिहड़ा धरती नालों नाता छड़दा जावे वह सड़दा जाएगा, इदां हुंदा ना। रुख धरती दे विच गड्डिया वेखण नूं नजर आउंदा, पर जे उहदियां जड़ां धरती दे नालों कमजोर हो जाण, टुटदियां जाण, ते वह हौली हौली रुख सुक जाता। बाबे कबीर साहब ने एक ख्याल प्रगट किया, वह कहिंदे ने फल लगा होवे ना, फल अंब लगा होवे अंब दे पौधे नाल बूटे नाल, ते कई वार वेखण नूं उह उत्ते लगा होया लगदा पर उहदे अंदर रस कोई नहीं हुंदा, स्वाद कोई नहीं हुंदा। पुछया क्यों? वह ते अपने बूटे नाल लगा होया है। कहिंदे नहीं, वह बाहरों लगा है ते अंदरों उहने अपना कनैक्शन तोड़ दिता है। हुण जदों बूटे दे नालों उहने अपना अंदरों कनैक्शन तोड़िया, ते जिहड़ी चीज़ ने उहदे अंदर मिठास पैदा करनी सी, जिहड़े तत् ने उह तत् उहनूं मिलिया नहीं, वो तत् नहीं मिलिया, तो वो मिठास घटती गई, खत्म हो गई, उहदे विच मिठास आई कोई नहीं। इसे तरीके नाल इत्थे रुख कौन है? गुरु ग्रंथ साहब की बाणी। फल कौन है? आपां सारे। जिहड़ा ते जुड़िया है उहदे अंदर मिठास है, वह ठंडा है, धीरज वाला है, उहदा अंदर कदी तपदा नहीं, पर जिहड़ा टुटिया होया है वह सड़दा जांदा, हौली हौली भुजदा जांदा। कोला पता क्यों काला होया? क्योंकि उन्हें अग नूं छड़ दिता। जिहड़ा उहदा असला सी ना, जिहड़ा उहदा मूल सी, जदों कोले ने उहदा त्याग कर दिता तो वह सड़ गया। तुसीं कोले नूं चुको, काला होवे उहनूं दुध विच धो लो, पानी विच धो लो, जिद्दां मर्जी धो लो, तुसीं जे कोले नूं फिर उसे रंग विच लै के आउणा तो उहदा तरीका इको ही है, भी कोले नूं चुको ते मगदी हुई अग दे विच सुट दिओ, कोले का रूप बदल जाएगा। जदों बंदा मूल ना टुट तपदा रहेगा तो कोई तरीका नहीं होंदा। होर सतगुरु ने बख्शिश पता की कीती, महाराज कहते जै तन बाणी विसर जाए ज्यों पक्का रोगी विल लाए। जिन्ना मनुखां नूं गुरु की विचार विसरदी है वह अपनी जिंदगी विच इदां विलकदे रहिंदे ने जिमें किसी पक्का रोग लग गया हो, जिदा डॉक्टर जवाब दे गए होना, जिदा वह विलकद है उदा बाणी नालों टुटिया होया बंदा भी विलकदा रहिंदा है। हुण पक्का रोगी तुसीं कदी वेखो, उहदी पीड़ हटदी नहीं, पर विचारा उपराले ते करदा रहिंदा ना। वह कहिंदा जी फलाने हकीम नूं मिल लो, फलाने वैद नूं, फिर बंदा कहिंदा जी उजड़ गए असीं, उजड़ गए, दुख चल रहे हैं, तकलीफ चल रहे हैं, पर इस पीड़ का कोई हल लब्भा नहीं है। इदां बंदा भी उजड़दा फिरदा, कहिंदा मैं फलानी जगह ते गया, शायद इहदे नाल ही अंदर थोड़ा जिहा ठीक हो जाए। उजड़ उजड़ जांदा कई वार बंदा, बाबिआं दे वस पै जांदा, पीरां फकीरां दे वस पै जांदा, ज्योतिषियां ते पांध्यां दे वस पै जांदा, उजड़ जांदा। यह समझदा नहीं है भी कोले नूं भावें साबण नाल धो लो, भावें दुध विच पा लो, दही च पा लो, पर जे उहने वापस रंग नूं बदलना है ते उहनूं अग दी सुटना पैणा, होर कोई उपाय नहीं। इसे तरीके नाल जे अंदर दी तपश नूं असीं बुझाउणा है, जे अंदर बल रही अग तों निजात ते मुक्ति प्राप्त करनी है, ते सानूं गुरु दी विचार नाल ही जुड़ना पैणा है, होर कोई भी हाले दा नहीं हैगा। हल कर दे बंदा चलाक बड़ा है ना, हल हुंदा कोई नहीं। महाराज ने कहा जै तन बाणी विसर जाए ज्यों पक्का रोगी
ਵਿਲ ਲਾਏ, ਵਿਲ ਲਾਏ ਦਾ ਅਰਥ ਹੈ ਜਿਵੇਂ ਪੱਕਾ ਰੋਗੀ ਵਿਲਕਦਾ ਹੈ ਨਾ, ਆਇਆ ਇਹ ਕਰੀ ਜਾਂਦਾ ਹੈ, ਏਦਾਂ ਗੁਰੂ ਦੀ ਵਿਚਾਰ ਨਾਲੋਂ ਟੁੱਟਿਆ ਬੰਦਾ ਵੀ ਸਾਰੀ ਜ਼ਿੰਦਗੀ ਹਾਏ ਹਾਏ ਕਰਦਿਆਂ ਹੀ ਕੱਢਦਾ ਹੈ। ਹਾਏ ਮੇਰੇ ਧੀਆਂ ਪੁੱਤਰ, ਹਾਏ ਮੇਰੀ ਧਨ ਦੌਲਤ, ਹਾਏ ਮੇਰਾ ਪੈਸਾ, ਹਾਏ ਮੇਰੇ ਘਰ, ਹਾਏ ਮੇਰੀਆਂ ਕੋਠੀਆਂ, ਹਾਏ ਮੇਰੀਆਂ ਗੱਡੀਆਂ, ਹਾਏ ਮੇਰੀਆਂ ਨੌਕਰੀਆਂ, ਬਸ ਏਦਾਂ ਵਿਲਕ ਰਿਹਾ। ਤੇ ਮਹਾਰਾਜ ਨੇ ਆਖਿਆ ਅਸਾੜ ਦਾ ਮਹੀਨਾ ਤਪਦਾ ਕਿਹਨੂੰ ਲੱਗਦਾ? ਵੇਖੋ ਬਾਹਰੀ ਤੌਰ ਤੇ ਮੌਸਮ ਨੇ ਇੱਕੋ ਜਿਹਾ ਹੀ ਅਸਰ ਪਾਉਣਾ, ਸਾਰਿਆਂ ਨੂੰ ਹੀ ਏਸੀ ਦੀ ਲੋੜ ਪਵੇਗੀ, ਸਾਰਿਆਂ ਨੂੰ ਹੀ ਪੱਖੇ ਦੀ ਲੋੜ ਪਵੇਗੀ, ਬਾਹਰੀ ਮੌਸਮ ਇਕੁਅਲ ਸਾਡੇ ਉੱਤੇ ਅਸਰ ਪਾਉਂਦਾ, ਪਰ ਸੁਭਾਅ ਸਾਡੇ ਸਾਰਿਆਂ ਦੇ ਕੀ ਹੁੰਦੇ ਨੇ? ਵੱਖਰੇ ਵੱਖਰੇ, ਸੁਭਾਅ ਵੱਖਰੇ ਵੱਖਰੇ ਹੁੰਦੇ ਨੇ। ਇੱਕ ਬੰਦਾ ਕਲਪਿਆ ਹੀ ਫਿਰਦਾ ਹੈ ਤੇ ਇੱਕ ਬੰਦਾ ਬੜਾ ਸ਼ਾਂਤ ਹੈ। ਇੱਕੋ ਕਈ ਵਾਰ ਤੁਸੀਂ ਵੇਖੋ ਇੱਕੋ ਘਰ 'ਚ ਦੋ ਪੁੱਤ ਜੰਮੇ ਹੁੰਦੇ ਨੇ, ਇੱਕ ਬੜਾ ਕਾਮ ਹੈ, ਇੱਕ ਸਦਾ ਹੀ ਕਲਪਿਆ ਰਹਿੰਦਾ, ਦੋ ਨੂੰਹਾਂ ਇੱਕੋ ਘਰ 'ਚ ਵਿਆਹ ਕੇ ਆਉਂਦੀਆਂ, ਇੱਕ ਦੇ ਮੱਥੇ ਤੋਂ ਤਿਉੜੀ ਜਾਂਦੀ ਕਦੇ ਨਹੀਂ, ਤੇ ਇੱਕ ਬੜੀ ਸਹਿਜ ਵਿੱਚ ਹੈ। ਫਰਕ ਕਿੱਥੇ ਹੈ? ਅੰਦਰ ਦੇ ਮੌਸਮ ਵਿੱਚ ਫਰਕ ਹੈ, ਬਾਹਰ ਦਾ ਇਨਵਾਇਰਮੈਂਟ ਤੇ ਦੋਵਾਂ ਲਈ ਇੱਕੋ ਜਿਹਾ। ਕਈ ਵਾਰ ਅਸੀਂ ਬਾਹਰ ਨੂੰ ਬਦਲ ਕੇ ਅੰਦਰ ਨੂੰ ਬਦਲਣਾ ਚਾਹੁੰਦੇ, ਏਦਾਂ ਨਹੀਂ ਹੋਣਾ ਕਦੀ ਵੀ। ਕਈ ਲੋਕ ਫਿਰ ਘਰ ਬਦਲਦੇ ਨੇ, ਪੰਡਤਾਂ ਬਾਂਦਿਆਂ ਦੇ ਪਿੱਛੇ ਲੱਗ ਕੇ ਨਾ, ਬਾਬਿਆਂ ਦੇ ਪਿੱਛੇ ਲੱਗ ਕੇ, ਵਾਸਤੂ ਸ਼ਾਸਤਰ ਵਾਲੇ ਵੀ ਆ ਗਏ ਅੱਜ ਕੱਲ੍ਹ ਤੇ ਘਰ ਦੇ ਵਿੱਚ ਕਹਿੰਦੇ ਬਾਬਾ ਜੀ ਘਰ 'ਚ ਸੁੱਖ ਨਹੀਂ ਰਹਿੰਦਾ, ਕਹਿੰਦਾ ਤੁਹਾਡਾ ਘਰ ਹੀ ਗਲਤ ਬਣਿਆ, ਘਰ ਗਲਤ ਬਣਿਆ। ਉਹ ਪੁੱਛਦੇ ਜੀ ਫਿਰ ਕੀ ਕਰੀਏ? ਕਹਿੰਦੇ ਇੱਦਾਂ ਕਰੋ, ਜਿੱਥੇ ਬਾਥਰੂਮ ਹੈ ਉੱਥੇ ਰਸੋਈ ਕਰੋ, ਜਿੱਥੇ ਰਸੋਈ ਹੈ ਉੱਥੇ ਬਾਥਰੂਮ ਕਰ ਦਿਓ, ਘਰ ਦਾ ਦਰਵਾਜ਼ਾ ਇੱਧਰ ਨੂੰ ਕਰ ਦਿਓ, ਫਲਾਨਾ ਦਰਵਾਜ਼ਾ ਇੱਧਰ ਨੂੰ ਕਰ ਦਿਓ, ਇਸ ਡਾਇਰੈਕਸ਼ਨ ਵਿੱਚ ਮੂੰਹ ਕਰ ਦਿਓ, ਉਸ ਡਾਇਰੈਕਸ਼ਨ 'ਚ ਮੂੰਹ ਕਰ ਦਿਓ। ਅਤੇ ਤੁਸੀਂ ਕਦੀ ਅੱਜ ਤਾਈਂ ਵੇਖਿਆ ਵੀ ਬਾਥਰੂਮ ਦਾ ਦਰਵਾਜ਼ਾ ਰਸੋਈ ਦੇ ਦਰਵਾਜ਼ੇ ਨਾਲ ਲੜਦਾ ਹੋਵੇ? ਸਿੰਗਲ ਬੈੱਡਰੂਮ ਦਾ ਦਰਵਾਜ਼ਾ ਡਬਲ ਬੈੱਡਰੂਮ ਵਾਲੇ ਨਾਲ ਲੜ ਰਿਹਾ ਹੋਵੇ, ਲੜਦਾ ਕੌਣ ਹੈ? ਘਰ ਵਿੱਚ ਰਹਿਣ ਵਾਲੇ ਬੰਦੇ। ਤੇ ਅਸੀਂ ਬਦਲੀ ਕਿਹਨੂੰ ਜਾ ਰਹੇ ਹਾਂ? ਘਰ ਦੀ ਡਾਇਰੈਕਸ਼ਨ ਨੂੰ। ਤੇ ਜਿੰਨਾ ਇਹ ਮਤਲਬ ਇਹਦਾ ਕਹਿਣ ਦਾ ਇਹ ਹੈ ਵੀ ਇਹਦਾ ਅਰਥ ਵੀ ਜਿੰਨਾ ਲੋਕਾਂ ਦੇ ਜਾਂ ਕੋਈ ਮੁਲਕ ਦੁਨੀਆਂ ਦਾ ਐਸਾ ਹੋਵੇ ਜਿਹਦੇ ਸਾਰੇ ਘਰ ਇੱਕੋ ਡਾਇਰੈਕਸ਼ਨ ਵਾਲੇ ਬੰਨੇ ਹੋਣ, ਵਾਸਤੂ ਦੇ ਅਕੋਰਡਿੰਗ ਹੀ ਹੋਣ, ਇਹਦਾ ਮਤਲਬ ਹੈ ਵੀ ਫਿਰ ਉਸ ਮੁਲਕ ਵਿੱਚ ਝਗੜੇ ਨਹੀਂ ਹੈਗੇ, ਉੱਥੇ ਲੋਕ ਲੜਦੇ ਨਹੀਂ। ਕਿਉਂਕਿ ਲੜਨ ਦਾ ਸੰਬੰਧ ਜਿਹੜਾ ਹੈ ਉਹ ਬੰਦੇ ਦੀ ਸੁਰਤ ਨਾਲ ਹੈ, ਬਾਹਰ ਦੀ ਜਗ੍ਹਾ ਨਾਲ ਨਹੀਂ ਹੈ। ਹੁਣ ਜੇ ਆਪਾਂ ਇੱਦਾਂ ਆਖੀਏ ਜੀ, ਜਿਹੜੇ ਤੇ ਲੋਕ ਰਹਿੰਦੇ ਨੇ ਠੰਡੇ ਮੁਲਕਾਂ 'ਚ ਉਹ ਬੜੇ ਕੂਲ ਹੁੰਦੇ ਨੇ, ਉਹ ਨਹੀਂ ਲੜਦੇ, ਅਤੇ ਪੰਜਾਬ 'ਚ ਲੋਕ ਜ਼ਿਆਦਾ ਤਾਂ ਲੜਦੇ ਨੇ ਕਿਉਂਕਿ ਉੱਥੇ ਗਰਮੀ ਪੈਂਦੀ ਹੈ। ਇਹ ਰਿਐਲਿਟੀ ਥੋੜ੍ਹਾ ਹੈ, ਕੋਈ ਅਸਲੀਅਤ ਥੋੜ੍ਹਾ ਹੈ। ਹੁਣ ਲੋਕ ਅਸੀਂ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦੇ, ਸਾਡੀ ਸਭ ਤੋਂ ਵੱਡੀ ਕਮਜ਼ੋਰੀ ਵੇਖੋ, ਬੰਦਾ ਕਹਿੰਦਾ ਘਰਾਂ ਦੇ ਦਰਵਾਜ਼ੇ ਬਦਲ ਦਿਓ, ਲੋੜ ਪਵੇ ਤਾਂ ਘਰ ਬਦਲ ਦਿਓ, ਸ਼ਹਿਰ ਬਦਲ ਦਿਓ, ਪਿੰਡ ਬਦਲ ਦਿਓ, ਮੁਲਕ ਬਦਲ ਦਿਓ, ਪਰ ਜੇ ਨਹੀਂ ਬਦਲਣਾ ਤਾਂ ਮੈਂ ਆਪ ਨਹੀਂ ਬਦਲਣਾ। ਹੁਣ ਰੀਜ਼ਨ ਕੀ ਹੈ? ਕਿਉਂਕਿ ਆਪਣੇ ਆਪੇ ਨੂੰ ਬਦਲਣਾ ਸਭ ਤੋਂ ਔਖਾ ਹੈ, ਪਿੰਡ ਬਦਲਣਾ ਸੌਖਾ ਹੈ, ਸ਼ਹਿਰ ਬਦਲ ਦਿੱਤੇ। ਹੁਣ ਜਦੋਂ ਅਸੀਂ ਇੰਡੀਆ 'ਚ ਸੀ, ਆਪਾਂ ਸਾਰੇ, ਮੈਂ ਆਪਣੀ ਗੱਲ ਵੀ ਵਿੱਚੇ ਕਰ ਰਿਹਾ, ਅਸੀਂ ਆਖਿਆ ਜੇ ਕਿਤੇ ਪੰਜਾਬ ਦੀ ਜਗ੍ਹਾ ਕਨੇਡਾ ਜਾਂ ਫਲਾਨੇ ਮੁਲਕ ਚਲੇ ਜਾਈਏ ਨਾ ਫਿਰ ਸੁੱਖ ਲੱਭੇਗਾ, ਤੇ ਕੀ ਕਨੇਡਾ ਵਿੱਚ ਵਸਣ ਵਾਲੇ ਸਾਰੇ ਸੁਖੀ ਨੇ? ਰੋਣੇ ਤੇ ਇੱਥੇ ਵੀ ਉਹੀ ਨੇ, ਇੱਥੇ ਰੋਣੇ ਮੁੱਕੇ, ਇਹ ਨਹੀਂ ਮੁੱਕਣੇ। ਗੁਰਦੇਵ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਉਹਨਾਂ ਨੂੰ ਅਸਾੜ ਸਦਾ ਹੀ ਰਹਿਣਾ ਜਿਨ੍ਹਾਂ ਕੋਲ ਰੱਬ ਦਾ ਨਾਂ ਨਹੀਂ ਹੈਗਾ। ਅਸਾੜ ਸਮਝਦੇ? ਅਸਾੜ ਦਾ ਮਹੀਨਾ ਹਾੜ ਦਾ, ਵੈਸੇ ਆਪਾਂ ਹਾੜ ਕਹਿੰਦੇ ਹਾਂ, ਬਾਣੀ 'ਚ ਅਸਾੜ ਵਰਤਿਆ, ਬਾਣੀ 'ਚ ਹਾੜ ਨਹੀਂ ਲਿਖਿਆ, ਅਸਾੜ ਠੇਠ ਪੰਜਾਬੀ 'ਚ ਆਪਾਂ ਨੂੰ ਹਾੜ ਸ਼ਬਦ ਕਹਿ ਦਿੰਦੇ ਇੱਦਾਂ।

ਜਾ ਕੇ ਵੇਖ ਲਓ, ਸ਼ਾਇਦ ਉੱਥੇ ਭਲਾ ਹੋ ਜਾਵੇ। ਤੇ ਜੇ ਏਦਾਂ ਨਹੀਂ ਤੇ ਫਿਰ ਗੁਰੂ ਬਦਲ ਕੇ ਵੇਖ ਲਓ, ਜੇ ਏਦਾਂ ਨਹੀਂ ਤੇ ਫਿਰ ਧਰਮ ਬਦਲ ਕੇ ਵੇਖ ਲਓ, ਕਿਤੇ ਇਹਦੇ ਸੁੱਖ ਲੱਭੇਗਾ ਨਾ। ਨਹੀਂ ਨਹੀਂ, ਕੋਈ ਚੀਜ਼ ਬਦਲਣ ਦੀ ਲੋੜ ਨਹੀਂ ਸੀ, ਬਦਲਣਾ ਸੀ ਕੇਵਲ ਆਪਣੇ ਮਨ ਨੂੰ, ਆਪਣੇ ਖਿਆਲਾਂ ਨੂੰ ਬਦਲਣਾ ਸੀ, ਉੱਥੇ ਸੁੱਖ ਸੀ। ਸੋ ਹੁਣ ਤੇ ਇਹ ਬਦਲਣ ਵਾਲਾ ਤੇ ਕੰਮ ਬੜਾ, ਜੇ ਘਰ ਦੀ ਆਖੇ ਲੱਗਦੀ ਘਰ ਦੀ ਬਦਲ ਦੋ, ਹੋਰ ਲੈ ਆਓ, ਏਦਾਂ ਹੀ ਆ ਨਾ। ਘਰ ਦਾ ਆਖੇ ਨਹੀਂ ਲੱਗਦਾ ਤੇ ਘਰ ਦੀ ਕਹਿੰਦੀ ਘਰ ਦਾ ਬਦਲ ਦੋ। ਤੇ ਮੈਂ ਕਈ ਵਾਰ ਬੜਾ ਹੈਰਾਨ ਹੁੰਦਾ ਜੀ, ਹੁਣ ਏਦਾਂ ਚੱਲਦੀਆਂ ਨੇ, ਪਹਿਲਾਂ ਚੋਲ ਮੋਲ ਹੁੰਦੇ ਨੇ ਥੋੜੇ ਚਿਰ, ਮੁੜ ਕੇ ਫਿਰ ਕੀ ਹੋ ਜਾਂਦਾ। ਬੰਦਾ ਉਹ ਹੀ ਆ। ਸਾਨੂੰ ਕਈ ਵਾਰ ਪਤਾ ਕੀ ਲੱਗਦਾ, ਆਪਾਂ ਸਾਰੇ ਹੀ ਗ੍ਰਸਤੀ ਬੈਠੇ ਹਾਂ, ਆਪਾਂ ਤਕਰੀਬਨ ਜਿੰਨੇ ਕੁ ਬੈਠੇ ਹਾਂ, ਸਾਨੂੰ ਏਦਾਂ ਲੱਗਦਾ ਜੇ ਆਹ ਚੁਆਇਸ ਮੇਰੀ ਗਲਤ ਹੋ ਗਈ ਤੇ ਮੈਂ ਜੇ ਉਹ ਚੁਆਇਸ ਕਰਦਾ ਨਾ ਤੇ ਫਿਰ ਠੀਕ ਹੋਣਾ ਸੀ, ਵੀ ਜੇ ਮੈਂ ਉੱਧਰ ਨੂੰ ਜਾਂਦਾ। ਅੱਛਾ, ਜਿੰਨੇ ਉਹ ਚੁਆਇਸ ਚੁਣੀ ਹੁੰਦੀ ਹੈ ਉਹ ਵੀ ਇਹੋ ਪਛਤਾ ਰਿਹਾ ਵੀ ਜੇ ਮੈਂ ਆਹ ਚੁਆਇਸ ਨਾ ਕਰਦਾ ਤੇ ਉਹ ਕਰ ਲੈਂਦਾ ਤੇ ਫਿਰ ਠੀਕ ਹੋਣਾ। ਰੋਣੇ ਸਾਰਿਆਂ ਦੇ ਇਕੁਅਲ ਨੇ, ਬਰਾਬਰ ਨੇ, ਕੋਈ ਫਰਕ ਨਹੀਂ ਹੈ, ਕਿਉਂਕਿ ਇੱਥੇ ਸੋਲਿਊਸ਼ਨ ਨਹੀਂ ਨਾ ਪਿਆ, ਹੱਲ ਨਹੀਂ ਪਿਆ। ਹੁਣ ਬੰਦੇ ਨੂੰ ਜੇ ਇਹ ਲੱਗੇ ਵੀ ਮੇਰਾ ਆਨੰਦ ਕਾਰਜ ਹੋਇਆ, ਵਿਆਹ ਹੋਇਆ, ਵੀ ਵਹੁਟੀ ਗਲਤ ਆ ਗਈ, ਵੀ ਇਹ ਨਹੀਂ ਸੀ ਚਾਹੀਦੀ, ਕੋਈ ਦੂਜੀ ਚਾਹੀਦੀ ਸੀ, ਤੇ ਜਿਹਦੀ ਦੂਜੀ ਆ ਉਹਨੂੰ ਪੁੱਛ ਕੇ ਵੇਖੋ, ਉਹ ਕਹਿੰਦਾ ਭਾਈ ਮੇਰਾ ਫੈਸਲਾ ਵੀ ਗਲਤ ਹੀ ਹੋਇਆ ਫਿਰਦਾ। ਹੁਣ ਸਾਰੀ ਅਸੀਂ ਬੰਦੇ ਹਾਂ, ਅਸੀਂ ਹਰ ਪ੍ਰੋਬਲਮ ਦਾ ਹੱਲ ਪਤਾ ਕਿੱਥੇ ਲੱਭਣ ਲੱਗ ਪਏ, ਬਦਲਣ 'ਚ ਲੱਗਣ ਲੱਗ ਪਏ, ਵੀ ਬਦਲ ਦਿਓ। ਪਰ ਚੇਤਾ ਰੱਖੋ, ਬੰਦਾ ਗੱਡੀਆਂ ਕਾਰਾਂ ਮੋਬਾਈਲ ਨਹੀਂ ਹੁੰਦਾ, ਬੰਦਾ ਹੋਰ ਚੀਜ਼ ਹੈ। ਹਰ ਇੱਕ ਦੀਆਂ ਪ੍ਰੋਬਲਮਸ ਡਿਫਰੈਂਟ ਹੋ ਸਕਦੀਆਂ ਨੇ, ਵੱਖਰੀਆਂ ਹੋ ਸਕਦੀਆਂ ਨੇ। ਮੈਂ ਇੱਕ ਛੋਟੀ ਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦਾ, ਸ਼ਾਇਦ ਕਿਤੇ ਸਾਨੂੰ ਕੋਈ ਸਮਝ ਲੱਗੇ ਗੱਲ। ਕਹਿੰਦੇ ਇੱਕ ਵਾਰ ਨਾ ਇੱਕ ਮੰਦਿਰ ਦੇ ਵਿੱਚ ਭਗਵਾਨ ਪ੍ਰਗਟ ਹੋਇਆ, ਲੋਕ ਰੋਜ਼ ਆਉਂਦੇ ਸੀ ਇੱਦਾਂ ਜਿਵੇਂ ਆਪਾਂ ਆਉਂਦੇ ਹਾਂ, ਕਹਿੰਦੇ ਜੀ ਬਾਬਾ ਜੀ ਬੜੇ ਦੁਖੀ ਰਹਿੰਦੇ, ਬੜੇ ਦੁਖੀ ਰਹਿੰਦੇ, ਭਗਵਾਨ ਨੂੰ ਆਣ ਕੇ ਕਹਿੰਦੇ ਸੀ। ਤੇ ਭਗਵਾਨ ਇੱਕ ਦਿਨ ਪ੍ਰਗਟ ਹੋ ਗਿਆ, ਸਿਰਫ ਸਮਝਣ ਵਾਸਤੇ ਹੈ, ਭਗਵਾਨ ਕੋਈ ਪ੍ਰਗਟ ਨਹੀਂ ਜਾਂਦਾ, ਕੋਈ ਰੱਬ ਪ੍ਰਗਟ ਨਹੀਂ ਹੁੰਦਾ। ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰੇ ਗੁਣ ਤੇ ਪ੍ਰਭ, ਪ੍ਰਗਟ ਉਹਨੇ ਤੁਹਾਡੇ ਅੰਦਰ ਹੀ ਆਉਣਾ, ਬਾਹਰ ਨਹੀਂ ਆਉਣਾ ਉਹਨੇ ਕਦੇ, ਕਿੱਥੇ ਆਉਣਾ, ਤੁਹਾਡੇ ਅੰਦਰ ਹੀ ਆਉਣਾ। ਹੁਣ ਉਹ ਜੀ ਲੋਕ ਆਣ ਕੇ ਰੋਜ਼ ਕਹਿੰਦੇ ਵੀ ਮਹਾਰਾਜ ਬੜੇ ਦੁਖੀ ਰਹਿੰਦੇ ਆ ਜੀ, ਬੜੀਆਂ ਪ੍ਰੋਬਲਮਸ ਨੇ, ਬੜੀਆਂ ਪ੍ਰੋਬਲਮਸ ਨੇ। ਤੇ ਰੱਬ ਪ੍ਰਗਟ ਹੋ ਗਿਆ, ਉਹਨੇ ਪਿੰਡ ਵਾਲਿਆਂ ਨੂੰ ਆਖਿਆ ਵੀ ਠੀਕ ਹੈ ਤੁਸੀਂ ਰੋਜ਼ ਆਉਂਦੇ ਹੋ, ਇੱਦਾਂ ਕਰੋ ਵੀ ਤੁਹਾਨੂੰ ਕੌਣ ਲੱਗਦਾ ਹੈ ਵੀ ਫਲਾਨਾ ਬੰਦਾ ਸੁਖੀ ਹੈ। ਇਕੱਲੇ ਇਕੱਲੇ ਨੂੰ ਇੱਦਾਂ ਉਹਨੇ ਇੰਟਰਵਿਊ ਲਈ ਸਾਰਿਆਂ ਦੀ, ਕਹਿੰਦਾ ਜੀ ਮੈਂ ਦੁਖੀ ਹਾਂ, ਮੇਰਾ ਗੁਆਂਢੀ ਸੁਖੀ ਹੈ, ਮੈਂ ਦੁਖੀ ਹਾਂ, ਫਲਾਨਾ ਬੰਦਾ ਬਹੁਤ ਸੁਖੀ ਹੈ, ਕਿਉਂਕਿ ਅਸੀਂ ਸਾਰੇ ਹੀ ਇੱਦਾਂ ਇੱਕ ਦੂਜੇ ਨੂੰ ਵੇਖ ਰਹੇ ਹਾਂ ਸਾਰੇ। ਤੇ ਭਗਵਾਨ ਕਹਿੰਦਾ ਵੀ ਚਲੋ ਇਹਦਾ ਸਲਿਊਸ਼ਨ ਇਹ ਹੈ ਵੀ ਤੁਸੀਂ ਨਾ ਕੱਲ੍ਹ ਨੂੰ ਆਇਓ ਸਵੇਰੇ ਤੇ ਆਪਣੀਆਂ ਪੰਡਾਂ ਬੰਨੀ ਆਇਓ ਦੁੱਖਾਂ ਦੀਆਂ, ਪੰਡ ਸਮਝਦੇ। ਹੁਣ ਤੇ ਸ਼ਬਦ ਸਾਡੇ ਗਵਾਚਦੇ ਜਾਂਦੇ ਨੇ, ਸਾਨੂੰ ਵੀ ਔਖਾ ਹੋਇਆ ਫਿਰਦਾ, ਆਉਣ ਵਾਲੀ ਪੀੜ੍ਹੀ ਨੂੰ ਨਾ ਸਾਨੂੰ ਥੋੜ੍ਹਾ ਜਿਹਾ ਇਹ ਸ਼ਬਦ ਪੰਜਾਬੀ, ਮੈਂ ਬੇਨਤੀ ਜ਼ਰੂਰ ਕਰਾਂਗਾ, ਬੱਚਿਆਂ ਨੇ ਅੰਗਰੇਜ਼ੀ ਸਿੱਖ ਜਾਣੀ ਹੈ, ਤੁਹਾਨੂੰ ਸਿਖਾਉਣ ਦੀ ਲੋੜ ਨਹੀਂ ਹੈ। ਜੇ ਉਹਨਾਂ ਨੂੰ ਭੁੱਲਣੀ ਹੈ ਤਾਂ ਪੰਜਾਬੀ ਭੁੱਲਣੀ ਹੈ, ਅਤੇ ਪੰਜਾਬੀ ਨੂੰ ਖਤਰਾ ਪੰਜਾਬ 'ਚ ਵੀ ਹੈ ਅਤੇ ਇੱਥੇ ਵੀ ਹੈ ਥੋੜ੍ਹਾ ਜਿਹਾ, ਕਿਉਂਕਿ ਸ਼ਬਦ ਜਿਹੜੇ ਨੇ ਇਮੋਸ਼ਨਸ ਹੁੰਦੇ ਨੇ ਤੁਹਾਡੇ, ਜਿਹੜਾ ਵੇਖੋ ਤੁਸੀਂ ਭਾਵੇਂ ਜਿੰਨੀ ਮਰਜ਼ੀ ਅੰਗਰੇਜ਼ੀ ਸਿੱਖ ਲਓ, ਸਮਝ ਨਹੀਂ ਆ ਜਾਵੇ ਤੁਹਾਨੂੰ, ਜਿੰਨੀ ਮਰਜ਼ੀ ਬੋਲਣ ਲੱਗ ਪਓ ਠੀਕ ਹੈ, ਪਰ ਜਦੋਂ ਸਾਡੇ ਘਰ ਦੇ ਵਿੱਚ ਕੋਈ ਦੁੱਖ ਜਾਂ ਸੁੱਖ ਹੁੰਦਾ ਹੈ ਤੇ ਜਿਹੜਾ ਦੁੱਖ ਤੇ ਸੁੱਖ ਦਾ ਪ੍ਰਗਟਾਵਾ ਆਪਣੀ ਬੋਲੀ 'ਚ ਹੋ ਸਕਦਾ ਉਹ ਕਿਸੇ ਹੋਰ ਦੀ ਬੋਲੀ ਵਿੱਚ ਨਹੀਂ ਹੋ ਸਕਦਾ, ਉਹ ਹੋਰ ਦੀ ਬੋਲੀ 'ਚ ਨਹੀਂ ਹੋਵੇਗਾ। ਇਸ ਕਰਕੇ ਆਪਣੇ ਬੱਚਿਆਂ ਨਾਲ ਪੰਜਾਬੀ ਬੋਲਿਆ ਕਰੋ। ਖੈਰ ਉਹਨਾਂ ਜੀ ਭਗਵਾਨ ਕਹਿਣ ਲੱਗਾ ਵੀ ਪੰਡਾਂ ਬੰਨ ਕੇ ਸਾਰੇ ਜਣੇ ਲੈ ਆਇਓ ਤੇ ਆਪਾਂ ਤਰੀਕਾ ਇਹ ਵਰਤਣਾ ਵੀ ਜਿਹੜੀ ਪੰਡ ਤੁਹਾਨੂੰ ਚੰਗੀ ਲੱਗੂ ਉਹ ਚੁੱਕ ਕੇ ਲੈ ਜਾਓ। ਚਲੋ ਅਗਲਾ ਦਿਨ ਆਇਆ ਤੇ ਸਾਰਿਆਂ ਨੇ ਆਪੋ ਆਪਣੇ ਦੁੱਖਾਂ ਦੀਆਂ ਪੰਡਾਂ ਬੰਨ ਲਈਆਂ, ਲਿਜਾ ਕੇ ਤੇ ਉਹਨਾਂ ਮੰਦਿਰ ਅੱਗੇ ਰੱਖ ਦਿੱਤੀਆਂ। ਪਰ ਕੀ ਵੇਂਦੇ ਨੇ, ਕਿਸੇ ਦੀ ਛੋਟੀ ਪੰਡ, ਕਿਸੇ ਦੀ ਵੱਡੀ ਪੰਡ, ਕਿਸੇ ਦੀ ਫਲਾਨੀ ਪੰਡ। ਭਗਵਾਨ ਕਹਿੰਦਾ ਵੀ ਲਓ ਜਵਾਨੋ ਚੁੱਕ ਲਓ, ਹੁਣ ਜਿਹਨੂੰ ਜਿਹੜੀ ਜਿਹੜੀ ਪਸੰਦ ਆ ਬਦਲ ਲਓ। ਤੁਸੀਂ ਕਹਿੰਦੇ ਨਾ ਫਲਾਨਾ ਸੁਖੀ ਹੈ, ਲਓ ਬਦਲ ਲਓ। ਤੁਸੀਂ ਹੈਰਾਨ ਹੋਵੋਗੇ, ਸਾਰਿਆਂ ਬੰਦਿਆਂ ਨੇ ਆਪੋ ਆਪਣੀਆਂ ਪੰਡਾਂ ਵਾਪਸ ਚੁੱਕ ਲਈਆਂ। ਭਲਾ ਕਿਉਂ ਚੁੱਕੀਆਂ, ਰੀਜ਼ਨ ਕੀ ਸੀ? ਉਹ ਕਹਿੰਦੇ ਜਿਹੜੇ ਇਹ ਰੀਜ਼ਨ ਹੈ, ਇਹਦੇ ਪਿੱਛੇ ਕਾਰਨ ਹੈ ਆਪਦੀ ਪੰਡ ਵਾਪਸ ਚੁੱਕਣ।

ਦਾ ਵੀ ਕਮ ਸੇ ਕਮ ਬੰਦਾ ਆਪਦੇ ਦੁੱਖਾਂ ਨਾਲ ਤੋਂ ਜਾਣੂ ਤੇ ਹੈਗਾ ਨਾ। ਮੇਰੀ ਕੋਸ਼ਿਸ਼ ਹੈ ਤੁਸੀਂ ਗੱਲ ਨੂੰ ਸਮਝ ਪਾਓਗੇ ਵੀ ਜਿਹੜੇ ਤੁਹਾਡੇ ਆਪਦੇ ਦੁੱਖ ਨੇ। ਹੁਣ ਮੰਨ ਜਦੋਂ ਮੈਂ ਦੂਜੇ ਦੀ ਪੰਡ ਚੁੱਕ ਕੇ ਖੜਾਂਗਾ ਤੇ ਜਿੰਨਾ ਦੁੱਖਾਂ ਨਾਲ ਮੇਰੀ ਇੱਕ ਅੰਡਰਸਟੈਂਡਿੰਗ ਬਣ ਚੁੱਕੀ ਸੀ, ਹੁਣ ਨਵੇਂ ਸਿਰਿਓਂ ਸਾਰਾ ਕੁਝ ਫਿਰ ਚੱਲਣਾ ਪਊਗਾ। ਮੈਂ ਜਿੱਦਾਂ ਦਾ ਵੀ ਹਾਂ, ਦੁਖੀ ਹਾਂ, ਕੋਈ ਪ੍ਰੋਬਲਮ ਹੈਗੀ ਹੈ ਮੇਰੀ ਲਾਈਫ ਦੇ ਵਿੱਚ, ਉਹਨਾਂ ਨਾਲ ਮੈਂ ਜਾਣੂ ਹਾਂ ਵੀ ਆਹ ਮੇਰੀ ਪ੍ਰੋਬਲਮ ਹੈ ਮੇਰੇ ਘਰ ਦੀ, ਮੇਰੇ ਪਰਿਵਾਰ ਦੀ। ਜਦੋਂ ਮੈਂ ਕਿਸੇ ਦੂਜੇ ਦੀ ਪੰਡ ਚੋ ਕੇ ਘਰੇ ਲੈ ਗਿਆ ਤੇ ਉਸ ਦੁੱਖ ਨਾਲ ਮੈਂ ਜਾਣੂ ਨਹੀਂ ਹੈਗਾ, ਉਹ ਤਾਂ ਨਵੇਂ ਸਿਰਿਓਂ ਫਿਰ ਗੱਲ ਹੋਰ ਹੋ ਜਾਵੇਗੀ। ਉਹ ਸਾਰਿਆਂ ਨੇ ਆਪੋ ਆਪਣੀਆਂ ਪੰਡਾਂ ਚੁੱਕੀਆਂ ਤੇ ਰਾਹ ਪੈ ਗਏ। ਇਸ ਕਰਕੇ ਟਰਬਲ ਵਿੱਚ ਦੁਖੀ ਹਰ ਬੰਦਾ ਇੱਥੇ। ਮੈਂ ਸਵੇਰੇ ਵੀ ਹੁਕਮਨਾਮੇ ਦੀ ਵਿਚਾਰ ਕਰਦਿਆਂ ਬੋਲ ਰੱਖੇ ਸੀ, ਤੁਸੀਂ ਉਹ ਸ਼ਬਦ ਪੜ੍ਹ ਕੇ ਵੇਖ ਲਿਓ ਜਿਹਦੇ ਅਖੀਰ ਤੇ ਆਉਂਦਾ ਨਾਨਕ ਦੁਖੀਆ ਸਭ ਸੰਸਾਰ। ਉੱਥੇ ਮਹਾਰਾਜ ਨੇ ਰਾਮ ਦੀ ਗੱਲ ਵੀ ਕੀਤੀ, ਰਾਮ ਵਰਗੇ ਭਗਵਾਨ ਵੀ ਦੁਖੀ ਰਹਿ, ਕਿਉਂ ਭਲਾ? ਕਿਉਂਕਿ ਉਹਦੀ ਬੁੱਢੀ ਨੂੰ ਕੋਈ ਚੁੱਕ ਕੇ ਲੈ ਗਿਆ। ਇਸ ਕਰਕੇ ਜੇ ਬੰਦਾ ਇਹ ਆਖੇ ਨਾ ਵੀ ਮੈਂ ਦੁੱਖਾਂ ਤੋਂ ਮੁਕਤ ਹੋਵਾਂਗਾ, ਚੀਜ਼ਾਂ ਨੂੰ ਬਦਲਿਆ, ਨਹੀਂ ਹੋ ਸਕਦਾ। ਤੁਹਾਨੂੰ ਦੁੱਖਾਂ ਨੂੰ ਵੇਖਣ ਦਾ ਨਜ਼ਰੀਆ ਬਦਲਣਾ ਪਵੇਗਾ, ਆਪਣੇ ਸੁਭਾਅ ਨੂੰ ਬਦਲਣਾ ਪਵੇਗਾ ਤਾਂ ਅੰਦਰ ਟਿਕਾ ਆਵੇਗਾ, ਅਦਰਵਾਈਜ਼ ਹੋਰ ਇਹਦਾ ਕੋਈ ਹੱਲ ਨਹੀਂ ਹੈ। ਹੁਣ ਮਹਾਰਾਜ ਨੇ ਆਖਿਆ ਅਸਾੜ ਤਪੰਦਾ ਤਿਸ ਲੱਗੈ। ਹੁਣ ਹਾੜ ਦਾ ਮਹੀਨਾ ਸਾਰਿਆਂ ਲਈ ਇੱਕੋ ਜਿਹਾ ਹੀ ਹੈ, ਪਰ ਕੋਈ ਕਿਸੇ ਨੂੰ ਕੋਈ ਪਰਵਾਹ ਨਹੀਂ ਹੁੰਦੀ। ਆ ਗਰਮੀ ਤੁਸੀਂ ਵੇਖੋ, ਇੱਕ ਜਿਹੜਾ ਹੈ ਥੋੜ੍ਹੀ ਜਿਹੀ ਗਰਮੀ ਹੋਈ ਤੇ ਉਹਨੂੰ ਟੈਨਸ਼ਨ ਹੀ ਹੋ ਗਈ ਵੀ ਗਰਮੀ ਕਿੰਨੀ ਹੋ ਗਈ। ਇੱਕ ਉਹ ਕਹਿੰਦਾ ਕੋਈ ਨਹੀਂ ਹੋ ਗਈ ਤੇ ਫਿਰ ਕੀ ਹੈ, ਮੌਸਮ ਤੇ ਦੋਵਾਂ ਲਈ ਇੱਕੋ ਜਿਹਾ। ਉਹ ਕਹਿੰਦਾ ਫਿਰ ਕੀ ਹੈ, ਕੰਮ ਤੇ ਕਰਨਾ ਹੀ ਨੇ ਨਾ ਹੁਣ। ਮਤਲਬ ਇੱਕੋ ਘਟਨਾ ਵਾਪਰ ਰਹੀ ਹੈ ਪਰ ਦੋਵਾਂ ਦੇ ਸੁਰਤ ਵਿੱਚ ਕੀ ਹੈ, ਫਰਕ ਹੈ। ਇੱਕੋ ਘਟਨਾ ਵਾਪਰ ਰਹੀ ਹੈ। ਅੱਛਾ, ਪੁੱਤ ਕਲਗੀ ਧਰ ਦੇ ਵੀ ਚਾਰ ਦੁਨੀਆਂ ਤੋਂ ਗਏ, ਚਾਰ ਪੁੱਤ ਗਏ, ਪੁੱਤ ਦੁਨੀਆਂ ਦੇ ਵੀ ਜਾਂਦੇ ਨੇ। ਹਾੜ ਦਾ ਮਹੀਨਾ ਤੇ ਇੱਕੋ ਜਿਹਾ ਹੀ ਹੈ ਨਾ, ਕੋਈ ਸਿਚੁਏਸ਼ਨ ਇੱਕੋ ਪਰਿਵਾਰਾਂ ਦੇ ਘਰ ਵਿੱਚ ਦੋ ਗੁਆਂਢੀ ਸੀ, ਦੋਵਾਂ ਦੇ ਘਰਾਂ ਚ ਮੌਤ ਹੋ ਗਈ, ਇੱਕ ਰੱਬ ਦੇ ਭਾਣੇ ਚ ਰਹਿਣ ਵਾਲਾ, ਉਹ ਕਹਿੰਦਾ ਜੀ ਕੋਈ ਗੱਲ ਨੀ, ਫਿਰ ਕੀ ਹੈ, ਵੀ ਰੱਬ ਦੀ ਰਜ਼ਾ ਹੈ, ਉਹਦਾ ਭਾਣਾ ਹੈ, ਇੱਥੋਂ ਬੰਦਾ ਜਿਹੜਾ ਆਇਆ ਉਹਨੇ ਜਾਣਾ ਹੀ ਹੈ ਨਾ, ਕਰਲਾਉਣ ਦਾ ਕੀ ਫਾਇਦਾ, ਐਵੇਂ ਵਿਲਕਣ ਦਾ ਕੀ ਫਾਇਦਾ, ਉਹਦੇ ਭਾਣੇ ਨੂੰ ਸੱਤ ਕਰਕੇ ਮੰਨਿਆ। ਅੱਛਾ, ਦੂਜੇ ਦੇ ਘਰ ਵਿੱਚ ਮੌਤ ਹੋਈ, ਉਹ ਡਿਪਰੈਸ਼ਨ ਚਲੇ ਗਏ, ਉਹਨੂੰ ਸਾਰਾ ਟੱਬਰ, ਜਿਹੜਾ ਇੱਕ ਮਰਿਆ ਉਹਦੀ ਤਾਂ ਛੱਡੋ, ਬਾਕੀ ਸਾਰੇ ਟੱਬਰ ਨੂੰ ਵੀ ਲੋਕ ਹਸਪਤਾਲਾਂ ਲੈ ਕੇ ਤੁਰੇ ਫਿਰਦੇ ਨੇ। ਅਸਾੜ ਤੇ ਸਾਰਿਆਂ ਲਈ, ਮਹੀਨਾ ਤੇ ਸਾਰਿਆਂ ਲਈ ਇੱਕੋ ਜਿਹਾ ਹੀ ਹੁੰਦਾ, ਪਰ ਕਿੱਥੇ ਫਰਕ ਹੁੰਦਾ ਹੈ, ਇੱਥੇ ਫਰਕ ਹੁੰਦਾ, ਤੁਹਾਡੇ ਖਿਆਲਾਂ 'ਚ ਫਰਕ ਹੁੰਦਾ। ਹੁਣ ਕਿਸੇ ਉੱਤੇ ਭੀੜ ਪਈ ਤੇ ਉਹ ਬੰਦਾ ਆਉਂਦਾ ਹੈ ਵੀ ਕੋਈ ਗੱਲ ਨਹੀਂ, ਭੀੜਾਂ ਵੀ ਮਰਦਾਂ 'ਤੇ ਪੈਂਦੀਆਂ ਨੇ, ਫਿਰ ਕੀ ਹੋ ਗਿਆ, ਚੱਲਾਂਗੇ ਹੁਣ, ਤੇ ਕਿਸੇ 'ਤੇ ਭੀੜ ਪਈ ਉਹ ਕਹਿੰਦਾ ਹਾਏ ਮੈਂ ਤਾਂ ਗਿਆ। ਕਿਸੇ ਨੇ ਕਾਰੋਬਾਰ ਵਿੱਚ ਚੰਗੀ ਕਮਾਈ ਕੀਤੀ, ਅੱਜ ਠੱਪ ਹੋ ਗਿਆ, ਉਹ ਕਹਿੰਦਾ ਕੋਈ ਗੱਲ ਨਹੀਂ, ਫਿਰ ਕੀ ਹੋਇਆ। ਇੱਕ ਹੈ ਉਹਨੂੰ ਥੋੜ੍ਹਾ ਜਿਹਾ ਘਾਟਾ ਪਿਆ, ਉਹ ਕਹਿੰਦਾ ਜੀ ਮੈਂ ਤਾਂ ਫਾਹ ਲੈ ਕੇ ਮਰ ਲੱਗਾ। ਹੁਣ ਇਹ ਉਦਾਂ ਦੀ ਖੇਡ ਹੈ ਵੀ ਗਰਮੀ ਪਈ, ਗਰਮੀ ਪਈ ਤੇ ਇੱਕ ਡਿਪਰੈਸ਼ਨ 'ਚ ਚਲੇ ਗਿਆ, ਇੱਕ ਫਾਹ ਲੈ ਕੇ ਮਰ ਗਿਆ, ਤੇ ਜਿਹਦੇ ਕੋਲ ਗੁਰੂ ਦੀ ਵਿਚਾਰ ਸੀ ਉਹਦੇ ਉੱਤੇ ਉਸ ਗਰਮੀ ਨੂੰ ਝੱਲਦਿਆਂ ਹੋਇਆਂ ਵੀ ਕੋਈ ਅਸਰ ਨਹੀਂ ਹੋਇਆ। ਆਹ ਹੈ ਅੱਜ ਦੇ ਮਹੀਨੇ ਦਾ ਤੱਤ। ਸਤਿਗੁਰ ਨੇ ਆਖਿਆ ਅਸਾੜ ਤਪੰਦਾ ਤਿਸ ਲੱਗੈ, ਹਰ ਨਾਂ ਨਾ ਜਿੰਨਾ ਪਾਸ, ਜਿੰਨਾ ਕੋਲ ਰੱਬ ਦਾ ਨਾਮ ਨਹੀਂ ਨਾ ਹੈਗਾ, ਗੁਰੂ ਦੀ ਵਿਚਾਰ ਨਹੀਂ ਹੈਗੀ, ਉਹਦੇ ਲਈ ਹਾੜ ਦਾ ਮਹੀਨਾ ਤਪਦਾ ਹੈ। ਅੱਛਾ ਜੀ, ਜਿੰਨੇ ਰਹਿਣਾ ਹੀ ਵਿਹਲਿਆਂ ਹੋਵੇ ਉਹਦੇ ਲਈ ਹਰ ਕੰਮ ਹੀ ਔਖਾ, ਤੇ ਜਿੰਨੇ ਮਿਹਨਤ ਕਰਨੀ ਉਹ ਤੜਕੇ ਚਾਰ ਵਜੇ ਦਾ ਉੱਠ ਕੇ ਭੱਜਾ ਫਿਰਦਾ। ਦੁਨੀਆਂ ਤੇ ਸਾਰਿਆਂ ਲਈ ਇੱਕੋ ਜਿਹੀ ਹੈ, ਇੱਥੇ ਥੋੜਾ ਫਰਕ ਹੈ, ਮੌਕੇ ਕੁਦਰਤ ਵਿੱਚ ਸਾਰਿਆਂ ਲਈ ਇੱਕੋ ਜਿਹੇ ਨੇ। ਸਤਿਗੁਰ ਨੇ ਕਿਹਾ ਅਸਾੜ ਤਪੰਦਾ ਤਿਸ ਲੱਗੇ, ਹਰ ਨਾਂ ਨਾ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ। ਜਿਹਨੇ ਜਗਤ ਨੂੰ ਜੀਵਨ ਵਾਲੇ ਅਕਾਲ ਪੁਰਖ ਨੂੰ ਤਿਆਗ ਦਿੱਤਾ, ਜਿਹਨੇ ਜਗ ਜੀਵਨ ਪੁਰਖ ਤਿਆਗ ਕੈ, ਤੇ ਬੰਦਿਆਂ ਦੀ ਟੇਕ ਲੈ ਲਈ, ਬੰਦਿਆਂ ਦੀ ਮਾਨਸ ਸੰਧੀ ਆਸ। ਅਗਲਾ ਬੋਲ ਹੈ ਜੀ, ਦੁਈਏ ਭਾਏ ਵਿਗੁੱਚੀਐ, ਦੁਈਏ ਦਾ ਅਰਥ ਹੁੰਦਾ ਜੀ ਦੂਜਾ। ਅਕਾਲ ਪੁਰਖ ਨੂੰ ਛੱਡ ਕੇ ਜਿਹਨੇ ਪਦਾਰਥਾਂ ਮਟੀਰੀਅਲ ਨਾਲ ਮੋਹ ਪਾ ਲਿਆ, ਉਹਨੂੰ ਇਹ ਸਮਝ ਨਹੀਂ ਸੀ ਮਟੀਰੀਅਲ ਬਿਨਸ ਜਾਵੇਗਾ। ਆ ਮਾਈਕ ਹੈ ਨਾ, ਮਟੀਰੀਅਲ ਹੈ ਨਾ,
ਕਿੰਨੀ ਕੁ ਵੈਲਿਡਿਟੀ ਹੋਵੇਗੀ ਇਹਦੀ, ਕਿੰਨੀ ਕੁ ਮਨਿਆਦ ਹੋਵੇਗੀ ਇਹਦੀ, 2 ਸਾਲ 4 ਸਾਲ 5 ਸਾਲ, ਅਖੀਰ ਇਹਨੇ ਖਤਮ ਹੋ ਜਾਣਾ। ਸਰੀਰ ਵੀ ਇੱਦਾਂ ਹੀ, ਹਰ ਚੀਜ਼ ਦੁਨੀਆ ਦੀ ਇੱਦਾਂ ਹੀ। ਪਰ ਇੱਕ ਤਾਂ ਡਿਪਰੈਸ਼ਨ ਚਲੇ ਗਿਆ, ਉਹ ਕਹਿੰਦਾ ਉਹ ਮਾਈਕ ਚਲਿਆ ਗਿਆ, ਉਹ ਪ੍ਰੋਬਲਮ 'ਚ ਫਸ ਗਿਆ। ਦੁਈਏ ਭਾਏ ਵਿਗੁੱਚੀ ਹੈ ਗਲ ਪਈਅਸ ਜਮ ਕੀ ਫਾਸ, ਜਿਹੜੇ ਅਕਾਲ ਪੁਰਖ ਨੂੰ ਛੱਡ ਕੇ ਦੂਜੇ ਨਾਲ ਚਿੱਤ ਲਾ ਲੈਂਦੇ ਨੇ ਉਹਨਾਂ ਦੇ ਗਲਾਂ 'ਚ ਫਾਹੀਆਂ ਪੈ ਜਾਂਦੀਆਂ। ਗਲ ਪਈਅਸ ਜਮ ਕੀ ਫਾਸ, ਮਹਾਰਾਜ ਨੇ ਆਖਿਆ ਜਿਹਾ ਬੀਜਾ ਸੋ ਲੁਣਾ। ਤੁਸੀਂ ਆਪਣੇ ਜੀਵਨ ਵਿੱਚ ਜੋ ਬੀਜਿਆ ਸੀ, ਭਾਵ ਤੁਸੀਂ ਨੈਗੇਟਿਵਿਟੀ ਇੰਨੀ ਬੀਜੀ ਹੋਈ ਸੀ ਅਤੇ ਹੁਣ ਤੁਹਾਨੂੰ ਉਹਦਾ ਰਿਜ਼ਲਟ ਵੀ ਉੱਦਾਂ ਦਾ ਹੀ ਮਿਲਣਾ। ਇੱਕ ਨੇ ਚੜ੍ਹਦੀ ਕਲਾ ਬੀਜੀ ਹੈ, ਉਹ ਤੱਤੀ ਤਵੀ 'ਤੇ ਬੈਠਾ ਕਹਿੰਦਾ ਤੇਰਾ ਕੀ ਆ, ਮਿੱਠਾ ਲਾਗੇ। ਇੱਕ ਨੇ ਬੀਜੀ ਨੈਗੇਟਿਵਿਟੀ ਹੈ। ਜਿਹਾ ਬੀਜਾ ਸੋ ਲੁਣਾ, ਜੋ ਤੁਸੀਂ ਬੀਜ ਤਾਂ ਵੱਢੋਗੇ ਉਹੀ। ਤੇ ਜੇ ਤੇ ਗੁਰੂ ਦੀ ਮੱਤ ਲੈ ਲਈ ਤੇ ਫਿਰ ਇੱਥੇ ਗੱਲ ਆਉਂਦੀ ਹੈ ਤਿੱਥੇ ਘੜੀਏ ਸੁਰਤ। ਜਿਵੇਂ ਕਿਸਾਨ ਆਪਣੇ ਖੇਤ ਨੂੰ ਸਵਾਰਦਾ ਨਹੀਂ ਵੀ ਹੁਣ ਇਹਦੇ ਵਿੱਚ ਮੈਂ ਚੰਗਾ ਬੀਜ ਲਿਆਉਣਾ ਤੇ ਇਹਨੂੰ ਸਵਾਰਨਾ, ਸਿੱਖ ਵੀ ਜਿਹੜਾ ਹੈ ਆਪਣੀ ਸੁਰਤ ਦੇ ਖੇਤ ਨੂੰ ਗੁਰੂ ਘਰ ਵਿੱਚ ਆਣ ਕੇ ਸਵਾਰਦਾ ਏ, ਇੱਥੇ ਮੈਂ ਚੰਗਾ ਬੀਜ ਬੀਜਣਾ। ਤਿੱਥੇ ਘੜੀਏ ਸੁਰਤ ਮੱਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁੱਧ। ਸਿੱਖ ਵੀ ਇਹੋ ਕੰਮ ਹੀ ਕਰਦਾ। ਜਿਹਾ ਬੀਜਾ ਸੋ ਲੁਣਾ, ਮੱਥੇ ਜੋ ਲਿਖਿਆਸ ਰਹਿਣ ਵਿਹਾਣੀ ਪੱਛੋ ਤਾਣੀ। ਬਾਬੇ ਨੇ ਕਿਹਾ ਇੱਕ ਨਾ ਦੀ ਜ਼ਿੰਦਗੀ ਰੂਪੀ ਰਾਤ ਲੰਘ ਤੇ ਰਹੀ ਹੈ ਪਰ ਪਛਤਾਵੇ ਵਿੱਚ ਲੰਘ ਰਹੀ ਹੈ, ਦੁੱਖਾਂ ਵਿੱਚ ਹੀ ਲੰਘ ਰਹੀ ਹੈ। ਉੱਠ ਚੱਲੀ ਗਈ ਨਿਰਾਸ਼, ਬੰਦਾ ਨਿਰਾਸ਼ ਹੀ ਦੁਨੀਆਂ ਤੋਂ ਤੁਰ ਗਿਆ, ਮੁਸ਼ਕਲਾਂ ਵਿੱਚ ਹੀ ਤੁਰ ਗਿਆ। ਜਿਨ ਕੋ ਸਾਧੂ ਭੇਟ ਗਿਆ, ਜਿਨ੍ਹਾਂ ਨੂੰ ਗੁਰੂ ਸਾਧੂ ਮਿਲ ਪਿਆ, ਸੋ ਦਰਗਾਹ ਹੋਏ ਖਲਾਸ, ਉਹਨਾਂ ਨੂੰ ਖਲਾਸੀ ਮਿਲ ਗਈ, ਮੁਕਤ ਹੋ ਗਏ। ਖਲਾਸੀ ਦਾ ਅਰਥ ਹੈ ਬੰਧਨਾਂ ਤੋਂ ਛੁੱਟ ਜਾਣਾ, ਖੁਸ਼ੀਆਂ ਗਮੀਆਂ ਤੋਂ ਉੱਪਰ ਉੱਠ ਜਾਣਾ। ਅਖੀਰਲੀ ਪੰਕਤੀ ਹੈ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ, ਪਿਆਸ ਵਾਹਿਗੁਰੂ ਜੀ ਮੇਰੇ ਉੱਤੇ ਕਿਰਪਾ ਕਰ, ਤੇਰੇ ਦਰਸ਼ਨਾਂ ਦੀ ਪਿਆਸ ਅੰਦਰ ਜਾਗੇ। ਪ੍ਰਭ ਤੁਧ ਮਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ, ਤੇਰੇ ਤੋਂ ਬਿਨਾਂ ਕੋਈ ਹੋਰ ਦੂਜੇ ਨਾਲ ਮੇਰਾ ਚੇਤਨਾ ਲੱਗੇ, ਇਹ ਮੇਰੀ ਅਰਦਾਸ ਹੈ। ਅਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ। ਆਖਿਆ ਅਸਾੜ ਦਾ ਮਹੀਨਾ ਉਹਦੇ ਲਈ ਸੋਹਣਾ ਹੋ ਗਿਆ ਜਿਹਦੇ ਅੰਦਰ ਗੁਰੂ ਦਾ ਉਪਦੇਸ਼ ਵੱਸਦਾ ਏ, ਨਹੀਂ ਤੇ ਜੇ ਉਪਦੇਸ਼ ਨਹੀਂ ਤੇ ਅਸਾੜ ਦਾ ਮਹੀਨਾ ਉਹਦੇ ਲਈ ਸੋਹਣਾ ਵੀ ਨਹੀਂ ਹੈਗਾ। ਸੋ ਗੁਰੂ ਕਿਰਪਾ ਕਰੇ, ਆਓ ਅਗਲੇ ਸਮੇਂ ਲਈ ਭਾਈ ਜਸਵਿੰਦਰ ਸਿੰਘ ਜੀ ਹੋਣਾ ਦੇ ਜੱਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਸਾਰੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦੇਖ ਲਓ ਮਾੜੀ ਜਿਹੀ ਹੁੰਦੀ ਕਰ ਦਿਓ ਵਾਹਿਗੁਰੂ ਵਾਹ ਠੀਕ

ਸਤਿਗੁਰੂ ਜੀ ਕਿਰਪਾ ਕਰਨ ਸਮੂਹ ਸੰਗਤ ਦਾ ਗਾਇਨ ਕੀਤਾ, ਸ੍ਰਵਣ ਕੀਤਾ, ਨਾਮ ਮਾਲਕ ਜੀ ਥਾਂ ਪਾਉਣ ਜੀ ਆਓ। ਬਲੇਰਾ ਪ੍ਰੋਗਰਾਮ ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ ਤਿੰਨਾਂ ਪਾਸੋਂ ਸ਼ਰਨ ਕਰੀਏ ਜੀ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀਆਂ ਹਾਜ਼ਰੀਆਂ ਮਾਲਕ ਜੀ ਦਰ 'ਤੇ ਪ੍ਰਵਾਨ ਕਰਨ। ਗਾਵਿਆ ਸ਼ਰਨ ਕੀਤਾ ਸਭਨਾਂ ਦਾ ਮਾਲਕ ਜੀ ਥਾਂ ਪਾਉਣ ਜੀ। ਗੁਰਬਾਣੀ ਕੀਰਤਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਲਵਾਓ, ਹਾਜ਼ਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਤਨਾਮ।

ਵਾਹਿਗੁਰੂ। ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਸ਼ਬਦ ਗੁਰੂ ਰੂਹਾਨੀ ਤੇ ਜਿਸਮਾਨੀ ਰਸਤਿਆਂ ਦੇ ਰਹਿਨੁਮਾ ਪਾ ਕੇ ਮਸੀਹਾ ਰੱਬੀ ਰਹਿਮਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧਸੰਗ ਜੀ ਆਪਣੀਆਂ ਰਸਨਾਵਾਂ ਨੂੰ ਕਰੋ ਪਵਿੱਤਰ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪਣੇ ਰਝੇਵਿਆਂ ਦੇ ਵਿੱਚੋਂ ਕੁਝ ਪਲ ਕੱਢ ਕੇ ਸ਼ਹਿਨਸ਼ਾਹ ਦੇ ਦਰਬਾਰ ਦੇ ਵਿੱਚ ਆਇਓ। ਸਤਿਗੁਰ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਅਤੇ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਐਸੀਆਂ ਦੁਆਵਾਂ ਕਰਨ ਵਾਸਤੇ ਆਪਾਂ ਸਤਿਗੁਰਾਂ ਦੇ ਦਰਬਾਰ ਵਿੱਚ ਆਏ। ਕਹਿ ਆਪਾਂ ਲੜੀ ਨੂੰ ਅੱਗੇ ਤੋਰਨ ਦਾ ਯਤਨ ਕਰੀਏ। ਤੁਸੀਂ ਇਤਿਹਾਸ ਦਾ ਆਨੰਦ ਮਾਣਨ ਵਾਸਤੇ ਇਤਿਹਾਸ ਦੇ ਕਦਰਦਾਨ ਬੈਠੇ ਹੋ ਔਰ ਜਿੱਦਣ ਤੋਂ ਆਪਾਂ ਆਏ ਹਾਂ ਇਸ ਟਾਈਮ ਦੇ ਦੁਪਹਿਰ ਦੇ ਦੀਵਾਨ ਦੇ ਵਿੱਚ ਆਪਾਂ ਲੜੀਵਾਰ ਪ੍ਰਸੰਗ ਸ਼ੁਰੂ ਕੀਤਾ ਕਿ ਸਿੱਖ ਰਾਜ ਕਿਵੇਂ ਬਣਿਆ ਔਰ ਜਦੋਂ ਇਸ ਸਿੱਖ ਰਾਜ ਦੀ ਸਮਾਪਤੀ ਕਿਵੇਂ ਬਣਿਆ ਦੀ ਹੋਵੇਗੀ, ਫਿਰ ਉਸ ਤੋਂ ਬਾਅਦ ਪ੍ਰਸੰਗ ਚੱਲੇਗਾ ਸਿੱਖ ਰਾਜ ਕਿਵੇਂ ਗਿਆ। ਔਰ ਪਹਿਲਾਂ ਆਪਾਂ ਸਿੱਖ ਰਾਜ ਕਿਵੇਂ ਬਣਿਆ ਸੀ, ਸਾਡੇ ਦਾਦਿਆਂ ਪੜਦਾਦਿਆਂ ਨੇ ਉਹਨਾਂ ਯੋਧਿਆਂ ਨੇ ਕਿਵੇਂ ਤਲਵਾਰਾਂ ਵਾਹ ਕੇ ਆਪਣੇ ਸਿਰ ਤਲੀਆਂ ਦੇ ਉੱਤੇ ਟਿਕਾ ਕਿਵੇਂ ਸਿੱਖ ਰਾਜ ਲਿਆਂਦਾ ਸੀ, ਉਹਦੀ ਦਾਸਤਾਨ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰਦੇ ਹਾਂ। ਤੇ ਸਭ ਤੋਂ ਪਹਿਲਾ ਪ੍ਰਸੰਗ ਸਿੱਖ ਰਾਜ ਕਿਵੇਂ ਬਣਿਆ ਨਾ ਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਸਾਨੂੰ ਆਰੰਭ ਕਰਨਾ ਪੈਂਦਾ ਹੈ, ਕਿਉਂਕਿ ਉਹ ਸਿੱਖ ਕੌਮ ਦਾ ਪਹਿਲਾ ਬਾਦਸ਼ਾਹ ਵੀ ਹੋਇਆ। ਤੇ ਗੁਰੂ ਪਿਆਰਿਓ ਇਸ ਬਹਾਦਰ ਸੂਰਮੇ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਵੀਰ ਸਪੁੱਤਰਾਂ ਦੇ ਡੁੱਲੇ ਹੋਏ ਖੂਨ ਦਾ ਚੱਪੜ ਬਦਲਾ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਲਿਆ ਸੀ। ਆਓ ਬਸ ਇੱਥੋਂ ਤੱਕ ਆਪਾਂ ਪਿਛਲੇ ਦਿਨਾਂ ਦੇ ਵਿੱਚ ਇਤਿਹਾਸ ਨੂੰ ਲਿਜਾ ਚੁੱਕੇ ਹਾਂ, ਇਸ ਤੋਂ ਅੱਗੇ ਆਰੰਭ ਕਰਨ ਦਾ ਯਤਨ ਕਰੀਏ। ਸਾਰੇ ਪੰਜਾਬ ਦੇ ਵਿੱਚੋਂ ਬਹਾਦਰ ਯੋਧੇ ਜਿਨ੍ਹਾਂ ਦੇ ਦਿਲਿਆਂ ਦੇ ਵਿੱਚ ਇਹ ਅੱਗ ਬਲ ਰਹੀ ਸੀ ਕਿ ਕਲਗੀਆਂ ਵਾਲਿਆ ਕੋਈ ਏਦਾਂ ਦਾ ਯੋਧਾ ਸਾਡਾ ਲੀਡਰ ਜਥੇਦਾਰ ਬਣਾ ਕੇ ਭੇਜ ਪੰਜਾਬ ਦੀ ਧਰਤੀ ਦੇ ਉੱਤੇ, ਔਰ ਜਦੋਂ ਸਰਹੰਦ ਦਾ ਨਾਂ ਸੁਣੀਦਾ ਸਾਡੇ ਅੰਦਰ ਇੱਕ ਜਵਾਲਾ ਬਣਦੀ ਹੈ, ਜਵਾਲਾ ਸਰਹੰਦ ਨੂੰ ਢਾ ਕੇ ਇਹਦੀਆਂ ਨੀਹਾਂ ਪੱਟ ਕੇ ਆਪਣੇ ਅੰਦਰ ਜਿਹੜੀ ਅੱਗ ਬਲਦੀ ਹੈ ਉਹਨੂੰ ਬੁਝਾਉਣਾ ਚਾਹੁੰਦੇ ਹਾਂ। ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਕੌਮ ਦਾ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਣਾ ਕੇ ਭੇਜਿਆ ਕਿ ਯਾ ਬੰਦਾ ਸਿਆਂ ਸਰਹੰਦ ਨੂੰ ਜਾ ਕੇ ਢਾ ਦੇ ਔਰ ਆਪਣਾ ਆਪ ਖਤਮ ਕਰਨ ਵਾਸਤੇ ਪੰਜਾਬ ਦੇ ਯੋਧੇ ਤੇਰਾ ਸਾਥ ਦੇਣਗੇ, ਸਾਡਾ ਨਾਂ ਲੈ ਕੇ ਉਹਨਾਂ ਦੇ ਨਾਵਾਂ ਦੇ ਉੱਤੇ ਚਿੱਠੀਆਂ ਲਿਖਦੀ। ਉਹ ਆਪਣੇ ਆਪ ਨੂੰ ਖਤਮ ਕਰਨ ਵਾਸਤੇ ਮਲੀਆ ਮੇਟ ਕਰਨ ਵਾਸਤੇ ਤਿਆਰ ਹੋ ਜਾਣਗੇ, ਉਹ ਕਿਸੇ ਨਾ ਕਿਸੇ ਤਰ੍ਹਾਂ ਸਰਹੰਦ ਨੂੰ ਉੱਜੜੀ ਹੋਈ ਦੇਖਣਾ ਚਾਹੁੰਦੇ ਨੇ। ਗੁਰੂ ਪਿਆਰਿਓ ਇਸ ਗੱਲ ਨੂੰ ਤਕਰੀਬਨ 325 ਸਾਲ ਹੋ ਗਏ ਜਦੋਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਲਾਲਾਂ ਨੂੰ ਸਰਹੰਦ 'ਚ ਚਿਣਿਆ ਗਿਆ ਸੀ, ਔਰ ਜਦੋਂ ਅੱਜ ਵੀ 325 ਸਾਲਾਂ ਦੇ ਕਰੀਬ ਕਰੀਬ ਸਾਡੇ ਸਾਹਮਣੇ ਸਰਹੰਦ ਦਾ ਨਾਂ ਆਉਂਦਾ ਹੈ ਨਾ, ਤੇ ਕੁਦਰਤੀ ਗੱਲ ਹੈ ਉਸ ਸਰਹੰਦ ਦੇ ਨਾਲ ਅਸੀਂ ਨਫ਼ਰਤ ਦੇ ਉਹ ਨਿਗਾਹ ਦੇ ਨਾਲ ਦੇਖਦੇ ਹਾਂ। ਭਾਵੇਂ ਉਸ ਸਰਹੰਦ ਦਾ ਨਾਂ ਬਦਲ ਕੇ ਫਤਿਹਗੜ੍ਹ ਰੱਖ ਦਿੱਤਾ ਹੈ, ਪਰ ਗੁਰੂ ਪਿਆਰੇ ਉਹ ਹਜੇ ਵੀ ਕਿਤੇ ਕੰਧਾਂ ਦੇ ਬੋਰਡਾਂ ਦੇ ਉੱਤੇ ਉੱਥੇ ਸਰਹੰਦ ਹੀ ਲਿਖਿਆ। ਤੇ ਸਾਧ ਸੰਗਤ ਜੀ ਜਿਸ ਮੌਕੇ ਦੇ ਉੱਤੇ ਸਿੰਘਾਂ ਜਿਹੜੇ ਉਸ ਵੇਲੇ ਦੇ ਸਿੰਘ ਮੌਜੂਦਾ ਸਿੰਘ ਸੀ, ਜੇ ਅੱਜ 325 ਸਾਲਾਂ ਬਾਅਦ ਵੀ ਸਾਨੂੰ ਸਰਹੰਦ ਦੇ ਨਾਲ ਨਫ਼ਰਤ ਹੈ ਤੇ ਉਸ ਵੇਲੇ ਦੇ ਜਿਹੜੇ ਸਿੰਘ ਸੀ ਉਹਨਾਂ ਦੇ ਦਿਲ ਦੇ ਉੱਤੇ ਕੀ ਬੀਤੀ ਹੋਵੇਗੀ ਹੈ। ਤੇ ਅੱਜ ਸਾਰਾ ਪੰਜਾਬ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ਵਾਸਤੇ ਇੱਧਰ ਖਰ ਬੈਨੂਰ ਰਸਤੇ ਦੇ ਵਿੱਚ ਉਹ ਜਗ੍ਹਾ ਦੇ ਉੱਤੇ ਉਹ ਮੈਦਾਨ ਦੇ ਵਿੱਚ ਜਾ ਕੇ ਇਕੱਠਾ ਹੋਇਆ ਤੇ ਇੱਧਰ ਵਜ਼ੀਰ ਖਾਂ ਵੀ ਚੁੱਪ ਨਹੀਂ ਸੀ ਬੈਠਾ। ਉਹਨੂੰ ਪਤਾ ਸੀ ਕਿ ਸਿੰਘਾਂ ਵੱਲੋਂ ਇਹ ਆ ਰਿਹਾ ਤੂਫਾਨ, ਇਹ ਚੜ੍ਹਦਾ ਆ ਰਿਹਾ ਤੂਫਾਨ, ਜਿਹਨੇ ਘੁੜਾਮ ਜਿੱਤ ਲਿਆ, ਸ਼ਾਹਬਾਦ ਜਿੱਤ ਲਿਆ, ਮੁਸਤਾਬਾਦ ਜਿੱਤ ਲਿਆ, ਕਪੂਰੀ ਜਿੱਤ ਲਈ ਹੈ, ਸਮਾਣਾ ਜਿੱਤ ਲਿਆ, ਸਢੌਰਾ ਜਿੱਤ ਲਿਆ, ਤੇ ਸਿੰਘਾਂ ਦਾ ਜਿਹੜਾ
اندر روح آنا وہ ایک دن سرحند دے اتے بھی آ کے پوے گا یہ سرحند بہتا چر ہوں بچے گی نہیں یہ بڑھا وزیر خان یہ اپنے اندر سوچ رہا سی انہیں اپنیا کر کے فوجاں اکٹھیاں علاقے دے گازی کٹھے کر لے ملیر کوٹلیاں نو سدا بھیج دیتا کہ آؤ اپنیا فوجاں لے کے تے ہور धर्म के नाल इस्लाम के नाल प्यार करने वाले उन्होंने लोगों कट्ठे करके लैके आ जाए जहाद का नाम दिता गया इस लड़ाई नू ते इस लड़ाई का मैदान चुनिया गया चप्पड़चिड़ी और चप्पड़चिड़ी के मैदान दे विच इस बुढ़े जरनैल ने वजीर खान ने जाके मोर्चे मल लै ते गुरु प्यारे उधरों बाबा बंदा सिंह बहादुर का वह सारा वहीर जिहड़ा सी ना मर जीवड़े योध्या के उस वहीर ने چپڑ چڑی والوں روانہ ہوئے نے وہ جلدی تو جلدی بڑھے وزیر خان مار کے تے سرحند دے پاسوں سربہند نو اجاڑ کے یہ بدلہ لینا چاہتے سن ہوں ادھرلے پاسے گرو پیارے وزیر خان نے اپنی ساری فوجاں اپنی ساری طاقت لا دیتی ہے یہ پاس توپاں سن اور اس ویلے دیا توپاں کوئی بہتا نقصان نہیں سی کر دیا پتہ نہیں یہ فیر کتھے جا کے ڈگنا کدہ دا ہونا وہ میسوی ہو جاندیاں ہوں دیاں سی ایتھو تک بہت ہی وار او دی نالی پھٹ کے تے اپنے دا ہی نقصان کر دن دی ہوں دی سی لیکن دشمن نو ڈرون واسطے دا کھڑاک بڑا ضروری سی اے دا کھڑاک کافی ہوں دا سی پر آج دیاں توپاں مانگے اے کوئی مار نہیں سی بہت ہی کر دی ہوں دی تے مار کرن واسطے اس ویلے بندوقاں جڑیاں نا وہ کافی مار کر دیاں سی لیکن بندوق نو بھرنا ہوں اج واگ نہیں سی وہ جو رہنے پہ ادا کا نہیں سی ہوں گولیاں نہیں سی پہ برود بھریا جا اگوں اگ لا پہ سی وہ دو تین جانے بندوق بھرن واسطے لگتے ہوں سی ایک دو فیر ہوندیا تک اگلا بندہ آ کے چلا والے کے گل پی جا ہوں سی مار ضرور کرتی سی جتھے وجدی سی پر یہ بھرن نو کافی ٹائم لگتا سی اور اگلے تا تک گل پی جاتے سی تے پھر سب تو کارگل ہتھیار میں بینتی کیتی سی کہ تیر کمان ہوندے سی تیر تے کمان اے دوروں بھی کھچ کھچ کے سور میں اور ایس کام دے وچ گرو کا خالصہ بڑا مار سی تے ہتھی لڑن واسطے تلواراں تے نیجے اور تلواراں تے نیجیاں دے نال گرو کے خالصے نو کون جت سکدا سی گرو پیارے ایک ایتھے گھٹنا ہور بیتدی ہے جدوں وزیر خان نو پتہ لگا ہے کہ بابا بندہ سنگھ بہادر مر جیوڑیاں دی فوج لے کے آ گیا ہے تے انہیں ایک سیاسی چال چلی آ سچا نند او پاپی گدار قوم دا صاحبزادیاں نو نیاں وچ چڑھاون واسطے وزیر خان دی حامی بھرن والا کاجی دی حامی بھرن والا اے سچا نند اور اے دا بھتیجا سی گنڈا مل اور اینوں اے تک اے ساری ویونت بندی کر کے اس گنڈا مل نوں 1000 سپائی دے کے تے بابا بندہ سنگھ بہادر دیاں فوجاں وچ رلن واسطے اینوں ہدایت کر دے جا کے رل جا تے جدوں موقع بنیا جے ہو سکیا تے بابا بندہ سنگھ بہادر نوں تو ختم کر دی تے جے اے موقع نہ بنیا تے این موقع دے اتے جدوں جنگ مچ گیا اپنے سپاہیاں نو لے کے بھجیں تے گرو پیارے ہو جدو لڑن والیاں دے وچوں پانچ سات جانے بھجن تے لڑن والیاں دا حوصلہ ٹٹ جاندا ساڈے ساتھی بھج گئے تے جنہاں والوں 1000 بھجنا سی تے قدرتی گل ہے حوصلے ٹٹ جانے سی لیکن بابا بندہ سنگھ بہادر دی نگاہ اے دے اتے سی کہندے بادشاہ نگاہ رکھی اے دیا اینوں آئے نوں کچھ نہیں آکھیا بھی فوجاں وچ آ کے رل گیا بابا جی کہندے سچا نند دے نال انہیں میرے نال چنگی نہیں کیتی جتے تو اڈے نال سکھ قوم نال انہیں چنگی نہیں کیتی انہیں میرے نال بھی چنگی نہیں کیتی میرے باپ دا حق کھا کے جنہ میرا حق مندا سی وہ سارا مل کے بہ گیا اور میں وہ کہندا بدلہ لینے واسطے تہاڈیاں فوجاں وچ آیا تے میں سچا نند نوں آپ قتل کراں گا ایدان دیاں جدوں گلاں کیتیاں تے بابا بندہ سنگھ ایدیاں چالاں نوں سمجھ گیا سی کہندے نگاہ رکھی بادشاہ دیال اے کوئی اوداں دا کرم نہ کر دیوے تے گرو پیاریو اے دیال وشیش ध्यान रखा गया ते जदों मैदान मचिया भजन लगा पहला कोशिश करता रहा कि बाबा बंदा सिंह बहादुर के उत्ते किसी ना किसी तरह वार करके उन्होंने खत्म कर दिए पर बाज सिंह वर्गे योधे उन्होंने बॉडीगार्ड
ਯੱਡ ਸੁਰੱਖਿਆ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤੀ ਗਈ ਵੀ ਕੋਈ ਜਣਾ ਖਣਾ ਆ ਕੇ ਬਾਬਾ ਬੰਦਾ ਸਿੰਘ ਨੂੰ ਨਾ ਮਿਲ ਸਕੇ। ਔਰ ਬਿਲਕੁਲ ਵਿਸ਼ਵਾਸ ਵਾਲੇ ਬੰਦਿਆਂ ਨੂੰ ਬਾਬਾ ਜੀ ਦੇ ਕੋਲ ਭੇਜਿਆ ਜਾਂਦਾ ਸੀ ਔਰ ਪਤਾ ਸੀ ਕਿ ਬਾਬਾ ਜੀ ਦੀ ਜਾਨ ਨੂੰ ਇੱਥੇ ਖਤਰਾ ਪੈ ਸਕਦਾ, ਵਜ਼ੀਰ ਖਾਂ ਕੋਈ ਵੀ ਚਾਲ ਚੱਲ ਸਕਦਾ, ਯੱਡ ਸੁਰੱਖਿਆ ਉਹਨੂੰ ਦਿੱਤੀ ਗਈ ਹੈ। ਔਰ ਇੱਧਰ ਜੰਗ ਮੱਚ ਗਿਆ, ਹਾਥੀਆਂ ਦੀਆਂ ਪਾਲਾਂ ਮੋਹਰੇ ਲਾ ਦਿੱਤੀਆਂ ਵਜ਼ੀਰ ਖਾਂ ਨੇ ਵੀ ਹਾਥੀਆਂ ਜਿਹੜਾ ਵੀ ਕੋਈ ਵਾਰ ਕਰਨ ਤੀਰ ਲੱਗੇ ਤੇ ਹਾਥੀਆਂ ਤਾਂ ਕਿ ਇਹਨਾਂ ਦਾ ਖਤਮ ਹੋ ਜਾਵੇ, ਅੱਗੇ ਨਾ ਪਹੁੰਚ ਸਕੇ। ਔਰ ਇਹ ਸਿੰਘਾਂ ਵਾਸਤੇ ਬੜੀ ਮੁਸੀਬਤ ਸੀ। ਔਰ ਇੱਧਰ ਵਜ਼ੀਰ ਖਾਂ ਦੇ ਜਿਹੜੇ ਨਾਲ ਦੇ ਸਾਥੀ ਮਲੇਰਕੋਟਲੀਏ ਉਹ ਇੱਕ ਪਾਸੇ ਉਹ ਸਨ ਤੇ ਦੂਸਰੇ ਪਾਸੇ ਗਾਜੀ ਤੇ ਆਪ ਬੁੱਢਾ ਵਜ਼ੀਰ ਖਾਂ ਹਾਥੀ ਦੇ ਉੱਤੇ ਚੜਿਆ ਲਾਲ ਅੰਬਾਰੀ ਵਿੱਚ ਬੈਠਾ ਇਹ ਆਪਣੀਆਂ ਫੌਜਾਂ ਦੀ ਕਮਾਂਡ ਕਰ ਰਿਹਾ ਸੀ। ਇੱਧਰ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਦੇਖਿਆ ਇਸ ਵਜ਼ੀਰ ਖਾਂ ਨੂੰ ਹਾਥੀ ਤੇ ਚੜਿਆ ਨੂੰ ਤੇ ਗੁਰੂ ਪਿਆਰਿਓ ਫਿਰ ਫੌਜਾਂ ਨੂੰ ਲਲਕਾਰ ਕੇ ਕਹਿੰਦਾ, ਉਹ ਕਹਿੰਦੇ ਯੋਧਿਓ ਆਹ ਹੈ ਸਾਡੇ ਭਰਾਵਾਂ ਦਾ ਕਾਤਲ, ਅੱਜ ਇਹ ਜੀਂਦਾ ਨਾ ਚਲਿਆ ਜਾਵੇ। ਬਸ ਸਿੰਘਾਂ ਦਾ ਰੋਹ ਚੜਿਆ ਗੁਰੂ ਪਿਆਰਿਓ ਇਹਦੀਆਂ ਹਾਥੀਆਂ ਦੀਆਂ ਪਾਲਾਂ ਨੂੰ ਤੋੜ ਕੇ। ਗੁਰੂ ਕਾ ਖਾਲਸਾ ਹੱਥੋ ਹੱਥੀ ਲੜਨਾ ਚਾਹੁੰਦਾ ਸੀ ਤੇ ਐਨ ਮੌਕੇ ਦੇ ਉੱਤੇ ਇਸ ਸੁੱਚਾ ਆਨੰਦ ਦਾ ਭਤੀਜਾ ਭੱਜਣ ਲੱਗਾ ਵੀ ਹੁਣ ਭੱਜ ਚੱਲੀਏ, ਫੌਜਾਂ ਦਾ ਨੁਕਸਾਨ ਕਰ ਚੱਲੀਏ, ਇਹਨਾਂ ਦੇ ਹੌਸਲੇ ਤੋੜੀਏ। ਤੇ ਉਧਰ ਸਰਦਾਰ ਬਾਜ ਸਿੰਘ ਦੇ ਨਜ਼ਰੀ ਪੈ ਗਿਆ, ਉਹਦਾ ਗਾਟਾ ਲਾ ਕੇ ਰੱਖ ਦਿੱਤਾ ਔਰ ਇਹਦੇ ਨਾਲ ਦੇ ਸਾਰੇ ਭੱਜ ਜਾਂਦੇ ਨੇ। ਔਰ ਗੁਰੂ ਕੇ ਪਿਆਰ ਵਾਲਿਓ ਫਿਰ ਗੁਰੂ ਕੇ ਖਾਲਸੇ ਜਦੋਂ ਹੁਣ ਆਹਮੋ ਸਾਹਮਣੀ ਲੜਾਈ ਹੋਣ ਲੱਗੀ ਹੈ ਤੇ ਸਾਧ ਸੰਗਤ ਜੀ ਫਿਰ ਗੁਰੂ ਕੇ ਖਾਲਸੇ ਦੇ ਵਿੱਚੋਂ ਕਿਸੇ ਯੋਧੇ ਦਾ ਤੀਰ ਇਸ ਪਾਪੀ ਬੁੱਢੇ ਵਜ਼ੀਰ ਖਾਂ ਦੇ ਮੱਥੇ ਦੇ ਵਿੱਚ ਆ ਕੇ ਜਿਵੇਂ ਵੱਜਦਾ ਤੇ ਇਸ ਪਾਪੀ ਦਾ ਜਿਵੇਂ ਇੱਥੇ ਅੰਤ ਹੁੰਦਾ, ਢਾਡੀ ਜਿੱਤ ਹੋ ਗਈ।

ਗੁਰੂ ਪਿਆਰਿਓ, ਉਹਨਾਂ ਜ਼ਮਾਨਿਆਂ ਦੇ ਵਿੱਚ ਜਦੋਂ ਆਮ ਖੁੱਲੇ ਆਮ ਆਹਮਣੋ ਸਾਹਮਣੇ ਜੰਗਾਂ ਹੁੰਦੀਆਂ ਸੀ ਨਾ, ਤੇ ਜਦੋਂ ਤਕਰੀਬਨ ਫੌਜਾਂ ਦਾ ਜਰਨੈਲ ਮੁਖੀਆ ਮਾਰਿਆ ਜਾਂਦਾ ਸੀ ਨਾ, ਤੇ ਬਾਕੀ ਫੌਜਾਂ ਆਪਣੇ ਆਪ ਭੱਜੀ ਜਾਂਦੀਆਂ ਹੁੰਦੀਆਂ ਸੀ ਵੀ ਜਰਨੈਲ ਲੜਨ ਵਾਲਾ ਹੀ ਮਾਰਿਆ ਗਿਆ ਤੇ ਹੁਣ ਅਸੀਂ ਕਿਹਦੇ ਸਿਰ ਤੇ ਲੜਨਾ। ਇਦਾਂ ਦੇ ਜ਼ਮਾਨੇ ਹੁੰਦੇ ਸੀ। ਤੇ ਇਹ ਬੁੱਢਾ ਵਜ਼ੀਰ ਖਾਂ ਜਰਨੈਲ ਕਮਾਂਡ ਕਰ ਰਿਹਾ ਸੀ ਸਾਰੀਆਂ ਫੌਜਾਂ ਦੀ, ਤੇ ਉਸ ਵੇਲੇ ਗੁਰੂ ਕਾ ਖਾਲਸਾ ਜਲਦੀ ਤੋਂ ਜਲਦੀ ਇਹਦੇ ਗਲ ਪੈਣਾ ਚਾਹੁੰਦਾ ਸੀ। ਐਸਾ ਹੀ ਹੋਇਆ, ਕਿਸੇ ਗੁਰੂ ਕੇ ਸਿੰਘ ਦਾ ਤੀਰ ਚੱਲਿਆ ਤੇ ਵਜ਼ੀਰ ਖਾਂ ਦੇ ਮੱਥੇ ਦੇ ਵਿੱਚ ਵੱਜਾ। ਇਹ ਹਾਥੀ ਦੀ ਅੰਬਾਰੀ ਚੋਂ ਤਾੜ ਦੇਣੀ ਥੱਲੇ ਡਿੱਗ ਪਿਆ ਔਰ ਇਹਦੀਆਂ ਫੌਜਾਂ ਹਰਨ ਹੋ ਗਈਆਂ, ਭੱਜ ਤੁਰੀਆਂ। ਔਰ ਇਹਦੇ ਨਾਲ ਦੇ ਸਾਥੀਆਂ ਨੇ ਇਹਦੀ ਲਾਸ਼, ਇਹਦੀ ਡੈੱਡ ਬਾਡੀ ਸਮਝ ਕੇ ਵੀ ਆਪਣੇ ਜਰਨੈਲ ਦਾ ਸਰੀਰ ਘੱਟੋ ਘੱਟ ਉਹ ਕਬਜ਼ੇ ਵਿੱਚ ਕਰ ਲਈਏ। ਗੁਰੂ ਪਿਆਰਿਓ, ਉਹਨਾਂ ਜ਼ਮਾਨਿਆਂ ਦੇ ਵਿੱਚ ਜਦੋਂ ਆਪਣੇ ਜਰਨੈਲ ਦੀ ਡੈੱਡ ਬਾਡੀ ਦੁਸ਼ਮਣ ਦੇ ਹੱਥ ਲੱਗ ਜਾਂਦੀ ਸੀ, ਸਭ ਤੋਂ ਵੱਡੀ ਹਾਰ ਇਸ ਨੂੰ ਮੰਨਿਆ ਜਾਂਦਾ ਸੀ। ਤੇ ਗੁਰੂ ਪਿਆਰਿਓ ਤੜਫ ਰਿਹਾ ਸੀ, ਹਜੇ ਮਰਿਆ ਨਹੀਂ ਸੀ। ਉਸ ਵੇਲੇ ਭਾਈ ਫਤਿਹ ਸਿੰਘ ਉਹ ਲੈ ਕੇ ਆਪਣੇ ਦਲ ਦੂ ਨਾਲ ਤੇ ਇਹਦੀ ਲਾਸ਼ ਦੇ ਦੁਆਲੇ ਘੇਰਾ ਪਾ ਲੈਂਦੇ। ਉੱਥੇ ਗਹਿ ਗੱਚ ਲੜਾਈ ਹੁੰਦੀ ਹੈ, ਲਹੂ ਡੋਲ ਵੀ ਲੜਾਈ ਹੁੰਦੀ ਹੈ, ਅੰਤ ਹੋ ਜਾਂਦਾ ਲੜਾਈ ਦਾ। ਇਹਦੇ ਸਾਥੀ ਲਾਸ਼ ਚੁੱਕਣਾ ਚਾਹੁੰਦੇ ਨੇ ਪਰ ਬਾਬਾ ਫਤਿਹ ਸਿੰਘ ਔਰ ਬਾਬਾ ਬੰਦਾ ਸਿੰਘ ਬਹਾਦਰ ਆਪ ਇਸ ਲੜਾਈ ਦੇ ਵਿੱਚ ਕੁੱਦੇ ਨੇ। ਤੇ ਸਤਸੰਗ ਜੀ, ਜਦੋਂ ਜਰਨੈਲ ਖੁਦ ਲੜ ਰਿਹਾ ਹੋਵੇ ਤੇ ਫੌਜਾਂ ਨੂੰ ਦੁੱਗਣੇ ਹੌਸਲੇ ਹੁੰਦੇ ਨੇ। ਗੁਰੂ ਕੇ ਫੌਜ ਦੁੱਗਣਿਆਂ ਹੌਸਲਿਆਂ ਦੇ ਨਾਲ ਲੜੀ ਮਰਨ ਮਾਰਨ ਵਾਸਤੇ। ਇਸ ਵੇਲੇ ਗੁਰੂ ਪਿਆਰਿਓ ਆਪਸ ਵਿੱਚ ਡਟੇ ਹੋਏ ਸਨ, ਮਰੇਲ ਕੋਟਲੀਏ ਮਾਰੇ ਗਏ ਔਰ ਸ਼ੇਰ ਮੁਹੰਮਦ ਖਾਂ, ਜਿਹਦਾ ਆਪਾਂ ਪਿਛਲੇ ਟਾਈਮਾਂ ਦੇ ਵਿੱਚ ਜ਼ਿਕਰ ਕਰਦੇ ਆਏ ਹਾਂ ਨਾ, ਬਈ ਇਹਨੂੰ ਸਾਡੀਆਂ ਸਿੱਖ ਕੌਮ ਬੜਾ ਚੰਗਾ ਆਦਮੀ ਸਮਝਦੀ ਹੁੰਦੀ ਸੀ, ਇਹਨੇ ਹਾਹ ਦਾ ਨਾਰਾ ਮਾਰਿਆ ਔਰ ਇਸ ਵੇਲੇ ਗੁਰੂ ਕੀਆਂ ਫੌਜਾਂ ਦੇ ਹੱਥੋਂ ਇਹ ਕਤਲ ਹੋ ਜਾਂਦਾ। ਇਹਦਾ ਸਾਰਾ ਖਾਨਦਾਨ ਹੀ ਮਲੇਰਕੋਟਲੀਆਂ ਦਾ ਇਸ ਮੈਦਾਨ ਦੇ ਵਿੱਚ ਮਾਰਿਆ ਜਾਂਦਾ। ਬਹੁਤ ਸਾਰੇ ਗਾਜ਼ੀ ਮਾਰੇ ਗਏ। ਤਕਰੀਬਨ ਇਹਦੀਆਂ ਅੱਧੀਆਂ ਕੁ ਫੌਜਾਂ, 20,000 ਫੌਜ ਦੇ ਵਿੱਚੋਂ 10,000 ਦੇ ਕਰੀਬ ਗੁਰੂ ਪਿਆਰਿਓ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਮਾਰੇ ਜਾਂਦੇ ਇਸ ਵਜ਼ੀਰ ਖਾਂ ਦੇ। ਤੇ ਖਾਲਸੇ ਦਾ ਵੀ ਬਹੁਤ ਨੁਕਸਾਨ ਹੋਇਆ ਸੀ ਪਰ ਇਸ ਵੇਲੇ ਮੈਦਾਨ ਗੁਰੂ ਕੇ ਖਾਲਸੇ ਦੇ ਹੱਥ ਲੱਗਾ। ਬਾਬਾ ਫਤਿਹ ਸਿੰਘ ਨੇ ਇਹਦੇ ਸਰੀਰ ਨੂੰ ਚੱਕਣ ਨਾ ਦਿੱਤਾ, ਕਬਜ਼ੇ ਵਿੱਚ ਲੈ ਲਿਆ। ਕਬਜ਼ੇ ਵਿੱਚ ਲੈ ਕੇ ਇਸ ਬੁੱਢੇ ਵਜ਼ੀਰ ਖਾਂ ਨੂੰ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਪੇਸ਼ ਕੀਤਾ ਗਿਆ। ਬਸ ਗੁਰੂ ਕਾ ਖਾਲਸਾ ਆਹੀ ਚਾਹੁੰਦਾ ਸੀ ਵੀ ਇੱਕ ਵਾਰ ਵਜ਼ੀਰ ਖਾਂ ਸਾਡੇ ਹੱਥ ਆ ਜਾਵੇ ਤੇ ਫਿਰ ਉਹਦੇ ਕੋਲੋਂ ਅਸੀਂ ਗਿਣ ਗਿਣ ਕੇ ਬਦਲੇ ਲਈਏ, ਜਿੱਦਾਂ ਕਲਗੀਆਂ ਵਾਲੇ ਪਾਤਸ਼ਾਹ ਦੇ ਲਾਲਾਂ ਨੂੰ ਇਹਨੇ ਤੜਫਾ ਤੜਫਾ ਕੇ ਸ਼ਹੀਦ ਕੀਤਾ ਸੀ ਨਾ, ਉਹ ਸਾਰੇ ਗਿਣ ਗਿਣ ਕੇ ਇਸ ਪਾਪੀ ਕੋ ਬਦਲ ਲੈਣੇ। ਤੇ ਗੁਰੂ ਪਿਆਰਿਓ, ਜਿੰਨੀ ਕੁ ਇਹਦੀ ਹੱਥੀਂ ਸੇਵਾ ਹੋ ਸਕਦੀ ਸੀ ਹੱਥੀਂ ਸੇਵਾ ਕਰਕੇ, ਫਿਰ ਬਾਬਾ ਬੰਦਾ ਸਿੰਘ ਜੀ ਆਖਣ ਲੱਗੇ, ਕਹਿੰਦੇ ਹੁਣ ਵਹਿੜਕਿਆਂ ਦੇ ਮਗਰ ਪਾਓ। ਅਲਕ ਬੌਲ ਹੁੰਦੇ ਸੀ ਨਾ ਸਾਡੇ ਬਜ਼ੁਰਗਾਂ ਨੂੰ ਪਤਾ, ਵਹਿੜ ਕੇ ਕਿਹਨੂੰ ਕਿਹਾ ਜਾਂਦਾ, ਅਲਕ ਵੱਛੇ, ਉਹਨਾਂ ਦੇ ਮਗਰ ਪਾ ਕੇ ਇਹਨੂੰ ਲੱਤਾਂ ਵੱਲੋਂ ਜਿਉਂਦੇ ਨੂੰ। ਤੇ 12 ਕੋਹ ਇੱਥੋਂ ਸੀ ਚੱਪੜਚਿੜੀ ਤੋਂ ਸਰਹੰਦ, ਤੇ ਗੁਰੂ ਕਾ ਖਾਲਸਾ ਜਲਦੀ ਤੋਂ ਜਲਦੀ ਸਰਹੰਦ ਪਹੁੰਚ ਕੇ ਤੇ ਉਸ ਖੂਨੀ ਦੀਵਾਰ ਤੇ ਠੰਡੇ ਬੁਰਜ ਨੂੰ ਮਲੀਆ ਮੇਟ ਕਰਨਾ ਚਾਹੁੰਦਾ ਸੀ, ਉਸ ਕਚਹਿਰੀ ਨੂੰ ਖਤਮ ਕਰਨਾ ਚਾਹੁੰਦਾ ਸੀ ਜਿੱਥੇ ਸਾਹਿਬਜ਼ਾਦਿਆਂ ਦੇ ਬਾਬਤ ਉਹਨਾਂ ਨੂੰ ਨੀਹਾਂ ਵਿੱਚ ਚਿਣ ਦੇ ਹੁਕਮ ਸੁਣਾਏ ਗਏ ਸਨ, ਉਸ ਸਰਹੰਦ ਨੂੰ ਮਲੀਆ ਮੇਟ ਕਰਨਾ ਚਾਹੁੰਦਾ ਸੀ ਜਿਸ ਸਰਹੰਦ ਨੇ ਸਾਹਿਬਜ਼ਾਦਿਆਂ ਤੇ ਗੁਰੂ ਪਿਆਰਿਓ ਆਪਣੇ ਅੱਖਾਂ ਦੇ ਨਾਲ ਜ਼ੁਲਮ ਹੁੰਦੇ ਦੇਖੇ। ਔਰ ਖਾਲਸਾ ਕਹਿ ਰਿਹਾ ਸੀ ਇਸ ਸਰਹੰਦ ਨੂੰ ਹੁਣ ਜੀਣ ਦਾ ਕੋਈ ਹੱਕ ਨਹੀਂ, ਕਿਸੇ ਨੇ ਕਿਉਂ ਨਾ ਹਾਹ ਦਾ ਨਾਰਾ ਮਾਰਿਆ, ਕਿਉਂ ਨਾ ਲੋਕ ਵਜ਼ੀਰ ਖਾਂ ਦੇ ਬਾਬਤ ਆ ਕੇ, ਕਿਉਂ ਨਾ ਇਹਨਾਂ ਨੇ ਝੰਡੇ ਬੁਲੰਦ ਕੀਤੇ, ਵਜ਼ੀਰ ਖਾਂ ਤੂੰ ਪਾਪ ਕਰ ਰਿਹਾ। ਔਰ ਗੁਰੂ ਪਿਆਰਿਓ ਕਹਿੰਦੇ ਇਸ ਸਰਹੰਦ ਨੂੰ ਵੀ ਜੀਣ ਦਾ ਕੋਈ ਹੱਕ ਨਹੀਂ ਹੈ। ਤੇ ਗੁਰੂ ਕਾ ਖਾਲਸਾ ਫਿਰ ਜਲਦੀ ਤੋਂ ਜਲਦੀ ਇਹਨੂੰ ਵਹਿੜਕਿਆਂ ਦੇ ਮਗਰ ਪਾ ਕੇ ਇਹਦਾ ਪਿੰਡਾ ਛਿੱਲ ਕੇ ਰੱਖ ਦਿੱਤਾ। ਤੇ ਗੁਰੂ ਪਿਆਰਿਓ ਸਰਹੰਦ ਤੱਕ ਪਹੁੰਚਦਾ ਪਹੁੰਚਦਾ ਇਹ ਪਾਪੀ ਮਰ ਜਾਂਦਾ ਤੇ ਇਹਦੀ ਲਾਸ਼ ਦੇ ਟੁਕੜੇ ਕਰਕੇ ਦਰਖਤ ਦੇ ਨਾਲ ਟੰਗ ਦਿੱਤੇ ਜਾਂਦੇ ਨੇ। ਇਹ ਹੁੰਦੀ ਆ ਦਹਿਸ਼ਤ, ਜਿੱਦਾਂ ਗੁਰੂ ਕੇ ਖਾਲਸੇ ਦੇ ਉੱਤੇ ਇਹਨਾਂ ਮੁਗਲਾਂ ਨੇ ਦਹਿਸ਼ਤ ਪਾਈ ਹੈ ਨਾ, ਤੇ ਰਾਜ ਬਣਾਉਣ ਵਾਸਤੇ ਇਹ ਦਹਿਸ਼ਤਾਂ ਬਣਾਉਣੀਆਂ ਪੈਂਦੀਆਂ। ਤੇ ਸਤਸੰਗ ਜੀ, ਫਿਰ ਇਹਦਾ ਪਰਿਵਾਰ ਤੇ ਭੱਜ ਗਿਆ, ਇਹਦਾ ਮੁੰਡਾ ਭੱਜ ਗਿਆ, ਇਹਦੇ ਪੋਤੇ ਭੱਜ ਗਏ,
ਤੇ ਲੇਕਿਨ ਉੱਥੇ ਸੁੱਚਾ ਆਨੰਦ ਤੇ ਉਹਦਾ ਪਰਿਵਾਰ ਜਿਹੜਾ ਸੀ ਨਾ ਗੁਰੂ ਕੇ ਖਾਲਸੇ ਦੇ ਅੜ ਕੇ ਆ ਜਾਂਦਾ। ਗੁਰੂ ਪਿਆਰਿਓ ਉਸ ਸੁੱਚਾ ਆਨੰਦ ਨੇ ਜਿਹੜੇ ਇਸ ਸਰਹੰਦ ਦੀ ਕਚਹਿਰੀ ਦੇ ਵਿੱਚ ਜਿਹੜਾ ਗੁਰੂ ਪਿਆਰਿਓ ਆਖਦਾ ਨਾ ਆਪਣੀ ਗੰਦੀ ਜ਼ਬਾਨ ਦੇ ਨਾਲ ਕਿ ਵਜ਼ੀਰ ਖਾਨ ਇਹ ਸੱਪ ਦੇ ਬੱਚੇ ਨੇ, ਇਹਨਾਂ ਦੀਆਂ ਜੰਮਦਿਆਂ ਦੀਆਂ ਸਿਰੀਆਂ ਮਰਦੋੜ ਦੇਣੀਆਂ ਚਾਹੀਦੀਆਂ, ਨਹੀਂ ਤੇ ਇਹ ਵੱਡੇ ਹੋ ਕੇ ਆਪਣੇ ਬਾਪ ਵਾਂਗ ਦੁੱਖ ਦੇਣਗੇ। ਕਹਿੰਦੇ ਸੱਪ ਦੇ ਬੱਚੇ ਸਪੋੜੀਏ ਹੁੰਦੇ ਨੇ, ਔਰ ਇਹ ਨਹੀਂ ਕਿ ਤੁਸੀਂ ਮਲੇਰਕੋਟਲੀ ਦੇ ਆਖੇ ਲਾ ਕੇ ਇਸ ਸਪੋਲੀਆਂ ਨੂੰ ਦੁੱਧ ਪਿਲਾਓ ਤੇ ਸੱਪ ਨੂੰ ਮਾਰਨ ਦਾ ਯਤਨ ਕਰੋ, ਨਹੀਂ ਇਹ ਸਪੋਲੀਏ ਵੀ ਵੱਡੇ ਹੋ ਕੇ ਆਪਣੇ ਬਾਪ ਵਾਂਗ ਹਕੂਮਤ ਨੂੰ ਦੁੱਖ ਦੇਣਗੇ। ਇਹਨਾਂ ਦੀਆਂ ਜੰਮਦਿਆਂ ਦੀਆਂ ਸਿਰੀਆਂ ਫੇਰ ਦੇਣੀਆਂ ਚਾਹੀਦੀਆਂ। ਇਹ ਸੁੱਚਾ ਆਨੰਦ ਗੁਰੂ ਪਿਆਰਿਓ ਜਿਹਨਾਂ ਨੂੰ ਅਸੀਂ ਨੌ ਮਾਸ ਦਾ ਆਖਦੇ, ਇੱਕ ਸਾਡਾ ਹਿੰਦੂ ਭਰਾ ਸੀ ਇਹ ਕਲਗੀਆਂ ਵਾਲੇ, ਔਰ ਜਿਸ ਪਾਤਸ਼ਾਹ ਨੇ ਇਹਨਾਂ ਦੀ ਖਾਤਰ ਆਪਣਾ ਬਾਪ ਤੋਰ ਦਿੱਤਾ ਸੀ ਨਾ, ਔਰ ਉਹੀ ਸ਼ਰੀਕ ਬਣ ਕੇ ਕਲਗੀਆਂ ਵਾਲੇ ਪਾਤਸ਼ਾਹ ਦੇ ਪੁੱਤਾਂ ਦੀ ਬਾਬਤ ਇਹ ਆਖਦੇ ਨੇ, ਕਹਿੰਦੇ ਇਹ ਸੱਪਾਂ ਦੇ ਪੁੱਤ ਜਿਹੜੇ ਨੇ ਇਹ ਕਦੀ ਮਿੱਤ ਨਹੀਂ ਬਣਦੇ। ਔਰ ਇਹ ਸੁੱਚਾ ਆਨੰਦ ਖਾਲਸੇ ਦੇ ਹੱਥ ਆ ਗਿਆ, ਔਰ ਇਹਨੂੰ ਜਿਉਂਦੇ ਨੂੰ ਇਹਦੇ ਪਰਿਵਾਰ ਦੇ ਨਾਲ ਇਹਦੇ ਨਿਆਣਿਆਂ ਦੇ ਇਹਦੇ ਜਿਉਂਦੇ ਨੂੰ ਇਹਨੂੰ ਅੱਗ ਲਾ ਦਿੱਤੀ ਗਈ, ਸਾੜ ਦਿੱਤਾ ਗਿਆ। ਜਿਹੜਾ ਵੀ ਕੋਈ ਪਾਪੀ ਹੱਥ ਲੱਗਾ ਨਾ ਗੁਰੂ ਪਿਆਰੇ, ਉਹ ਗੁਰੂ ਕੇ ਖਾਲਸੇ ਨੇ ਫਿਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ, ਤੇ ਅੱਜ ਤੱਕ ਸਾਧ ਜੀ ਉਸ ਸਰਹੰਦ ਨੂੰ ਹੁਣ ਇੱਥੇ ਇਸ ਸਰਹੰਦ ਦੇ ਵਿੱਚ ਉਸ ਖੂਨੀ ਦੁਆਰ ਨੂੰ ਢਾਇਆ ਗਿਆ, ਉਸ ਦੁਆਰ ਨੂੰ ਖਤਮ। ਹੁਣ ਵੈਸੇ ਜਿਸ ਦੁਆਰ ਨੂੰ ਆਪਾਂ ਅੱਜ ਜਾ ਕੇ ਝੁਕਦੇ ਹਾਂ ਨਾ ਗੁਰੂ ਪਿਆਰੇ, ਉਹ ਦਰਅਸਲ ਇਹ ਉਹ ਦੁਆਰ ਨਹੀਂ ਹੈ, ਔਰ ਇਹ ਤੇ ਖਾਲਸੇ ਨੇ ਬਾਅਦ ਵਿੱਚ ਪਤਾ ਜਦੋਂ ਪੁੱਛਿਆ ਵੀ ਇਸ ਸਤਸੰਗ ਜੀ ਤਕਰੀਬਨ ਜੇ ਆਪਾਂ ਨਾ ਆਈਡੀਆ ਜੇ ਲਾਈਏ ਤਕਰੀਬਨ 1925 ਤੋਂ ਬਾਅਦ ਸਰਹੰਦ ਦੇ ਵਿੱਚ ਜਿਹੜਾ ਅੱਜ ਗੁਰਦੁਆਰਾ ਫਤਿਹਗੜ੍ਹ ਹੈ ਨਾ ਇਹ 1925 ਤੋਂ ਬਾਅਦ ਦਾ ਬਣਿਆ, ਪਹਿਲਾਂ ਸਾਨੂੰ ਪਤਾ ਹੀ ਨਹੀਂ ਸੀ। ਸਾਨੂੰ ਇਹ ਆਪਣੇ ਇਤਿਹਾਸ ਦਾ ਪਤਾ ਜ਼ਰੂਰ ਸੀ ਪਰ ਗੁਰੂ ਕੇ ਖਾਲਸੇ ਕੋਲ ਇੰਨੀ ਹਿੰਮਤ ਨਹੀਂ ਸੀ ਕਿ ਅਸੀਂ ਉਹਨਾਂ ਅਸਥਾਨਾਂ ਨੂੰ ਲੱਭ ਕੇ ਉੱਥੇ ਗੁਰਦੁਆਰੇ ਬਣਾ ਸਕੀਏ, ਪਰ ਇਹ 1925 ਤਕਰੀਬਨ ਲਗਭਗ 1925 ਤੋਂ ਬਾਅਦ ਇਹ ਫਤਿਹਗੜ੍ਹ ਸਾਹਿਬ ਜਿਹੜਾ ਨਾ ਇਹ ਇਸ ਤਰ੍ਹਾਂ ਦਾ ਗੁਰਦੁਆਰਾ ਹੋਂਦ ਵਿੱਚ ਆਇਆ। ਤੇ ਸਤਸੰਗਤ ਜੀ ਫਿਰ ਗੁਰੂ ਕੇ ਖਾਲਸੇ ਨੇ ਲੱਭ ਲੱਭ ਕੇ ਉਹਨਾਂ ਪਾਪੀਆਂ ਨੂੰ ਉਸ ਕਾਜ਼ੀ ਨੂੰ ਲੱਭਿਆ ਗਿਆ ਜਿਹਨੇ ਆਪਣੀ ਬਗਲ ਦੇ ਵਿੱਚ ਕੁਰਾਨ ਨੂੰ ਫੜ ਕੇ ਤੇ ਆਪਣੀ ਕੱਕੀ ਕੱਕੀ ਦਾੜੀ ਖੁਰਕਦੇ ਨੇ, ਮਹਿੰਦੀ ਰੰਗੀ ਦਾੜੀ ਖੁਰਕਦੇ ਨੇ ਗੁਰੂ ਪਿਆਰਿਓ, ਇਹ ਫਤਵਾ ਦਿੱਤਾ ਸੀ ਕਿ ਇਹਨਾਂ ਜਿਉਂਦਿਆਂ ਨੂੰ ਨੀਆਂ ਦੇ ਵਿੱਚ ਚਿਣ ਦਿੱਤਾ ਜਾਵੇ। ਉਹਨੂੰ ਲੱਭਿਆ ਗਿਆ, ਹੋਰ ਪਾਪੀ ਜਿਹੜੇ ਉਹਦੇ ਸਾਰੇ ਇਹਦੇ ਅਮੀਰ ਵਜ਼ੀਰ ਜਰਨੈਲ ਜਿਹੜੇ ਉਸ ਵੇਲੇ ਕਚਹਿਰੀ ਵਿੱਚ ਸਨ ਉਹਨੂੰ ਸਭ ਨੂੰ ਲੱਭ ਕੇ ਤੇ ਕਤਲ ਕੀਤਾ ਗਿਆ। ਇਹਨਾਂ ਦੇ ਬਾਲ ਬੱਚੇ ਇਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਕਤਲ ਕਰ ਦਿੱਤੇ ਗਏ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਮਾਰ ਕੇ, ਇਹਨੂੰ ਗੁਰੂ ਮਾਰੀ ਸਰਹੰਦ ਕਹਿੰਦੇ ਆ, ਗੁਰੂ ਮਾਰੀ ਸਰਹੰਦ, ਤੇ ਇਸ ਗੁਰੂ ਮਾਰੀ ਠੰਡੇ ਬੁਰਜ ਨੂੰ ਮਲੀਆ ਮੇਟ ਕਰ ਦਿੱਤਾ, ਔਰ ਸਰਹੰਦ ਦੇ ਵਿੱਚੋਂ ਜਿਹੜਾ ਖਜ਼ਾਨਾ ਮਿਲਿਆ ਉਸ ਖਜ਼ਾਨੇ ਨੇ ਵੀ ਖਾਲਸੇ ਨੂੰ ਮਾਲੋ ਮਾਲ ਕਰ ਦਿੱਤਾ ਸੀ। ਸਾਧ ਜੀ ਜੰਗਾਂ ਯੁੱਧਾਂ ਦੇ ਵਿੱਚ ਲੜਾਈਆਂ ਦੇ ਵਿੱਚ ਜਿਹਨਾਂ ਨੇ ਅੱਗੇ ਵਧਣਾ, ਜਿਹਨਾਂ ਨੇ ਰਾਜ ਕਾਇਮ ਕਰਨੇ ਆ, ਉਹਨਾਂ ਵਾਸਤੇ ਦੌਲਤਾਂ ਬੜੀਆਂ ਜ਼ਰੂਰੀ ਹੁੰਦੀਆਂ, ਪੈਸਾ ਬੜਾ ਜ਼ਰੂਰੀ ਸੀ। ਔਰ ਇਸ ਜਦੋਂ ਸਰਹੰਦ ਨੂੰ ਜਿੱਤਿਆ ਗਿਆ ਔਰ ਫਿਰ ਇਹ ਸਰਹੰਦ ਨੂੰ ਲੁੱਟਿਆ ਗਿਆ, ਔਰ ਲੁੱਟਣ ਵਾਲੇ ਹੋਰ ਵੀ ਬਹੁਤ ਜ਼ਿਆਦਾ ਸਨ, ਔਰ ਉਹਨਾਂ ਨੂੰ ਆਖਿਆ ਸਰਹੰਦ ਨੂੰ ਲੁੱਟ ਲਓ ਪਰ ਕੁਝ ਹਿੱਸਾ ਤੁਸੀਂ ਰੱਖ ਕੇ ਬਾਕੀ ਖਾਲਸੀ ਦੇ ਦਰਬਾਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਪੇਜ ਕਰੋ, ਕਿਉਂਕਿ ਸਰਹੰਦ ਦੇ ਆਲੇ ਦੁਆਲੇ ਦੇ ਰਹਿਣ ਵਾਲੇ ਲੋਕ ਉਹ ਜ਼ਿਆਦਾ ਜਾਣਦੇ ਸਨ ਕਿ ਕਿਹੜੇ ਅਮੀਰ ਦੇ ਕੋਲ ਜ਼ਿਆਦਾ ਧਨ ਹੈ, ਔਰ ਉਹਨਾਂ ਨੂੰ ਘਰਾਂ ਦਾ ਵੀ ਪਤਾ ਸੀ, ਉਹਨਾਂ ਲੱਭ ਲੱਭ ਕੇ ਘਰਾਂ ਦੇ ਵਿੱਚੋਂ ਖਜ਼ਾਨਾ ਕੱਢ ਕੇ ਜਿੱਥੇ ਆਪ ਲੁੱਟਿਆ ਬਾਕੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਪੇਸ਼ ਕੀਤਾ। ਸੋ ਇਸ ਤਰ੍ਹਾਂ ਇਸ ਸਰਹੰਦ ਨੂੰ ਮਲੀਆ ਮੇਟ ਕੀਤਾ, ਤੇ ਗੁਰੂ ਪਿਆਰਿਓ ਅੱਜ ਵੀ ਸਰਹੰਦ ਨੂੰ ਜਦੋਂ ਵੀ ਚੇਤਾ ਆਉਂਦਾ ਹੈ ਤੇ ਗੁਰੂ ਕੇ ਖਾਲਸੇ ਨੇ ਉਸ ਸਰਹੰਦ ਨੂੰ ਕਿਵੇਂ ਫਤਿਹ ਕੀਤਾ ਸੀ ਇਹ ਗੱਲ ਜਿਹੜੀ ਹੈ ਨਾ ਯੁੱਗਾਂ ਯੁੱਗਾਂ ਤੱਕ ਇਹ ਦੁਨੀਆ ਯਾਦ ਰੱਖੂਗੀ। ਯਾਦ ਰੱਖੂ ਸਰਹੰਦ ਯੁੱਗਾਂ ਤੱਕ ਮੋੜੀ ਭਾਜੀ ਨੂੰ ਕਿ ਗੁਰੂ ਕੇ ਖਾਲਸੇ ਨੇ ਕਿਵੇਂ ਭਾਜੀਆਂ ਮੋੜੀਆਂ ਸੀ। ਆਸੋ ਇੱਕ ਆਖਰੀ ਇਸ ਇਤਿਹਾਸ ਦੀ ਆਖਰੀ ਐਟਮ ਤੁਹਾਡੇ ਨਾਲ ਮੇਰੇ ਨਾਲ ਦੇ ਸਾਥੀ ਕਿਉਂ

0: ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸਾਰਿਆਂ ਦਾ। ਸਤਿਗੁਰਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਤੇ ਆਪਾਂ ਤੁਹਾਡੇ ਨਾਲ ਇਤਿਹਾਸ ਸਾਂਝਾ ਕੀਤਾ। ਸਾਡੀ ਸਿੱਖ ਕੌਮ ਦਾ ਪਹਿਲਾ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਮੋਹਰੇ ਹੋ ਕੇ ਲੜਿਆ ਸੀ, ਦੁਸ਼ਮਣਾਂ ਦੇ ਕੋਲੋਂ ਆਪ ਆਪਣੇ ਹੱਥੀਂ ਬਦਲੇ ਲੈ। ਤੇ ਸਾਧ ਸੰਗਤ ਜੀ, ਜਿੰਨਾ ਚਿਰ ਤੁਹਾਡੀ ਕੌਮ ਦੇ ਜਥੇਦਾਰ ਆਪ ਉਹ ਅੱਗੇ ਹੋ ਕੇ ਲੜਦੇ ਰਹਿ, ਆਪ ਆਪਣੀਆਂ ਛਾਤੀਆਂ ਵਿੱਚ ਖਾਂਦੇ ਰਹਿ ਕੌਮ ਦੇ ਜਥੇਦਾਰ, ਚਾਹੇ ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਸੀ, ਚਾਹੇ ਉਹ ਮਿਸਲਾਂ ਦਾ ਸਮਾਂ ਸੀ, ਤੇ ਜਾਂ ਫਿਰ ਅਕਾਲੀ ਲਹਿਰਾਂ ਦਾ ਸਮਾਂ ਸੀ, ਤੇ ਜਾਂ ਫਿਰ ਸਿੱਖ ਰਾਜ ਦਾ ਸਮਾਂ ਸੀ, ਜਿੰਨਾ ਚਿਰ ਤੁਹਾਡੀ ਕੌਮ ਦੇ ਜਥੇਦਾਰ ਬਿਨਾਂ ਲਾਲਚ ਤੋਂ, ਬਿਨਾਂ ਰਾਜ ਭਾਗ ਤੋਂ, ਬਿਨਾਂ ਕੁਰਸੀਆਂ ਤੋਂ ਆਪ ਅੱਗੇ ਹੋ ਕੇ ਲੜਦੇ ਰਹਿ, ਔਰ ਸਫਲਤਾ ਤੁਹਾਡੇ ਬਾਬਿਆਂ ਦੇ ਕਦਮ ਚੁੰਮਦੀ ਰਹੀ, ਉਹਨਾਂ ਨੇ ਆਪਣਾ ਰਾਜ ਕਾਇਮ ਕਰ ਲਿਆ। ਸੋ ਲੱਖ ਲੱਖ ਨਮਸਕਾਰਾਂ ਉਹਨਾਂ ਕੌਮ ਦੇ ਬਜ਼ੁਰਗਾਂ ਜਥੇਦਾਰਾਂ ਨੇ, ਔਰ ਜਿਨ੍ਹਾਂ ਨੇ ਆਪਣੇ ਖੂਨ ਦੀ ਸਿਰ ਧੜ ਦੀ ਬਾਜ਼ੀ ਲਾ ਕੇ ਤੇ ਸਿੱਖ ਰਾਜ ਬਣਾਇਆ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਝਲਕ ਅੱਜ ਜਿਹੜੀ ਪਹਿਲੀ ਝਲਕ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਤੁਹਾਡੇ ਸਾਹਮਣੇ ਪੇਸ਼ ਕਰਨ ਦਾ ਯਤਨ ਕੀਤਾ। ਸੋ ਪਿਆਰੋ, ਇਸ ਤਰ੍ਹਾਂ ਲੜੀ ਵਾਰ, ਹੁਣ ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਆਉਣੀ ਹੈ, ਔਰ ਇਸ ਤੋਂ ਅੱਗੇ ਫਿਰ ਸਿੱਖ ਰਾਜ ਕਿਵੇਂ ਬਣਿਆ ਸੀ, ਮਿਸਲਾਂ ਦਾ ਟਾਈਮ ਆਵੇਗਾ, ਉਹ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ। ਸੋ ਭਾਈ ਸਾਹਿਬ ਜੀ ਆਏ, ਭਾਈ ਸਾਹਿਬ ਜੀ ਬੀਬੀਆਂ ਬੇਟੀਆਂ, ਔਰ ਇਹਨਾਂ ਵੱਲ ਦੇਖ ਕੇ ਮੈਨੂੰ ਚਾਅ ਚੜ ਜਾਂਦਾ ਹੈ, ਜਦੋਂ ਏਦਾਂ ਦੀਆਂ ਕੌਮ ਦੀਆਂ ਬੀਬੀਆਂ ਪ੍ਰਚਾਰ ਇੱਥੇ ਆ ਕੇ ਸਟੇਜ ਦੇ ਉੱਤੇ ਪ੍ਰਚਾਰ ਕਰਦੀਆਂ ਨਾ, ਤੇ ਇੱਕ ਆਨੰਦ ਵੱਜਦਾ, ਇਹਨਾਂ ਵੱਲ ਦੇਖ ਕੇ ਸਰੂਰ ਆਉਂਦਾ। ਇਹ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਸੱਚੀਆਂ ਧੀਆਂ ਨੇ, ਤੁਸੀਂ ਕੌਮ ਦੀਆਂ ਸੱਚੀਆਂ ਧੀਆਂ, ਔਰ ਜਿੰਨਾ ਚਿਰ ਤੁਸੀਂ ਹੋ ਸਿਰਾਂ ਤੇ ਚੁੰਨੀਆਂ ਲੈਣ ਵਾਲੀਆਂ, ਔਰ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਬੈਠ ਕੇ ਸ਼ਬਦ ਕੀਰਤਨ ਕਰਨ ਵਾਲੀਆਂ, ਉਹਨਾਂ ਚਿਰ ਅਸੀਂ ਸਿੱਖੀ ਦੀ ਆਸ ਰੱਖ ਸਕਦੇ ਹਾਂ। ਔਰ ਗੁਰੂ ਪਿਆਰਿਓ, ਮੇਰੀ ਉਹ ਭੈਣੋ, ਜਿਹੜੀਆਂ ਬੱਚੀਆਂ, ਜਿਹੜੀਆਂ ਅੱਜ ਬੀਬੀਆਂ ਬਿਊਟੀ ਪਾਰਲਰਾਂ ਦੇ ਵਿੱਚ ਜਾ ਜਾ ਕੇ ਆਪਾਂ ਕੰਮ ਸਿਖਾ ਲਿਆ ਨਾ, ਜਿਹੜੀਆਂ ਬਿਊਟੀ ਪਾਰਲਰਾਂ ਦਾ ਕੰਮ ਸਿੱਖਦੀਆਂ, ਉਹਨਾਂ ਦੇ ਪਾਸੋਂ ਸਿੱਖੀ ਦਾ ਅਸੀਂ ਗੁਰੂ ਪਿਆਰਿਓ ਕੋਈ ਵੀ ਉਹਨਾਂ ਦੇ ਆਸ ਨਹੀਂ ਰੱਖ ਸਕਦੇ ਵੀ ਇਹ ਵੀ ਸਿੱਖੀ ਨੂੰ ਬਚਾ ਲੈਣਗੀਆਂ। ਤੁਹਾਡੇ ਉੱਤੇ ਆਸ ਹੈ, ਇਸ ਆਸ ਨੂੰ ਬਣਾਈ ਰੱਖਿਓ। ਗੁਰੂ ਕਲਗੀਆਂ ਵਾਲਾ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਹਾਡੇ ਉੱਤੇ ਕਿਰਪਾ ਕਰਨਗੇ। ਬਹੁਤ ਬਹੁਤ ਧੰਨਵਾਦ। ਢਾਡੀ ਜੱਤੇ ਨੂੰ ਬੁਲਾਓ ਫਤਿਹ। ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਹੁਣ ਦੱਸਣਗੇ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਇਹ ਸਨ ਭਾਈ ਬਲਵੀਰ ਸਿੰਘ ਬਿਹਾਰੀਪੁਰ ਵਾਲਿਆਂ ਦਾ ਜਥਾ, ਜੋ ਆਪ ਜੀ ਨੂੰ ਸਿੱਖ ਇਤਿਹਾਸ, ਗੁਰ ਇਤਿਹਾਸ ਦੋਵੇਂ ਵੇਲੇ ਗੁਰਦੁਆਰਾ ਸਾਹਿਬ ਵਿਖੇ ਸਰਵਣ ਕਰਾਉਂਦਾ ਹੈ ਜਥਾ। ਸੋ ਇਹਦੇ ਨਾਲ ਹੀ ਸੰਗਤ ਜੀ ਬੇਨਤੀ ਹੈ ਕਿ ਸਕੈਮਿਸ਼ ਵਿਖੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ 20 ਜੂਨ ਨੂੰ ਜਿਹੜਾ ਹੈ ਨਗਰ ਕੀਰਤਨ ਹੈ, ਸੋ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤਾਈਂ ਇਹ ਨਗਰ ਕੀਰਤਨ ਹੈ, ਅਤੇ ਜਿਨ੍ਹਾਂ ਨੇ ਵੀ ਸ਼ਾਮਿਲ ਹੋਣਾ ਹੋਵੇ ਆਪ ਜੀ ਸ਼ਾਮਿਲ ਹੋ ਸਕਦੇ ਹੋ ਸਕੋਮਿਸ਼ ਵਿਖੇ 20 ਜੂਨ ਨੂੰ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜਿਆਂ ਦੇ ਸੰਬੰਧ ਵਿੱਚ। ਇਹਦੇ ਨਾਲ ਹੀ ਦਸਤਾਰ ਸਿਖਲਾਈ ਕੈਂਪ ਜਿਹੜਾ ਹੈ ਉਹ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਗੁਰਦੁਆਰਾ ਸਾਹਿਬ ਵਿਖੇ ਲੱਗਦਾ ਹੈ, ਅਤੇ ਕੀਰਤਨ ਕਲਾਸਾਂ ਹਰ ਬੁੱਧਵਾਰ ਸ਼ਾਮ 6 ਵਜੇ ਤੋਂ 7 ਵਜੇ ਤੱਕ, ਬੱਸ ਪਾਸ ਟੈਕਸ ਫਾਰਮ ਜਿਹੜੇ ਨੇ ਉਹ ਹਰ ਸ਼ੁੱਕਰਵਾਰ ਨੂੰ ਸਾਡੇ ਵਲੰਟੀਅਰ ਸੇਵਾ ਕਰਦੇ ਨੇ, 10 ਵਜੇ ਤੋਂ 12 ਵਜੇ ਤੱਕ ਆਪ ਜੀ ਉਹ ਫਾਰਮ ਭਰਾ ਸਕਦੇ ਹੋ। ਤੋ ਹੁਣ ਸਮਾਂ ਹੈ ਸਾਧ ਸੰਗਤ ਜੀ ਗੁਰਬਾਣੀ ਦੇ ਕੀਰਤਨ ਦਾ। ਅੱਜ ਦੇ ਦਿਨ ਸੋਮਵਾਰ ਨੂੰ ਬੀਬੀਆਂ ਭੈਣਾਂ ਰੱਬੀ ਬਾਣੀ ਦੇ ਕੀਰਤਨ ਕਰਦੀਆਂ ਨੇ, ਇੱਦਾਂ ਹੀ ਕੱਲ੍ਹ ਮੰਗਲਵਾਰ ਨੂੰ ਵੀ ਬੀਬੀਆਂ ਵੱਲੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਨੇ, ਉਪਰੰਤ ਕੀਰਤਨ ਹੁੰਦਾ ਹੈ। ਸਾਰਾ ਦਿਨ ਇਹ ਪ੍ਰੋਗਰਾਮ ਜਿਹੜਾ ਹੈ ਲਾਈਵ ਟੈਲੀਕਾਸਟ ਸਿੰਘ ਸਭਾ ਸਰੀ ਦੇ ਉੱਤੇ ਹੁੰਦਾ ਹੈ। ਸੋ ਵੈਸੇ ਸਾਡੀ ਕੋਸ਼ਿਸ਼ ਇਹੋ ਹੀ ਚਾਹੀਦੀ ਹੈ ਵੀ ਆਪਾਂ ਗੁਰੂ ਦਰਬਾਰ ਦੇ ਵਿੱਚ ਪਹੁੰਚ ਕੇ ਸੰਗਤ ਕਰਿਆ ਕਰੀਏ, ਜਦੋਂ ਵੀ ਸਮਾਂ ਲੱਗਦਾ ਹੈ ਨਾਲੇ ਆਏ ਹੋਏ ਜਥਿਆਂ ਦਾ ਮਾਣ ਸਤਿਕਾਰ ਕਰਿਆ ਕਰੀਏ। ਪਰ ਜੇ ਕਿਸੇ ਵੇਲੇ ਅਸੀਂ ਘਰਾਂ ਵਿੱਚ ਬੈਠੇ ਹਾਂ ਤੇ ਉੱਥੇ ਬੈਠ ਕੇ ਵੀ ਆਪਾਂ ਜਿਹੜਾ ਹੈ ਇਹ ਪ੍ਰੋਗਰਾਮ ਲਾਈਵ ਸਰਵਣ ਕਰ ਸਕਦੇ ਹਾਂ। ਸਿੰਘ ਸਭਾ ਸਰੀ ਦੇ ਉੱਤੇ ਚੱਲਦਾ ਹੈ, IPTV ਦੇ ਉੱਤੇ ਵੀ ਚੱਲਦਾ ਹੈ, ਸੋ ਆਪ ਜੀ ਲਾਹੇ ਪ੍ਰਾਪਤ ਕਰ ਸਕਦੇ ਹੋ। ਸੋ ਆਓ ਹੁਣ ਬੀਬੀਆਂ ਦੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਗੁਰੂ ਪਿਆਰੇ, ਗੁਰੂ ਸਵਾਰੇ, ਗੁਰੂ ਰੂਪ, ਗੁਰੂ ਸਰੂਪ ਸਾਧ ਸੰਗਤ ਜੀ, ਵਡਭਾਗੇ ਹਾਂ ਜੋ ਗੁਰੂ ਦਰਬਾਰ ਦੇ ਵਿੱਚ ਉਸ ਅਕਾਲ ਪੁਰਖ ਦੀ ਬਖਸ਼ਿਸ਼ ਦੁਆਰਾ ਅਸੀਂ ਹਾਜ਼ਰੀਆਂ ਭਰ ਰਹੇ ਹਾਂ। ਵਾਹਿਗੁਰੂ ਸਭਨਾਂ ਦੀ ਹਾਜ਼ਰੀ ਲੇਖੇ ਵਿੱਚ ਲੱਗੇ, ਸਭਨਾਂ ਦਾ ਲੋਕ ਸੁਖੀਆ ਪਰਲੋਕ ਸਹੇਲਾ ਹੋਵੇ। ਸਾਡੇ ਵੀਰ, ਢਾਡੀ ਵੀਰ ਚੜ੍ਹਦੀ ਕਲਾ ਵਿੱਚ ਰਹਿਣ, ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਉਸਦਾ ਸਿੱਖ ਇਤਿਹਾਸ ਦੇ ਵਿੱਚ, ਸਿੱਖ ਰਾਜ ਦੇ ਵਿੱਚ ਕੀ ਯੋਗਦਾਨ, ਕਿਵੇਂ ਉਸਨੇ ਸਰਹੰਦ ਦੇ ਵਜ਼ੀਰ ਖਾਂ ਨੂੰ ਜ਼ੁਲਮ ਦਾ ਟਾਕਰਾ ਕਰਦੇ ਹੋਏ ਮਲੀਆ ਮੇਟ ਕੀਤਾ। ਇਹ ਸਿੱਖੀ ਦੀ ਆਨ ਤੇ ਸ਼ਾਨ ਦਾ ਬੂਟਾ ਜੋ ਸਿੱਖੀ ਦਾ ਲੱਗਾ, ਵਾਹਿਗੁਰੂ ਸੱਚੇ ਪਾਤਸ਼ਾਹ ਇਹ ਜਿਹੜੀਆਂ ਮਹਾਨ ਕੁਰਬਾਨੀਆਂ, ਮਹਾਨ ਸ਼ਹਾਦਤਾਂ, ਅਸੀਂ ਇਹਨਾਂ ਨੂੰ ਇਸੇ ਤਰ੍ਹਾਂ ਯਾਦ ਕਰਦੇ ਰਹੀਏ ਤਾਂ ਕਿ ਅਸੀਂ ਆਪਣੇ ਇਤਿਹਾਸ ਨਾਲ ਜੁੜੇ ਰਹੀਏ। ਧੰਨ ਧੰਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਦਾ ਮਹਾਨ ਸ਼ਹੀਦੀ ਪੁਰਬ ਆ ਰਿਹਾ। ਪਿਛਲੇ ਕਈ ਰੋਜ਼ ਤੋਂ ਉਹਨਾਂ ਦਾ ਸਾਰੇ ਗੁਰਦੁਆਰਾ ਸਾਹਿਬ ਵਿੱਚ ਨਮਸਕਾਰ, ਜੈ ਜੈਕਾਰ ਹੋ ਰਹੀ ਹੈ। ਇਹ ਸਾਡੀਆਂ ਮਹਾਨ ਕੁਰਬਾਨੀਆਂ ਹੀ ਸਾਡੀ ਆਨ ਤੇ ਸ਼ਾਨ ਦਾ ਨਾਲ ਸਿੱਖੀ ਦਾ ਬੂਟਾ ਲੱਗਾ, ਜਿਸ ਦੇ ਨਾਲ ਅੱਜ ਅਸੀਂ ਆਪਣਾ ਸਿਰ ਉੱਚਾ ਬੜੇ ਫਖਰ ਦੇ ਨਾਲ ਕਰਕੇ ਤੁਰ ਰਹੇ ਹਾਂ। ਵਾਹਿਗੁਰੂ ਸੱਚੇ ਪਾਤਸ਼ਾਹ ਇਹ ਸਿੱਖੀ ਦੇ ਬੂਟੇ ਨੂੰ ਦਿਨ ਦੁੱਗਣੀ, ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ। ਇਹ ਸਥਾਨ ਸਦਾ ਚੜ੍ਹਦੀ ਕਲਾ ਵਿੱਚ ਰਹੇ। ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ, ਵਾਹਿਗੁਰੂ ਸੱਚੇ ਪਾਤਸ਼ਾਹ ਸਭਨਾਂ ਘਰਾਂ ਵਿੱਚ ਸੁੱਖ ਸ਼ਾਂਤੀ ਠੰਡ ਵਰਤਾਉਣ, ਸੁੱਖ ਦਾ ਚੜ੍ਹਿਆ ਤੇ ਸੁੱਖ ਦਾ ਹੀ ਬਤੀਤ ਹੋਵੇ। ਵਾਹਿਗੁਰੂ ਬੱਚਿਆਂ ਨੂੰ ਸਮਤ ਸੋਝੀ ਬਖਸ਼ਿਸ਼ ਕਰਨ, ਪੜ੍ਹ ਲਿਖ ਕੇ ਲਾਇਕ ਬਣ, ਦੇਸ਼ ਕੌਮ ਤੇ ਮਾਤਾ ਪਿਤਾ ਦੀ ਸੇਵਾ ਕਰਨ। ਸਾਡੀਆਂ ਅਰਦਾਸਾਂ ਬੇਨਤੀਆਂ ਗੁਰਮਤਾਸ਼ੇ ਅਨੁਸਾਰ ਵਾਹਿਗੁਰੂ ਪੂਰੀਆਂ ਕਰਨ। ਵਾਹਿਗੁਰੂ ਦੇ ਅੱਗੇ ਨਤਮਸਤਕ ਹੁੰਦੇ ਹੋਏ ਆ ਉਹਨਾਂ ਦੇ ਚਰਨਾਂ 'ਚ ਹਾਜ਼ਰੀ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ।

ਸੁੱਖ ਦਾ ਚੜਿਆ ਸੁੱਖ ਦਾ ਬਤੀਤ ਹੋਵੇ। ਇਹ ਅਰਦਾਸਾਂ ਬੇਨਤੀਆਂ ਸਰਕਾਲ ਪੁਰਖ ਦੇ ਅੱਗੇ ਸੱਚੇ ਪਾਤਸ਼ਾਹ ਸਭਨਾਂ ਘਰਾਂ ਨੂੰ ਚੜ੍ਹਦੀ ਕਲਾ ਚ ਰੱਖਣਾ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ।

ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ, ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵਤ ਆਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ ਤੇ ਗਵਾਈ, ਦੇਖ ਸੁਣ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਤਨਾਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਬੇਅੰਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿੰਨਾਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚੇਤਾ ਵੈ, ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ, ਇਸ਼ਨਾਨ, ਚੌਕੀਆਂ, ਝੰਡੇ, ਬੁੰਗੇ, ਜੁਗ ਜੋਗਿਆ ਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਘਰ ਆਖਾ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਰਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਇਹ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ, ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਵਿੱਚ ਗੁਰਬਾਣੀ ਸ਼ਬਦ ਕੀਰਤਨ ਰਾਹੀਂ ਆਪ ਜੀ ਦਾ ਜਸ ਗਾਇਨ ਕੀਤਾ ਗਿਆ, ਆਪ ਜੀ ਦੀ ਗੁਰਬਾਣੀ ਦਾ ਜਾਪ ਕਰਦਿਆਂ ਤੋਂ, ਸਮੁੱਚੀ ਸੇਵਾ ਨਿਭਾਉਂਦਿਆਂ ਤੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ ਅੱਗੇ ਤੋਂ ਸਮਤ ਬਖਸ਼ਣੀ, ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਹਰਾਈ ਸੰਗਤ ਗੁਰਸਿੱਖਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਤੇ ਮਨਜ਼ੂਰ ਕਰਨੀਆਂ, ਤਾਣ ਮਾਣ ਧਨ ਦੇ ਨਾਲ ਕੀਤੀਆਂ ਸੇਵਾਵਾਂ ਸਫਲੀਆਂ ਕਰਨੀਆਂ, ਸੰਗਤ ਨੂੰ ਆਪਣੇ ਦਰੋਂ ਕਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਬੱਚਿਆਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ, ਦੇਸ਼ਾਂ ਵਿਦੇਸ਼ਾਂ ਵਿੱਚ ਅੰਗ ਸੰਗ ਹੋ ਕੇ ਰੱਖਿਆ ਕਰਨੀ, ਪੜ੍ਹਾਈ ਵਿੱਚ ਕਾਮਯਾਬੀਆਂ ਬਖਸ਼ਿਸ਼ ਕਰਨੀਆਂ, ਸੋਹਣੇ ਕਾਰੋਬਾਰ ਬਖਸ਼ਿਸ਼ ਕਰਨੇ, ਮਾਤਾ ਪਿਤਾ ਦੇਸ਼ ਕੌਮ ਦੇ ਸੇਵਾਦਾਰ ਬਣਾਉਣਾ, ਜੀਵਨ ਕਾਲ ਵਿੱਚ ਬੁਲੰਦੀਆਂ ਛੋਹਣ ਦਾ ਬਲ ਬਖਸ਼ਣਾ, ਮਿਹਰਾ ਭਰਿਆ ਹੱਥ ਸੀਸ ਤੇ ਸਦਾ ਬਣਾ ਕੇ ਰੱਖਣਾ, ਪਾਤਸ਼ਾਹ ਆਪ ਜੀ ਦਾ ਕਰਦੇ ਪ੍ਰੀਤਵਾਨ ਸਾਜੇ ਨਿਵਾਜੇ ਬੀਬੀ ਪਰਮਜੀਤ ਕੌਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ, ਤੰਦਰੁਸਤੀ, ਸੁੱਖ ਸ਼ਾਂਤੀ ਦੀ ਅਰਦਾਸ ਬੇਨਤੀ ਹੈ, ਕਿਰਪਾ ਕਰਨੀ ਸੇਵਕ ਪਰਿਵਾਰ ਦੀ ਅਰਦਾਸ ਪ੍ਰਵਾਨ ਕਰਕੇ ਬੀਬੀ ਪਰਮਜੀਤ ਕੌਰ ਤਿਨਾਂ ਦੇ ਪਰਿਵਾਰ ਨੂੰ ਸੁੱਖ ਸ਼ਾਂਤੀ, ਦੁੱਖਾਂ ਤਕਲੀਫਾਂ ਦਾ ਨਾਸ਼, ਸੁੱਖਾਂ ਦੇ ਪ੍ਰਕਾਸ਼ ਕਰਨੇ, ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ, ਮਿਹਰ ਭਰਿਆ ਹੱਥ ਪਰਿਵਾਰ ਦੇ ਸਿਰ ਤੇ ਬਣਾ ਕੇ ਰੱਖਣਾ, ਆਪ ਜੀ ਦਰ ਕਰਦੇ ਪ੍ਰੀਤਵਾਨ ਸਾਜੇ ਨਿਵਾਜੇ ਬੀਬੀ
ਕੁਲਦੀਪ ਕੌਰ ਤਿੰਨਾਂ ਦਾ ਪਰਿਵਾਰ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ। ਸੇਵਕ ਪਰਿਵਾਰ ਦੀ ਪਾਤਸ਼ਾਹ ਜੀ ਅਰਦਾਸ ਪ੍ਰਵਾਨ ਕਰਕੇ ਘਰ ਵਿੱਚੋਂ ਦੁੱਖਾਂ ਕਲੇਸ਼ਾਂ ਵਿਘਨਾਂ ਦੇ ਨਾਸ਼ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਸਾਰੇ ਹੀ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ, ਆਪ ਜੀ ਦੇ ਚਰਨਾਂ ਦੇ ਨਾਲ ਸਦਾ ਜੋੜ ਕੇ ਰੱਖਣਾ, ਕਾਰੋਬਾਰ ਵਿੱਚ ਵਾਧੇ ਬਖਸ਼ਿਸ਼ ਕਰਨੇ, ਪਾਤਸ਼ਾਹ ਜੀ ਆਪਣੇ ਦਰੋ ਕਰੋ ਬੇਅੰਤ ਦਾਤਾਂ ਦੇ ਕਿੰਨੇ ਹੱਲ ਕਰਨਾ, ਪਾਤਸ਼ਾਹ ਜੀ ਸਰਬੱਤ ਸੰਗਤਾਂ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਤਿਹਾਵਲ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਸੀ ਪ੍ਰਸ਼ਾਦ ਆਪ ਜੀ ਦੀ ਸਤ ਸੰਗਤ ਵਿੱਚ ਵਰਤੇ, ਜੋ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਜੀ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤ ਨੂੰ ਨਿਹਾਲ ਕਰੋ ਜੀ, ਹੁਕਮਨਾਮੇ ਅਨੁਸਾਰ ਚੱਲਣ ਦਾ ਸਾਧ ਸੰਗਤ ਨੂੰ ਬਲ ਬਖਸ਼ਣਾ ਜੀ। ਆਨੰਦ ਸਾਹਿਬ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸੁਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋ ਬਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈਆ ਕਾਲ ਕੀ ਤਬਾ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋ ਚਹੈ ਖੋਜ ਸ਼ਬਦ, ਰਾਜ ਕਰੇਗਾ ਖਾਲਸਾ ਕੀ ਰਹਿਣ, ਖਵਾਰ ਹੋਏ ਸਭ ਮਿਲਣਗੇ ਬਚੇ ਸ਼ਰਨ ਚ,

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵਾ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵਡਭਾਗੇ ਹੋ, ਤਨਤਾ ਦੇ ਯੋਗ ਹੋ, ਜੋ ਕਿ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨ, ਸੰਗਤ ਨੂੰ ਆਪਣੇ ਦਰੋਂ ਘਰੋਂ ਖੁਸ਼ੀਆਂ ਦੇ ਕੇ ਨਿਵਾਜਨ। ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ। ਸਰਬੱਤ ਸੰਗਤਾਂ ਪਿਆਰ ਸਤਿਕਾਰ ਦੇ ਨਾਲ ਪ੍ਰਾਪਤ ਕਰੋ ਜੀ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤ ਰਿਹਾ ਹੈ। ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਦੇ ਲੰਗਰ ਵਿੱਚੋਂ ਲੋੜ ਅਨੁਸਾਰ ਪ੍ਰਸ਼ਾਦਾ ਚਾਹ ਪਾਣੀ ਜ਼ਰੂਰ ਛੱਕ ਕੇ ਜਾਣਾ ਜੀ। ਸਰਬੱਤ ਸੰਗਤਾਂ ਨੂੰ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ, ਗ੍ਰੰਥੀ ਸਿੰਘਾਂ ਵੱਲੋਂ ਜੀ ਆਇਆਂ ਨੂੰ। ਹੁਣ ਸਮਾਂ ਹੈ ਲੜੀਵਾਰ ਸ੍ਰੀ ਸਹਿਜ ਪਾਠ ਦਾ। ਸੇਵਾ ਨਿਭਾ ਰਹੇ ਹਨ ਸਾਡੇ ਸਤਿਕਾਰਯੋਗ ਗਿਆਨੀ ਭਾਈ ਦਿਲਬਾਗ ਸਿੰਘ ਜੀ। ਆਓ ਤਿਨ੍ਹਾਂ ਦੇ ਪਾਸੋਂ ਸ੍ਰੀ ਸਹਿਜ ਪਾਠ ਦੀ ਬਾਣੀ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੂੰ ਸਮਰੱਥ ਅਕਥ ਅਗੋਚਰ ਜੀਓ, ਪਿੰਡ ਤੇਰੀ ਰਾਸ ਰਹਿਮ ਤੇਰੀ, ਸੁਖ ਪਾਇਆ ਸਦਾ। ਨਾਨਕੀ ਅਰਦਾਸ, ਡੰਡਾਉਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ, ਡੋਲਨ ਤੇ ਰੱਖ ਹੋ ਪ੍ਰਭੂ, ਨਾਨਕ ਦੇ ਘਰ ਹੱਥ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾਂ, ਘਰ ਛੇਵਾਂ, ਅਸ਼ਟਪਦੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਜੋ ਜੋ ਜੂਨੀ ਆਇਓ ਤਹਿ ਤੈ ਉਰਝਾਇਓ, ਮਾਨਸ ਜਨਮ ਸੰਜੋਗ ਪਾਇਆ, ਤਾਂ ਕੀ ਹੈ ਓਟ ਸਾਧ, ਰਾਖੋ ਦੇ ਕਰ ਹਾਥ, ਕਰ ਕਿਰਪਾ ਮੇਲੋ ਹਰ ਰਾਇਆ, ਅਨਕ ਜਨਮ ਭਰਮ ਥਿਤ ਨਹੀਂ ਪਾਈ, ਕਰੋ ਸੇਵਾ ਗੁਰ ਲਾਗੋ ਚਰਨ, ਗੋਬਿੰਦ ਜੀ ਕਾ ਮਾਰਗ ਦਿਓ ਜੀਵਤਾਈ ਰਹਾਓ, ਅਨਕੋ ਪਾਪ ਕਰੋ ਮਾਇਆ ਕੋ ਬਚਿਤ ਧਰੋ, ਮੇਰੀ ਮੇਰੀ ਕਰਤ ਸਦ ਹੀ ਬਿਹਾਵੈ, ਕੋਈ ਐਸੋ ਰੇ ਭੇਟੈ ਸੰਤ ਮੇਰੀ ਲਾਹੈ, ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗ ਲਾਵੈ, ਪੜੈ ਰੇ ਸਗਲ ਵੇਦ ਨੈ ਚੁਕੈ ਮਨ ਭੇਦ, ਇਹ ਖਿੰਨਾ ਧੀਰੈ ਮੇਰੇ ਘਰ ਕੇ ਪੰਚਾ, ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ, ਇੱਕ ਅੰਮ੍ਰਿਤ ਨਾ ਮੇਰੇ ਹਿਰਦੈ ਸਿੰਚਾ, ਜੇ ਤੇਰੇ ਤੀਰਥ ਨਾਏ ਅਹੰ ਬੁੱਧ ਮੈਲ ਲਾਏ, ਘਰ ਕੋ ਠਾਕੁਰ ਇੱਕ ਤਿਲ ਨਾ ਮਾਨੈ, ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ, ਗਿਆਨ ਅੰਜਨ ਮੇਰਾ ਮਨ ਇਸਨਾਨੈ, ਸਗਲ ਅਸਰਮ ਕੀਨੇ ਮਨੁਆ ਨਹਿ ਪਤੀਨੇ, ਵਿਵੇਕਹੀਨ ਦੇਹੀ ਧੋਏ, ਕੋਈ ਪਾਈਏ ਰੇ ਪੁਰਖ ਵਿਧਾਤਾ, ਪਾਰ ਬ੍ਰਹਮ ਕੈ ਰੰਗ ਰਾਤਾ, ਮੇਰੇ ਮਨ ਕੇ ਦੁਰਮਤ ਮਲਖ ਹੋਏ, ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ, ਗਰਭ ਗਰਭ ਪੜੈ ਕਈ ਨਾ ਲੇਖੈ, ਜਿਸ ਭੇਟੀਐ ਸਫਲ ਮੂਰਤ ਕਰੈ ਸਦਾ ਕੀਰਤ, ਗੁਰਪ੍ਰਸਾਦ ਕੋ ਨੇਤਰੋਂ ਪੇਖੈ, ਮਨ ਹਠ ਜੋ ਕਮਾਵੈ ਤਿਲ ਨਾ ਲੇਖੈ ਪਾਵੈ, ਬਗਲ ਜਿਉ ਧਿਆਨ ਲਾਵੈ ਮਾਇਆ ਰੇ ਧਾਰੀ, ਕੋਈ ਐਸੋ ਰੇ ਸੁਖੈਦਾਈ, ਪ੍ਰਭ ਕੀ ਕਥਾ ਸੁਣਾਈ, ਤਿਸ ਭੇਟੇ ਗਤ ਹੋਏ ਹਮਾਰੀ, ਸੋ ਪ੍ਰਸੰਨ ਗੋਪਾਲ ਰਾਏ ਘਟੈ ਰੇ ਬੰਧਨ ਮਾਏ, ਗੁਰ ਕੈ ਸ਼ਬਦ ਮੇਰਾ ਮਨ ਰਾਤਾ, ਸਦਾ ਸਦਾ ਆਨੰਦ ਭੇਟੇ ਉਹ ਨਿਰਭੈ, ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ ਰਹਾਉ ਦੂਜਾ। ਧਨਾਸਰੀ ਮਹੱਲਾ ਪਹਿਲਾ, ਸ਼ੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਹਰਾ, ਹੋ ਨਾਮ ਹਰ ਕਾ ਸਦਾ ਜਾਂਚੋ, ਦੇਹੋ ਪ੍ਰਭ ਧਰਣੀ ਤਰਾ, ਸੰਸਾਰ ਰੋਗੀ ਨਾਮ ਦਾਰੂ ਮੈ ਲਾਗੈ ਸਜ ਬਿਨਾ, ਗੁਰਵਾਗ ਨਿਰਮਲ ਸਦਾ ਚਾਨਣ ਨਿਤ ਸਾਜ ਤੀਰਥ ਮੰਜਨਾ, ਸਾਜ ਨ ਲਾਗੈ ਮੈਲ ਕਿਆ ਮਲ ਧੋਈਐ, ਗੁਣੈ ਹਾਰ ਪੁਰੋਏ ਕਿਸ ਕੋ ਰੋਈਐ, ਵਿਚਾਰ ਮਾਰੈ ਤਰੈ ਤਾਰੈ ਉਲਟ ਜੋ ਨਾ ਆਵੈ, ਆ ਪਾਰਸ ਪਰਮ ਧਿਆਨੀ ਸਾ ਸਾਚੇ ਭਾਵੈ, ਆਨੰਦ ਅਨੰਦਨ ਹਰਖ ਸਾਚਾ ਦੂ ਕਿਲਵਿਖ ਪਰ ਹਰੀ, ਸਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਈ ਸਚ ਮਨੇ, ਸੰਗਤ ਮੀਤ ਮਿਲਾ ਪੂਰਾ ਨਾਵਣੋ, ਗਾਵੈ ਗਾਵਣ ਹਾਰ ਸਭ ਸੁਹਾਵਣ, ਸਲਾਹੇ ਸਾਚੇ ਮਨ ਸਤਿਗੁਰ ਪੁਨ ਦਾਨ ਦਇਆ ਮਤੇ, ਫਿਰ ਸੰਗ ਭਾਵੈ ਸਹਿਜ ਨਾਵੈ ਬਿਣੀ ਤਾਂ ਸੰਗਮ ਸਾ ਸਦੇ, ਅਰਾਧੇ ਕੰਕਾਰ ਸਾਚਾ ਨਿਰਦੇ ਚੜੈ ਸਵਾਇਆ, ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ, ਕਹਿਣ ਕਹਿ ਸਭ ਕੋ ਏ ਕੇਵਡ ਆਖੀਐ, ਹੋ ਮੂਰਖ ਨੀਚਾ ਜਾਣ ਸਮਝਾ ਸਾਖੀਐ, ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ, ਤਿਤ ਮਨ ਮਾਨਿਆ ਮੇਰਾ, ਕੂਚ ਕਰੈ ਆਵੈ ਮਿਖਲਾਦੇ ਸ਼ਬਦ ਸੱਚੈ ਗੁਰ ਮੇਰਾ,
ਆਖਣ ਤੋੜ ਨਾ ਭਗਤ ਭੰਡਾਰੀ ਭਰਪੁਰ ਰਹਿਆ ਸੋਈ। ਨਾਨਕ ਸਾਜ ਕਹਿ ਬੇਨੰਤੀ ਮਨ ਮਨ ਜੈਸਾ ਸੋਈ। ਧਨਾਸਰੀ ਮਹੱਲਾ ਪਹਿਲਾ। ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਉ, ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਉ। ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ ਤਿਨ ਗੋਈ, ਪ੍ਰਵਾਣਾ ਆਇਆ ਹੁਕਮ ਬਿਠਾਇਆ ਫੇਰ ਨਾ ਸਕੈ ਗੋਈ। ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ। ਨਾਨਕ ਸਾਹਿਬ ਅਗਮ ਗੋਚਰ ਜੀਵਾਂ ਸੱਚੀ ਨਾਈ, ਤੁਮ ਸਰ ਅਵਰ ਨਾ ਕੋਈ ਆਇਆ ਜਾਏ ਸੀ ਜੀਓ, ਹੁਕਮੀ ਹੋਏ ਨਿਬੇੜ ਭਰਮ ਚੁਕਾਏ ਸੀ ਜੀਓ। ਗੁਰ ਭਰਮ ਚੁਕਾਏ ਕਥ ਕਹਾਏ ਸੱਚ ਮੈਂ ਸਾਜ ਸਮਾਣਾ, ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ। ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਿਖਾਈ, ਨਾਨਕ ਸਾਹਿਬ ਵਰਨਾ ਦੂਜਾ ਨਾਮ ਤੇਰਾ ਵਡਿਆਈ। ਤੂੰ ਸੱਚਾ ਸਿਰਜਣਹਾਰ ਅਲਖ ਸਿਰੰਦਿਆਂ ਜੀਓ, ਏਕ ਸਾਹਿਬ ਦੁਇ ਰਾਹਾ ਵਾਦ ਵਧੰਦਿਆਂ ਜੀਓ। ਦੁਇ ਰਾਹ ਚਲਾਏ ਹੁਕਮ ਸਵਾਏ ਜਨਮ ਆ ਸੰਸਾਰਾ, ਨਾਮ ਬਿਨਾ ਨਾਹੀ ਕੋ ਬੇਲੇ ਬਿਖਲਾ ਦੀ ਸਰਭਾਰਾ। ਹੁਕਮੀ ਆਇਆ ਹੁਕਮ ਨਾ ਬੂਝਿਆ ਹੁਕਮ ਸਵਾਰਨ ਹਾਰਾ, ਨਾਨਕ ਸਾਹਿਬ ਸਬਦ ਸਿਆਪੈ ਸਾਚਾ ਸਿਰਜਣਹਾਰਾ। ਭਗਤ ਸੋਹੈ ਦਰਬਾਰ ਸਭ ਸੁਹਾਇਆ ਜੀਓ, ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ। ਰਸਨ ਰਸਾਏ ਨਾਮ ਤਸਾਏ ਗੁਰ ਕੈ ਸ਼ਬਦ ਵਿਕਾਣੇ, ਪਾਰਸ ਪਰਸਿਆ ਪਾਰਸ ਹੋਏ ਜਾ ਤੇਰੇ ਮਨ ਭਾਣੇ। ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ, ਨਾਨਕ ਭਗਤ ਸੋਹਨ ਦਰ ਸਾਚੈ ਸਾਚੇ ਕੇ ਵਪਾਰੀ। ਊਗ ਪਿਆ ਸੋ ਆਥ ਕਿਉ ਦਰ ਜਾਏ ਸਾ ਜੀਓ, ਸਤਿਗੁਰੂ ਪੁੱਛੋ ਜਾਏ ਨਾਮ ਧਿਆਈ ਸਾ ਜੀਓ। ਸੱਚ ਨਾਮ ਧਿਆਈ ਸਾਚ ਚਵਾਏ ਗੁਰਮੁਖ ਸਾਚ ਪਛਾਣਾ, ਦੀਨਾ ਨਾਥ ਦਇਆਲ ਨਿਰੰਜਨ ਅੰਦਿਨ ਨਾ ਵਖਾਣਾ। ਕਰਨੀ ਕਾਰ ਧੁਰੋਂ ਫੁਰਮਾਈ ਆ ਮੂਆ ਮਨ ਮਾਰੀ, ਨਾਨਕ ਨਾ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ। ਧਨਾਸਰੀ ਸ਼ੰਤ ਮਹੱਲਾ ਪਹਿਲਾ। ਫਿਰ ਸੰਗ ਮੂਠਣੀਏ ਖਬਰ ਨਾ ਪਾਈਆਂ ਜੀਓ, ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀਓ। ਲੇਖ ਨਾ ਮਿਟਈ ਪੁਰਬ ਕਮਾਇਆ ਕਿਆ ਜਾਣਾ ਕਿਆ ਹੋਸੀ, ਗੁਣੀ ਆਚਾਰ ਨਹੀਂ ਰੰਗ ਰਾਤੀ ਅਵਗੁਣ ਬਹਿ ਬਹਿ ਰੋਸੀ। ਧਨ ਜੋਬਨ ਆਗ ਕੀ ਛਾਇਆ ਬਿਰਧ ਪਏ ਦਿਨ ਪੁੰਨਿਆ, ਨਾਨਕ ਨਾ ਬਿਨਾ ਦੁਹਾਗਣ ਛੂਟੀ ਝੂਠ ਵਿਛੁੰਨਿਆ। ਬੋਢੀ ਕਰ ਘਾਲਿਓ ਗੁਰ ਕੈ ਭਾਏ ਚਲੋ, ਸਾਚਾ ਨਾਮ ਧਿਆਏ ਪਾਵ ਹੈ ਸੁਖ ਮਹਲੋ। ਹਰ ਨਾਮ ਧਿਆਏ ਤਾਂ ਸੁਖ ਪਾਏ ਭੇੜ ਹੈ ਦਿਨ ਚਾਰੇ, ਨਿਜ ਕਰ ਜਾਏ ਬਹਿ ਸਜ ਪਾਏ ਅੰਦਿਨ ਨਾਲ ਪਿਆਰੇ। ਵਿਣ ਭਗਤੀ ਕਰਵਾਸ ਨ ਹੋਵੇ ਸੁਣਿਓ ਲੋਕ ਸਬਾਏ, ਨਾਨਕ ਸਰਸੀ ਤਾਂ ਪਿਰ ਪਾਏ ਰਾਤੀ ਸੱਚੈ ਨਾਏ। ਫਿਰ ਤਨ ਭਾਵੈ ਤਾਂ ਪਿਰ ਭਾਵੈ ਨਾਰੀ ਜੀਓ, ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ ਜੀਓ। ਗੁਰ ਸ਼ਬਦ ਵਿਚਾਰੀ ਨਾ ਪਿਆਰੀ ਨਿਵ ਨਿਵ ਭਗਤ ਕਰੇ, ਮਾਇਆ ਮੋਹ ਜਲਾਏ ਪ੍ਰੀਤਮ ਰਸਮੈ ਰੰਗ ਕਰੇ। ਪ੍ਰਭ ਸਾਚੇ ਸੇਤੀ ਰੰਗ ਰੰਗੀਤੀ ਲਾਲ ਪਈ ਮਨ ਮਾਰੀ, ਨਾਨਕ ਸਾਚ ਵਸੀ ਸੁਹਾਗਣ ਫਿਰ ਸਿਉ ਪ੍ਰੀਤ ਬਿਆਰੀ। ਫਿਰ ਕਰ ਸੋ ਹੈ ਨਾਰ ਜੇ ਫਿਰ ਭਾਵੇ ਜੀਓ, ਝੂਠੇ ਵੈਣ ਚ ਵੇ ਕਾਮਨਾ ਆਵੇ ਜੀਓ। ਝੂਠ ਅਲਾਵੈ ਕਾਮਨਾ ਵੈ ਨਾ ਫਿਰ ਦੇਖੈ ਨੈਣੀ, ਅਵਗੁਣਿਆਰੀ ਕੰਤ ਵਿਸਾਰੀ ਛੁੱਟੀ ਵਿੰਦਣ ਰਹਿਣੀ। ਗੁਰ ਸ਼ਬਦ ਨਾ ਮਾਨੈ ਫਾਹੀ ਫਾਥੀ ਸਾਤਨ ਮਹਿਲ ਨਾ ਪਾਏ, ਨਾਨਕਾ ਪਿਆ ਪਛਾਣੈ ਗੁਰਮੁਖ ਸਹਿ ਸਮਾਏ। ਧਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਓ, ਨਾ ਬਿਨਾ ਕੁੜਿਆਰ ਕੂੜ ਕਮਾਣਿਆ ਜੀਓ। ਹਰ ਭਗਤ ਸੁਹਾਵੀ ਸਾਚੀ ਭਾਵੀ ਭਾਈ ਭਗਤ ਪ੍ਰਭ ਰਾਤੀ, ਪਿਰ ਰਲਿਆਲਾ ਜੋਵਨ ਬਾਲਾ ਤਿਸਰਾ ਮੇ ਰੰਗ ਰਾਤੀ। ਗੁਰ ਸ਼ਬਦ ਵਿਗਾਸੀ ਸੋਹਰਾ ਵਾਸੀ ਫਲ ਪਾਇਆ ਗੁਣਕਾਰੀ, ਨਾਨਕ ਸਾਚ ਮਿਲੈ ਵਡਿਆਈ ਪਿਰ ਕਰ ਸੋ ਹੈ ਨਾਰੀ। ਧਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀਓ, ਸਤਿਗੁਰ ਮਿਲੈ ਸੁਭਾਈ ਸਹਿਜ ਗੁਣ ਗਾਈ ਹੈ ਜੀਓ।
ਗੁਣ ਗਾਏ ਵਿਗਸੈ ਸਦਾ ਆਨੰਦਨ ਜਾਂ ਆਪਸਾ ਚੇ ਭਾਵੈ ਅਹੰਕਾਰ ਹੋਮੈ ਤਜੈ ਮਾਇਆ ਸਹਿਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜਿਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਅੰਦਰ ਸਾਚਾ ਨੇਹੁ ਪੂਰੈ ਸਤਿਗੁਰੈ ਜੀਉ ਹਉ ਤੇ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਉ ਕਦੇ ਨਾ ਵਿਸਾਰੀ ਅੰਦਨ ਸਮਾਰੀ ਜਾਂ ਨਾਮ ਲਈ ਤਾਂ ਜੀਵਾ ਸ੍ਰਵਣੀ ਸੁਣੀ ਤਾਂ ਇਹ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ ਨਜ਼ਰ ਕਰੇ ਤਾਂ ਸਤਿਗੁਰ ਮੇਲੇ ਅਨੰਦਨ ਵਿਵੇਕ ਬੋਧ ਵਿਚਰੈ ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ ਸਤਸੰਗਤ ਮਿਲੇ ਵਡਭਾਗ ਤਾਂ ਹਰ ਸਇਆ ਵੇ ਜੀਓ ਅਨੰਦਨ ਰਹਿ ਲਿਵ ਲਾਏ ਤਾਂ ਸਹਿ ਸਮਾਵੈ ਜੀਓ ਸਹਿ ਸਮਾਵੈ ਤਾਂ ਹਰ ਮਨ ਭਾਵੈ ਸਦਾ ਤੀਤ ਬੈਰਾਗੀ ਹਲਤ ਪਲਤ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ ਹਰਗ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੈ ਸਤ ਸੰਗਤ ਮਿਲੈ ਵਡਭਾਗ ਤਾਂ ਹਰ ਸਿਆਵੈ ਜੀਓ ਦੂਜੇ ਭਾਈ ਦੁਖ ਹੋਏ ਮਨਮੁਖ ਜਮ ਜੋਹਿਆ ਜੀਓ

ਨਾਮ ਲੇਹੀ, ਗੁਰਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ, ਧਨਾਸਰੀ ਬਾਣੀ ਭਗਤ ਨਾਮ ਦੇਵ ਜੀ ਕੀ, ਇੱਕ ਓਅੰਕਾਰ ਸਤਿਗੁਰੂ ਪ੍ਰਸਾਦ, ਗਹਿਰੀ ਕਰਕੇ ਨੀਵ ਖੁਦਾਈ, ਉੱਪਰ ਮੰਡਪ ਛਾਈ, ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਣ ਧਰਮੂੰਡ ਬੁਲਾਈ, ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ, ਬਿਨ ਸਜਾਏ ਝੂਠੀ ਦੇਹੀ ਰਹਾਉ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰ ਹੈ ਜੋਜਨ ਛਤਰ ਚਲੈ ਥਾ, ਦੇਹੀ ਗਿਰਜਨ ਖਾਈ, ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਈ, ਕਹਾਂ ਪਯੋ ਦਰਬਾਂ ਦੇ ਹਾਥੀ, ਖਿਨ ਮੈਂ ਭਈ ਪਰਾਈ, ਦੁਰਬਾਦਸ਼ਾਹ ਸਿਉ ਕਰਤ ਠਗੋਰੀ, ਜਾਦਵ ਇਹ ਫਲ ਪਾਈ, ਕਿਰਪਾ ਕਰੇ ਜਨ ਆਪਣੇ ਉਪਰ, ਨਾਮ ਦਿਓ ਹਰ ਗੁਣ ਗਾਏ, ਦਸ ਬੈਰਾਗਨ ਮੋਹਿ ਬਸਕੀਨੀ, ਪੰਚੋ ਕਾ ਮਿਟ ਨਾਵੋ, ਸੱਤਰ ਦੋਏ ਭਰੇ ਅੰਮ੍ਰਿਤ ਸਰ, ਬੇਕੋ ਮਾਰ ਕਢਾਵੋ, ਪਾਛੈ ਬੋਰ ਨ ਆਵਨ ਪਾਵੋ, ਅੰਮ੍ਰਿਤ ਬਾਣੀ ਘੜਤੇ ਉਚਰੋ, ਆਤਮ ਕੋ ਸਮਝਾਓ ਰਹਾਓ, ਬਜ

ਆ। ਚੱਕਵੇ ਕੋ ਜਸ ਸੂਰਬਾ ਲਹਾ ਮਾਨ ਸਰੋਵਰ ਹੰਸਲਾ, ਜਿਉਂ ਤਰਣੀ ਕੋ ਕੰਤ ਬਾਲਹਾ ਤਿਉਂ ਮੇਰੇ ਮਨ ਰਾ ਮਈਆ। ਬਾਰ ਕੋ ਜਸ ਖੀਰ ਬਾਲਹਾ ਚਾ ਤਰਕ ਮੁਖ ਜਸ ਜਲ ਤਰਾ, ਮਛਲੀ ਕੇ ਜਸ ਨੀਰ ਬਾਲਹਾ ਤਿਉਂ ਮੇਰੇ ਮਨ ਰਾ ਮਈਆ। ਸਾਧਕ ਸਿੱਧ ਸਗਲ ਮੁਨ ਚਾਹੈ ਬਿਰਲੇ ਕਾਹੂ ਡੀਠੁਲਾ, ਸਗਲ ਪਵਣ ਤੇਰੋ ਨਾਮ ਬਾਲਹਾ ਤਿਉਂ ਨਾਮੇ ਮਨ ਬੀਠੁਲਾ। ਪਹਿਲ ਪੁਰੀਏ ਪੁੰਡਰ ਕਵਨਾ ਤਾਂ ਚੇ ਹੰਸਾਂ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੂ ਹਰ ਹਰ ਨਾਚੰਤੀ ਨਾਚਨਾ। ਪਹਿਲ ਪੁਰਸਾ ਬਰਾ ਅਥੋਨ ਪੁਰਸਾ ਦਮਰਾ, ਅਸਗਾ ਅਸ ਉਸਗਾ ਹਰਕਾ ਬਾਗਰਾ, ਨਾਚਾ ਪਿੰਦੀ ਮੈਂ ਸਾਗਰਾ ਰਹਾਉ। ਨਾਚੰਤੀ ਗੋਪੀ ਜਨਾ ਨਈਆਂ ਤੇ ਬੈਰੇ ਕਨਾ, ਤਰਕ ਨਾਚਾਂ ਭਰਮੀਆਂ ਚਾਂ ਕੇਸਵਾ ਬਚ ਓਨੀ ਅਈਏ ਮਈਏ, ਏਕ ਆਨ ਜੀ ਦੁਆਰਾ ਤੂੰ ਕੋ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਰ, ਜਿਨ ਧਿਆਇਓ ਹਰ ਪਰਾ ਮੇਰਾ, ਮੇਰੇ ਮਾਥੇ ਲਾਗੇ ਲੇ ਧੂਰ ਗੋਬਿੰਦ ਚਰਨਨ ਕੀ।

ਬਸਾਰੇ, ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ ਭਵਨ ਸਗਲਾਰੇ। ਨਾਮ ਤੇਰੋ ਤਾਗਾ ਨਾਮ ਫੂਲ ਮਾਲਾ, ਭਾਰ ਅਠਾਰੈ ਸਗਲ ਜੁਠਾਰੇ। ਤੇਰੋ ਕੀਆ ਤੁਜੈ ਕਿਆ ਅਰਪੋ, ਨਾਮ ਤੇਰਾ ਤੂੰ ਹੀ ਚਵਰ ਟੁਲਾਰੇ। ਦਸ ਅਠ ਅਠ ਸਠੇ ਚਾਰੇ ਖਾਣੀ, ਇਹ ਵਰਤਨ ਹੈ ਸਗਲ ਸੰਸਾਰੇ। ਕਹਿ ਰਵਿਦਾਸ ਨਾਮ ਤੇਰੋ ਆਰਤੀ, ਸਤਨਾਮ ਹੈ ਹਰ ਭੋਗ ਤੁਹਾਰੇ। ਧਨਾਸਰੀ ਬਾਣੀ ਭਗਤਾਂ ਕੀ ਤਰਲੋਚਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਨਾਰਾਇਣ ਨਿੰਦ ਸਕਾਏ ਭੂਲੀ ਗਵਾਰੀ, ਦੋਇ ਕ੍ਰਿਤ ਸੋਇ ਕ੍ਰਿਤ ਥਾਰੋ ਕਰਮਰੀ ਰਹਾਓ। ਸੰਕਰਾ ਮਸਤਕ ਬਸਤਾ ਸੁਰਸਰੀ ਇਸਨਾਨ ਰੇ, ਕੁਲ ਜਨ ਮਦੇ ਮਿਲਿਓ ਸਾਰੰਗ ਪਾਨ ਰੇ। ਕਰਮ ਕਰ ਕਲੰਕ ਮਫੀਠ ਸਰੀ, ਵਿਸ਼ਵ ਕਾ ਦੀਪਕ ਸਵਾਮੀ ਤਾ ਚੇਰੇ ਸਵਾਰਥੀ ਪੰਖੀ, ਰਾਏ ਗਰੁੜ ਤਾ ਚੇ ਬਾਂਧਵਾ। ਕਰਮ ਕਰ ਅਰੁਣ ਪਿੰਗਲਾਰੀ, ਅਨਕ ਪਾਤਕ ਹਰਤਾ। ਤ੍ਰਿਭਵਨ ਨਾਥਰੀ ਤੀਰ ਤੀਰਥ ਭਰਮਤਾ, ਲਹਿ ਨ ਪਾਰ ਰੀ। ਕਰਮ ਕਰ ਕਪਾ ਕਪਾਲ ਮਫੀਠ ਸਰੀ, ਅੰਮ੍ਰਿਤ ਸਸੀ ਧੇਨ ਲਛਮੀ ਕਲਪਤਰ, ਸਿਖਰ ਸੁਨਾਗਰ ਨਦੀ ਚ ਨਾਥੰ। ਕਰਮ ਕਰ ਖਾਰ ਮਫੀਠ ਸਰੀ, ਦਾਦਿਲੇ ਲੰਕਾ ਗੜ ਉਪਾੜਿਲੇ ਰਾਵਣ ਬਾਣ ਸਲ, ਬਿਸਲ ਆਣ ਧੋਖਿਲੇ ਹਰੀ। ਕਰਮ ਕਰ ਕਛੋਟੀ ਮਫੀਠ ਸਰੀ, ਗਿਰੀ ਸੈਣ ਧੂਪ ਦੀਪ ਕਿਰਤ ਸਾਜ ਆਰਤੀ, ਵਾਰ ਨੇ ਜਾਓ ਕਮਲਾਪਤੀ। ਮੰਗਲਾ ਹਰ ਮੰਗਲਾ ਨਿਤ ਮੰਗਲ, ਰਾਜਾ ਰਾਮ ਰਾਏ ਕੋ ਰਹਾਉ। ਊਤਮ ਦੀਅਰਾ ਨਿਰਮਲ ਬਾਤੀ, ਤੂੰ ਹੀ ਨਿਰੰਜਨ ਕਮਲਾ ਪਾਤੀ। ਰਾਮਾ ਭਗਤ ਰਾਮਾਨੰਦ ਜਾਨੈ, ਪੂਰਨ ਪਰਮਾਨੰਦ ਬਖਾਨੈ। ਮਦਨ ਮੂਰਤ ਭੈ ਤਾਰ ਗੋਬਿੰਦੇ, ਸੈਨ ਪਣੈ ਪਜ ਪਰਮਾਨੰਦੇ ਪੀਪਾ। ਕਾਇਓ ਦੇਵਾ ਕਾਇਓ ਦੇਵਲ, ਕਾਇਓ ਜੰਗਮ ਜਾਤੀ। ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਪੂਜੋ ਪਾਤੀ। ਕਾਇਆ ਬੋਖੰਡ ਖੋਜ ਤੇ ਨਵਨਿਧ ਪਾਈ, ਨਾ ਕਛ ਆਇਬੋ ਨਾ ਕਛ ਜਾਇਬੋ, ਰਾਮ ਕੀ ਦੁਹਾਈ ਰਹਾਉ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਪੀਪਾ ਪਰਣਮੈ ਪਰਮ ਤਤ ਹੈ, ਸਤਿਗੁਰੂ ਹੋਏ ਲਿਖਾਵੈ ਧੰਨਾ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ, ਤਿਨਕੇ ਕਾਜ ਸਵਾਰਤਾ ਰਹਾਉ। ਦਾਲ ਸੀਧਾ ਮੰਗੋ ਕੀਓ, ਹਮਰਾ ਖੁਸ਼ੀ ਕਰੈ ਨਿਤ ਜੀਓ। ਪਨੀਆ ਸ਼ਾਦਨ ਨੀਕਾ, ਅਨਾਜ ਮੰਗੋ ਸਸੀਕਾ। ਗਉ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੇ ਚੰਗੇਰੀ। ਘਰ ਕੇ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਜੈ ਸ੍ਰੀ ਮਹੱਲਾ ਚੌਥਾ, ਘਰ ਪਹਿਲਾ ਚੋਬਦੇ। ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਮੇਰਾ ਹੀਰੈ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਮੇਰੇ ਮਨ ਭੱਜ ਰਾਮ ਨਾਮ ਸਭ ਅਰਥਾ, ਗੁਰਪੂਰੈ ਹਰ ਨਾਮ ਦ੍ਰਿੜਾਇਆ। ਬਿਨ ਨਾਵੈ ਜੀਵਨ ਬਿਰਥਾ ਰਹਾਉ, ਬਿਨ ਗੁਰਮੂੜ ਪਏ ਹੈ ਮਨ ਮੁਖ ਤੇ, ਮੋਹ ਮਾਇਆ ਨਿਤ ਫਾਥਾ। ਤਿਨ ਸਾਧੂ ਚਰਨ ਨਾ ਸੇਵੇ ਕਬਹੂ, ਤਿਨ ਸਭ ਜਨਮ ਅਕਾਥਾ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲਿਓ ਜਨਮ ਸੁਨਾਥਾ। ਮੋਹ ਕੋ ਕੀ ਜੈ ਦਾਸ ਦਾਸਨ ਕੋ, ਹਰ ਦਇਆ ਹਰ ਜਗਨਾਥਾ।

ਨਾਨਕ ਚਲੈ ਮਿਲਨ ਥਾ, ਜੈ ਸ੍ਰੀ ਮਹੱਲਾ ਚੌਥਾ। ਹੀਰਾ ਲਾਲ ਅਮੋਲਕ ਹੈ ਭਾਰੀ, ਬਿਨ ਗਾਹਕ ਮੀਕਾ ਕਾਖਾ। ਰਤਨ ਗਾ ਗੁਰ ਸਾਧੂ ਦੇਖਿਓ, ਤਵ ਰਤਨ ਬਿਕਾਨੋ ਲੱਖ। ਮੇਰੇ ਮਨ ਗੁਪਤ ਹੀਰ ਹਰ ਰੱਖ, ਦੀਨ ਦਇਆਲ ਮਿਲਾਇਓ ਗੁਰ ਸਾਧੂ, ਗੁਰ ਮਿਲਿਆ ਹੀਰ ਪਰਖ ਰਹਾਓ। ਮਨ ਮੁਕੋਠੀ ਅਗਿਆਨ ਅੰਧੇਰਾ, ਤਿੰਨ ਘਰ ਰਤਨ ਲੱਖ। ਤੇ ਉਜੜ ਭਰਮ ਹੋਏ ਗਵਾਰੀ, ਮਾਇਆ ਭਿਵੰਗ ਬਿਖ ਚੱਖ। ਹਰ ਹਰ ਸਾਧ ਮੇਲੋ ਜਨਨੀ ਕੇ, ਹਰ ਸਾਧੂ ਸਰਨ ਹਮ ਰੱਖ। ਹਰ ਅੰਗੀਕਾਰ ਕਰੋ ਪ੍ਰਭ ਸਵਾਮੀ, ਹਮ ਪਰੇ ਭਾਗ ਤੁਮ ਪਾਖ। ਜੀਵਾ ਕਿਆ ਗੁਣ ਆਖ ਵਖਾਣੈ, ਤੁਮ ਵੱਡ ਪੁਰਖਾ। ਜਨ ਨਾਨਕ ਹਰ ਕਿਰਪਾ ਧਾਰੀ, ਪਾਖਾਣ ਡੁਬਤ ਹਰ ਰੱਖ। ਜੈ ਸ੍ਰੀ ਮਹੱਲਾ ਚੌਥਾ।

ਆਤਮਿਤ ਤੇਰੇ ਮੂਰਖ ਮੁਗਦੇ ਆਨਾ ਹਰ ਕਿਰਪਾ ਧਾਰ ਦੀ ਜੈ ਮਤ ਉਤਮ ਕਰ ਲਈ ਜੈ ਮੁਗਦ ਸਿਆਨਾ ਮੇਰਾ ਮਨ ਆਲਸੀਆ ਉਗਲਾਨਾ ਹਰ ਹਰ ਆਨ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੁਲਾਨਾ ਰਹਾਓ ਗੁਰ ਖਿਨ ਖਿਨ ਪ੍ਰੀਤ ਲਗਾਓ ਮੇਰੇ ਹੀਰੇ ਮੇਰੇ ਪ੍ਰੀਤਮ ਨਾਮ ਪੁਰਾਨਾ ਬਿਨ ਨਾਵੈ ਮਰ ਜਾਈਏ ਮੇਰੇ ਠਾਕੁਰ ਜਿਉਂ ਅਮਲੀ ਅਮਲ ਲੁਭਾਨਾ ਜਿਨ ਮਨ ਪ੍ਰੀਤ ਲੱਗੀ ਹਰ ਕੇਰੀ ਤਿੰਨ ਤੁਰ ਭਾਗ ਪੁਰਾਨਾ ਤਿੰਨ ਹਮ ਚਰਨ ਸਰੇ ਵੈ ਖਿਨ ਖਿਨ ਜਿਨ ਹਰ ਮੀਠ ਲਗਾਨਾ ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ ਜਨ ਵਿਛੜਿਆ ਚਿਰੀ ਮਿਲਾਨਾ ਧਨ ਧਨ ਸਤਿਗੁਰ ਜਿਨ ਨਾਮ ਦ੍ਰਿੜਾਇਆ ਜਨ ਨਾਨਕ ਤਿਸ ਕੁਰਬਾਨਾ ਜੈ ਸ੍ਰੀ ਮਹੱਲਾ ਚੌਥਾ ਸਤਿਗੁਰ ਸਾਜਨ ਪੁਰਖ ਵੱਡ ਪਾਇਆ ਹਰ ਰਸਕ ਰਸਕ ਫਲ ਲਾਗਵਾ ਮਾਇਆ ਭਿਅੰਕਰ ਸਿਉਹੈ ਪ੍ਰਾਣੀ ਗੁਰ ਬਚਨੀ ਬਿਸਰ ਕਾਢਵਾ ਮੇਰਾ ਮਨ ਰਾਮ ਨਾਮ ਰਸ ਲਾਗਵਾ ਹਰ ਕੀਏ ਪਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੈ ਹਰ ਚਾਖਵਾ ਰਹਾਉ ਧਨ ਧਨ ਵੱਡ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲਿਵ ਉਨ ਮਨ ਲਾਗਵਾ ਤ੍ਰਿਸ਼ਨਾ ਅਗਨ ਬੁਝੇ ਸ਼ਾਂਤ ਪਾਏ ਹਰ ਨਿਰਮਲ ਨਿਰਮਲ ਗੁਣ ਗਾਏਵਾ ਤਿਨ ਕੇ ਭਾਗ ਹੀਨ ਤੁਰ ਭਾਏ ਜਿਨ ਸਤਿਗੁਰ ਦਰਸਨ ਪਾਏਵਾ ਤੇ ਦੂਜੇ ਭਾਏ ਪਵੈ ਗਰਭ ਜੋਨੀ ਸਾਬਿਰਥਾ ਜਨਮ ਤਿਨ ਜਾਏਵਾ

ਸਦ ਪਗ ਮੰਗੈ ਹਰ ਹੋਏ ਦਇਆਲ ਦੇ ਵਾਇਬਾ। ਜੈਤ ਸ੍ਰੀ ਮਹੱਲਾ ਚੌਥਾ। ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀ ਜੈ ਹਰ ਬਾਂਝਾ। ਤਿਨ ਸੁੰਜੀ ਦੇ ਫਿਰੈ ਬਿਨ ਨਾਵੈ ਓਏ ਖਪ ਖਪ ਮੋਏ ਕਰਾਂਝਾ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ। ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਉ। ਹਰ ਕੀਰਤ ਕਲਯੁਗ ਪਦ ਉਤਮ ਹਰ ਪਾਈਏ ਸਤਿਗੁਰੁ ਮਾਝਾ। ਹਉਂ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ। ਦਰਸ਼ਨ ਸਾਧ ਮਿਲਿਓ ਵੰਡ ਭਾਗੀ ਸਭ ਕਿਲ ਵਿਖ ਗਏ ਗਵਾਜਾ। ਸਤਿਗੁਰ ਸਾਹੂ ਪਾਇਆ ਵਡਦਾਣਾ ਹਰ ਕੀਏ ਬਹੁ ਗੁਣ ਸਾਂਝਾ। ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ। ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਜੈਤ ਸ੍ਰੀ ਮਹੱਲਾ ਚੌਥਾ। ਸਤ ਸੰਗਤ ਸਾਧ ਪਾਈ ਵਡਭਾਗੀ ਮਨ ਚਲ ਤੋ ਭਇਓ ਅਰੂੜਾ। ਅਨਹਦ ਧੁਨ ਵਾਜੈ ਨਿਤ ਵਾਜੇ ਹਰ ਅੰਮ੍ਰਿਤ ਧਾਰ ਸਲੀੜਾ। ਮੇਰੇ ਮਨ ਜਪ ਰਾਮ ਨਾਮ ਹਰ ਰੂੜਾ। ਮੇਰਾ ਮਨ ਤਨ ਪ੍ਰੀਤ ਲਗਾਈ ਸਤਿਗੁਰ ਹਰ ਮਿਲਿਓ ਲਾਏ ਚ ਪੀੜਾ ਰਹਾਓ। ਸਾਗਤ ਬੰਧ ਭਏ ਹੈ ਮਾਇਆ ਵੇਖ ਸੰਚੈ ਲਾਏ ਜਕੀੜਾ। ਹਰ ਕੈ ਅਰਥ ਖਰਚਨੈ ਸਾਗੈ ਜਮਕਾਲ ਸਹਿ ਸਿਰ ਪੀੜਾ। ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਬੋਸ਼ਰ ਦਾ ਲਾਏ ਮੁਖ ਧੂੜਾ। ਹਲਤ ਪਲਤ ਹਰ ਸੋਭਾ ਪਾਵੇ ਹਰ ਰੰਗ ਲਗਾ ਮਨ ਗੂੜਾ।

ਸਤਿਗੁਰ ਮਿਲ ਸਾਧੂ ਪਖਾਣ ਹਰਿਓ ਮਨ ਮੂੜਾ। ਜੈ ਸ੍ਰੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਹਰ ਹਰ ਸਿਮਰੋ ਅਗਮ ਅਪਾਰਾ ਜੇ ਸਿਮਰ ਦੁੱਖ ਮਿਟੈ ਹਮਾਰਾ। ਹਰ ਹਰ ਸਤਿਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ ਰਾਮ। ਹਰ ਹਰ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਗੁਰ ਧਾਰੇ। ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲਿਆ ਪ੍ਰਗਟ ਹੋਈ ਰਾਮ। ਮਧ ਸੂਦਨ ਹਰ ਮਾਧੋ ਬ੍ਰਾਨਾ ਮੇਰਾ ਮੰਤਨ ਅੰਮ੍ਰਿਤ ਮੀਠ ਲਗਾਨਾ।

ਦੀਪਾਹਾ, ਆਪੇ ਸਤਿਗੁਰ ਸਮੁੰਦ ਮਥਾਹਾ, ਆਪੇ ਮਥ ਮਥ ਤਤ ਕਢਾਈ, ਜਪ ਨਾਮ ਰਤਨ ਉਮਾਹਾ ਰਾਮ, ਸਖੀ ਮਿਲੋ ਮਿਲ ਗੁਣ ਗਾਵਾ, ਗੁਰਮੁਖ ਨਾਮ ਜਪੋ ਹਰ ਲਾਹ, ਹਰ ਹਰ ਭਗਤ ਦ੍ਰਿੜੇ ਬਨ ਭਾਈ, ਹਰ ਹਰ ਨਾਮੋ ਮਹਾਰਾਮ, ਆਪੇ ਵੜਦਾਣਾ ਵੜਸਾਹ, ਗੁਰਮੁਖ ਪੂੰਜੀ ਨਾਮ ਵਿਸਾਹ, ਹਰ ਹਰ ਦਾਤ ਕਰੋ ਪ੍ਰਭਾਵੈ, ਗੁਣ ਨਾਨਕ ਨਾਮ ਮਹਾਰਾਮ, ਜੈ ਸ੍ਰੀ ਮਹੱਲਾ ਚੌਥਾ। ਮਿਲ ਸਤ ਸੰਗਤ ਸੰਗ ਗੁਰਾਹਾ, ਪੂੰਜੀ ਨਾਮ ਗੁਰਮੁਖ ਵਿਸਾਹ, ਹਰ ਹਰ ਕਿਰਪਾ ਧਾਰ ਮਧਸੂਦਨ, ਮਿਲ ਸਤਸੰਗ ਮਹਾਰਾਮ, ਹਰ ਗੁਣ ਬਾਣੀ ਸਰਵਣ ਸੁਣਾਹਾ, ਕਰ ਕਿਰਪਾ ਸਤਿਗੁਰੂ ਮੇ ਲਾਹਾ, ਗੁਣ ਗਾਵੈ ਗੁਣ ਬੋਲੇ ਬਾਣੀ, ਹਰ ਗੁਣ ਜਾਪੂ ਮਹਾਰਾਮ, ਸਭ ਤੀਰਥ ਵਰਤ ਜਗ ਪੁੰਨ ਤੁਲਾਹਾ, ਹਰ ਹਰ ਨਾਮ ਨਾ ਪੂਜ ਹੈ ਪੂਜਾਹਾ, ਹਰ ਹਰ ਤੁਲ ਤੁਲ ਅਤ ਭਾਰੀ, ਗੁਰਮਤ ਜਾਪੋ ਮਹਾਰਾਮ, ਸਭ ਕਰਮ ਧਰਮ ਹਰ ਨਾਮ ਜਪਾਹਾ।

ਮਹਾਰਾਮ ਜੈਤ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਨ ਇਹਾਂ ਜਗਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਜੈ ਤਾਂ ਕੀ ਨਿਰਮਲ ਰੀਤ ਰਹਾਉ ਮਾਤ ਪਿਤਾ ਬਨਤਾ ਸੁਤ ਬੰਦਪ ਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ ਮੁਕਤ ਮਾਲ ਕਨਕ ਲਾਲ ਹੀਰਾ ਮਨੋਰੰਜਨ ਕੀ ਮਾਇਆ ਹਾ ਹਾ ਕਰਤ ਬਿਹਾਨੀ ਅਵਧ ਹੈ ਤਾਂ ਮੈਂ ਸੰਤੋਖ ਨਾ ਪਾਇਆ ਹਸਤ ਰਥ ਅਸਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ ਸੰਗ ਨਾ ਚਾਲਿਓ ਇਨ ਮੈਂ ਕਛੂਐ ਊਠ ਸਿਧਾਇਓ ਨਾਂਗਾ

ਸਹੀ ਸੰਤ ਸੁਭਾਈ ਤਿਨ ਕੈ ਸੰਗ ਨਾਨਕ ਨਿਸਤਰੀਐ ਜਿਨ ਰਸ ਰਸ ਹਰ ਗੁਣ ਗਾਈ। ਜੈ ਸ੍ਰੀ ਮਹੱਲਾ ਪੰਜਵਾਂ। ਗੋਬਿੰਦ ਜੀਵਨ ਪ੍ਰਾਨ ਤਨ ਰੂਪ ਅਗਿਆਨ ਮੋਹ ਮਗਨ ਮਹਾਪ੍ਰਾਨੀ ਅੰਧਿਆਰੇ ਮੈਂ ਦੀਪ ਰਹਾਉ। ਸਫਲ ਦਰਸ਼ਨ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਅਨੂਪ ਅਨਕ ਬਾਰ ਕਰੋ ਤੈ ਬੰਦਨ ਮਨ ਚ ਰਾਮੋ ਧੂਪ। ਹਾਰ ਪਰਿਓ ਤੁਮਰੈ ਪ੍ਰਭ ਦੁਆਰੈ ਦ੍ਰਿੜ ਕਰ ਗਈ ਤੁਮਾਰੀ ਲੋਕ ਕਾੜ ਲਿਓ ਨਾਨਕ ਆਪਣੇ ਕੋ ਸੰਸਾਰ ਪਾਵਨ ਕੇ ਕੂਪ। ਜੈ ਸ੍ਰੀ ਮਹੱਲਾ ਪੰਜਵਾਂ। ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਹੋਂ ਬਕੋਂ ਸ਼ੁਭ ਰਸਨਾ ਦੀਜ ਹੈ ਪ੍ਰਾਣਾ ਕੋ ਰਹਾਉ। ਮਨ ਤਨ ਨਿਰਮਲ ਕਰਤ ਕੇ ਆਰੂ ਹਰ ਸਿੰਚੈ ਸੁਦਾ ਸੰਜੋਰ ਇਹ ਆ ਰਸ ਮੈਂ ਮਗਨ ਹੋਤ ਕਿਰਪਾ ਤੇ

ਰੱਬ ਨਾਨਕ ਬੰਦਨ ਸ਼ੋਰ ਜੈਤ ਸ੍ਰੀ ਮਹੱਲਾ ਪੰਜਵਾਂ ਚਾਤਰਕ ਚਿਤਵਤ ਬਰਸਤ ਮੇਹੇ ਕਿਰਪਾ ਸਿੰਧ ਕਰੁਣਾ ਪ੍ਰਭ ਧਾਰੋ ਹਰ ਪ੍ਰੇਮ ਭਗਤ ਕੋ ਨੇਹ ਰਹਾਉ ਅਨਕ ਸੁਖ ਚਖ ਵੀ ਨਹੀਂ ਚਾਹਤ ਆਨੰਦ ਪੂਰਨ ਪੇਖ ਦੇਹੇ ਆਨੂ ਪਾਵਨਾ ਜੀਵਤ ਮੀਨਾ ਬਿਨ ਜਲ ਮਰਨਾ ਤੇਹੇ ਹਮ ਅਨਾਥ ਨਾਥ ਹਰ ਸਰਣੀ ਆਪਣੀ ਕਿਰਪਾ ਕਰੇਹੇ ਚਰਨ ਕਮਲ ਨਾਨਕ ਆਰਾਧੈ ਤਿਸ ਬਿਨ ਆਨ ਨਾ ਕਹੇ ਜੈ ਸ੍ਰੀ ਮਹੱਲਾ ਪੰਜਵਾਂ ਮਨ ਤਨ ਬਸ ਰਹੇ ਮੇਰੇ ਪ੍ਰਾਨ ਕਰ ਕਿਰਪਾ ਸਾਧੂ ਸੰਗ ਫੇਟੇ ਪੂਰਨ ਪੁਰਖ ਸੋ ਜਾਨ ਰਹਾਉ ਪ੍ਰੇਮ ਠਗੋਰੀ ਜਿਨ ਕੋ ਪਾਈ ਤਿਨ ਰਸ ਪੀਓ ਭਾਰੀ ਤਾਂ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਵਨ ਹਮਾਰੀ ਲਾਏ ਲਏ ਲੜਦਾ ਜਨ ਆਪਣੇ ਉਧਰੇ ਉਧਰ ਨਹਾਰੇ ਪ੍ਰਭ ਸਿਮਰ ਸਿਮਰ ਸਿਮਰ ਸੁਖ ਪਾਇਓ ਨਾਨਕ ਸਰਣ ਦੁਆਰੇ ਜੈ ਸ੍ਰੀ ਮਹੱਲਾ ਪੰਜਵਾਂ ਆਏ ਅਨਕ ਜਨਮ ਭ੍ਰਮ ਸਰਣੀ ਉਧਰ ਦੇਹੇ ਅੰਧਕੂਪ ਤੇ ਲਾਵੋ ਆਪਣੀ ਚਰਣੀ ਰਹਾਉ ਗਿਆਨ ਧਿਆਨ ਕਿਛ ਕਰਮ ਨਾ ਜਾਨਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਧਰਣੀ ਸੁਖ ਸੰਪਦ ਮਾਇਆ ਰਸ ਮਿੱਠੇ ਇਹ ਨਹੀਂ ਮਨ ਮੈਂ ਧਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਅਭਰਣੀ ਜੈ ਸ੍ਰੀ ਮਹੱਲਾ ਪੰਜਵਾਂ ਹਰ ਜਨ

ਰਾਣੀ ਸੋਈ ਸੋਈ ਬਿਨ ਸਤਖਾਮ ਚਰਨ ਕਮਲ ਹਿਰਦੈ ਗੋ ਨਾਨਕ ਸੁਖ ਸਮੂਹ ਵਿਸਰਾਮ। ਜੈ ਸ੍ਰੀ ਮਹੱਲਾ ਨੌਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭੁੱਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਓ ਲਾਲਚ ਲਗ ਤਹਿ ਤੈ ਆਪ ਬੰਧਾਇਓ ਰਹਾਓ। ਸਮਝ ਨਾ ਪਰੀ ਵਿਖੈ ਰਸ ਰਚਿਓ, ਜਸ ਹਰ ਕੋ ਬਿਸਰਾਇਓ। ਸੰਗ ਸੁਆਮੀ ਸੋ ਜਾਣਿਓ, ਨਾਹਿਨ ਬਨ ਖੋਜਨ ਕੋ ਤਾਇਓ। ਰਤ

ਬਿਰਥਾ ਜਨਮ ਗਵਾਇਓ ਜੈਤ ਸ੍ਰੀ ਮਹੱਲਾ ਨੌਵਾਂ। ਹਰ ਜੂ ਰਾਖ ਲਿਓ ਪਤ ਮੇਰੀ, ਜਮ ਕੋ ਤ੍ਰਾਸ ਪਇਓ ਔਰ ਅੰਤਰ, ਸਰਨ ਗਹੀ ਕਿਰਪਾ ਨਿਰ ਤੇਰੀ ਰਹਾਓ। ਮਹਾਂਪਤਤ ਮੁਗਦ ਲੋਭੀ ਫੁਨ ਕਰਤ ਪਾਪ ਅਵਹਾਰਾ, ਭੈ ਮਰਬੇ ਕੋ ਬਿਸਰਤ ਨਾਹਿਨ ਤਹਿ ਚਿੰਤਾ ਤਨਜਾਰਾ। ਕੀਓ ਪਾ ਮੁਗਤ ਕੇ ਕਾਰਨ ਦੈ ਦਿਸ ਕੋਟ ਧਾਇਆ, ਘਟ ਹੀ ਭੀਤਰ ਬਸੈ ਨਿਰੰਜਨ ਤਾ ਕੋ ਮਰਮ ਨਾ ਪਾਇਆ। ਨਾਹਿਨ ਗੁਣ ਨਾਹਿਨ ਕਛ ਜਪ ਤਬ ਕੌਣ ਕਰਮ ਅਬ ਕੀ ਜੈ, ਨਾਨਕ ਹਾਰ ਪਰਿਓ ਸਰਨਾਗਤ ਅਭੈ ਦਾਨ ਪ੍ਰਭ ਦੀ ਜੈ। ਜੈਤ ਸ੍ਰੀ ਮਹੱਲਾ ਨੌਵਾਂ। ਮਨ ਰੇ ਸਾਚਾ ਗਹੁ ਵਿਚਾਰਾ, ਰਾਮ ਨਾਮ ਬਿਨ ਮਿਥਿਆ ਮਾਨੋ, ਸਗਰੋ ਇਹੋ ਸੰਸਾਰਾ ਰਹਾਉ। ਜਾ ਕੋ ਜੋਗੀ ਖੋਜ ਤਹਾਰੇ, ਪਾਇਓ ਨਾਹੀਂ ਤਹਿ ਪਾਰਾ। ਸੋ ਸਵਾਮੀ ਤੁਮ ਨਿਕਟ ਪਛਾਨੋ, ਰੂਪ ਰੇਖ ਤੇ ਨਿਆਰਾ। ਪਾਵਨ ਨਾਮ ਜਗਤ ਮੈਂ ਹਰ ਕੋ, ਕਬਹੂ ਨਾਹੀਂ ਸੰਭਾਰਾ। ਨਾਨਕ ਸਰਨ ਪਰਿਓ ਜਗ ਬੰਧਨ, ਰਾਖੋ ਬਿਰਦ ਤੁਹਾਰਾ। ਜੈਤ ਸ੍ਰੀ ਮਹੱਲਾ ਪੰਜਵਾਂ। ਸ਼ੰਤ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆਂ, ਨਾਨਕ ਹਰ ਸੰਗ ਮੀਤ ਸ਼ੰਤ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆਂ, ਤਿਸ ਮੋਹਨ ਲਾਲ ਪਿਆਰੇ, ਹੋਂ ਫਿਰੋ ਖੋਜੰਤੀਆਂ। ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ। ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ, ਇੱਕ ਤਿਲ ਪੀਨਾ ਧਰੀਜੈ। ਪ੍ਰਭ ਸਿਉ ਮਨ ਲੀਨਾ, ਜਿਉ ਜਲ ਮੀਨਾ, ਚਾਤਰਕ ਜਿਵੈ ਤਿਸੰਤੀਆਂ। ਜਨ ਨਾਨ ਗੁਰਪੂਰਾ ਪਾਇਆ, ਸਗਲੀ ਤਿਖਾ ਬੋਜੰਤੀਆਂ। ਜਾਰ ਵੇ ਪ੍ਰਿਯ ਹੱਬੇ ਸਖੀਆਂ, ਮੂੰਹ ਕਹੀ ਨਾ ਜਿਹੀਆ। ਜਾਰਵੇ ਹਿਕ ਡੂ ਹਿਕ ਝਾੜੈ ਹੋਂ ਕਿਸ ਚਿਤੇਹੀਆ, ਹਿਕ ਦੂ ਹਿਕ ਚਾੜੇ ਅਨਕ ਪਿਆਰੇ, ਨਿਤ ਕਰਦੇ ਭੋਗ ਬਿਲਾਸਾ। ਤਿਨਾ ਦੇਖ ਮਨ ਚਾਓ ਉਠਨ ਦਾ, ਹੋਂ ਕਦ ਪਾਈ ਗੁਣਤਾਸਾ। ਜਿਨੀ ਮੈਂਡਾ ਲਾਲ ਦਝਾਇਆ, ਹੋਂ ਤਿਸ ਆਗੈ ਮਨ ਡੇਹੀਆ। ਨਾਨਕ ਹੈ ਸੁਣ ਬਿਨੋ ਸੁਹਾਗਣ, ਮੂੰਹ ਦਸ ਡਿਖਾ ਪਿਰ ਕਹੀਆ। ਯਾਰ ਵੇ ਪਿਰ ਆਪਣ ਭਾਣਾ, ਕਿਛ ਨੀ ਸੀ ਛੰਦਾ। ਯਾਰ ਵੇ ਤੈ ਰਾਵਿਆ ਲਾਲਨ, ਮੂੰਹ ਦਸ ਦਸੰਦਾ। ਲਾਲਨ ਤੈ ਪਾਇਆ ਆਪ ਗਵਾਇਆ, ਜੈ ਤਨ ਭਾਗ ਮਥਾਣੀ। ਬਾਹਾਂ ਪਕੜ ਠਾਕੁਰ ਕੋ ਕਿੰਦੀ, ਗੁਣ ਅਵਗੁਣ ਨਾ ਪਛਾਣੇ। ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ, ਤੇ ਸਭ ਹੋ ਕੇ ਸੁਹੰਦਾ। ਜਨ ਨਾਨਕ ਧਨ ਸੁਹਾਗਣ ਸਾਈ, ਜੇ ਸੰਗ ਪਧਾਰ ਵਸੰਦਾ। ਯਾਰ ਵੇ ਨਿਤ ਸੁਖ ਸੁਖਿੰਦੀ ਸਾ ਮੈਂ ਪਾਈ, ਵਰ ਲੁੜੀਂਦਾ ਆਇਆ ਵਜੀ ਵਧਾਈ। ਮਹਾਂ ਮੰਗਲ ਰਹਿ ਸਥੀਆ, ਫਿਰ ਦਇਆਲ ਸਦਨਾ ਔਰੰਗੀਆਂ। ਵੱਡ ਭਾਗ ਪਾਇਆ ਗੁਰ ਮਿਲਾਇਆ, ਸਾਧ ਕੈ ਸਤ ਸੰਗੀਆਂ। ਆਸਾ ਮਨਸਾ ਸਗਲ ਪੂਰੀ, ਪ੍ਰਿਯ ਅੰਕ ਅੰਕ ਮਿਲਾਈ। ਬਿਨਵੰਤ ਨਾਨਕ ਸੁਖ ਸੁਖਿੰਦੀ, ਸਾ ਮੈਂ ਗੁਰ ਮਿਲ ਪਾਈ। ਜੈਤ ਸ੍ਰੀ ਮਹੱਲਾ ਪੰਜਵਾਂ। ਘਰ ਦੂਜਾ ਸ਼ੰਤ, ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਸਲੋਕ ਊਚਾ ਅਗਮਾ ਪਾਰ ਪ੍ਰਭ, ਕਥਨ ਨਾ ਜਾਏ ਅਕਥ। ਨਾਨਕ ਪ੍ਰਭ ਸਰਨਾਗਤੀ, ਰਾਖਨ ਕੋ ਸਮਰੱਥ ਸੰਤ। ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ, ਕੀਤੇ ਗਣੋ ਅਸੰਖ ਅਵਗੁਣ ਮੇਰਿਆ। ਅਸੰਖ ਅਵਗੁਣ ਖਤੇ ਫੇਰੇ, ਨਿਤ ਪ੍ਰਤ ਸਦ ਭੁਲੀਏ। ਮੋਹ ਮਗਨ ਬਿਕਰਾਲ ਮਾਇਆ, ਤੋ ਪ੍ਰਸਾਦੀ ਘੂਲੀਏ। ਲੋਕ ਕਰਤ ਬੇਕਾਰ ਵਿਖੜੇ, ਪ੍ਰਭ ਨੇਰਹੂ ਤੇ ਨੇਰਿਆ। ਬਿਨਵੰਤ ਨਾਨਕ ਦਇਆ ਧਾਰੂ, ਕਾਡ ਭਵਜਲ ਫੇਰਿਆ। ਸਲੋਕ ਨਿਰਤ ਨਾ ਪਾਵੇ ਅਸੰਖ ਗੁਣ, ਉੱਚਾ ਪ੍ਰਭ ਕਾ ਨਾਊ। ਨਾਨਕੇ ਬੇਨੰਤੀਆਂ, ਮਿਲੈ ਨ ਥਾਵੇ ਥਾਉ ਸ਼ੰਤ। ਦੂਸਰ ਨਾਹੀ ਠਾਉ ਕਾ ਪੈ ਜਾਈਏ, ਆਠ ਪੈਰ ਕਰ ਜੋੜ ਸੋ ਪ੍ਰਭ ਧਿਆਈਏ। ਧਿਆਈ ਸੋ ਪ੍ਰਭ ਸਦਾ ਆਪਣੇ ਮਨ ਮਨ ਹੈ ਚਿੰਦਿਆ ਪਾਈਏ। ਤਜ ਮਾਨ ਮੋਹ ਬੇਕਾਰ ਦੂਜਾ, ਏਕ ਸਿਉ ਲਿਵ ਲਾਈਏ। ਅਰਪ ਮਨ ਤਨ ਪ੍ਰਭੂ ਆਗੈ, ਆਪ ਸਗਲ ਮਿਟਾਈਏ। ਬਿਨਵੰਤ ਨਾਨਕ ਧਾਰ ਕਿਰਪਾ, ਸਾਚ ਨਾਮ ਸਮਾਈਏ। ਸਲੋਕ ਰੇਮਨ ਤਾਂ ਕੋ ਧਿਆਈਏ, ਸਬਦ ਜਾ ਕੇ ਹਾਥ।
ਰਾਮ ਨਾਮ ਤਰਨ ਸੰਚੀਐ ਨਾਨਕ ਨਿਭੈ ਸਾਧ ਸੰਤ ਸਾਥੀ ਅੜਾ ਪ੍ਰਭ ਏਕ ਦੂਸਰ ਨਾਹੀ ਕੋਈ ਥਾਨ ਥਨੰਤਰ ਆਪ ਜਲ ਥਲ ਪੂਰ ਸੋਈ ਜਲ ਥਲ ਮਈਲ ਪੂਰ ਆ ਸਰਬਦਾਤਾ ਪ੍ਰਭ ਧਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਹੋ ਤਾਕੇ ਕਿਆ ਗਣੀ ਪਜ ਸਰਣ ਸੁਆਮੀ ਸੁਖੈ ਗਾਮੀ ਤਿਸ ਬਿਨਾ ਅੰਨਾ ਕੋਈ ਬਿਨਵੰਤ ਨਾਨਕ ਦਇਆ ਤਾਰੂ ਇਸ ਪਰਾਵਤ ਨਾਮ ਹੋਏ ਸਲੋਕ ਚਿਤ ਜੇ ਚਿਤ ਵਿਆ ਸੋ ਮੈਂ ਪਾਇਆ ਨਾਨਕ ਨਾਮ ਧਿਆਏ ਸੁਖ ਸੰਭਾਇਆ ਸੰਤ ਅਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਲੇ ਹਰ ਨਾਮ ਸਿਮਰਤ ਮਿਟੇ ਕਿਲ ਵਿਖ ਬੁੱਝੀ ਤਪਤਾ ਕਾਨਿਆ

ਲੀਨੇ ਕਪਲੇ ਜੈ ਸ੍ਰੀ ਸ਼ੰਤ ਮਹੱਲਾ ਪੰਜਵਾਂ। ਪਧਾਣੂ ਸੰਸਾਰ ਗਰਭ ਅਟਿਆ, ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ। ਲੋ ਮੋਹ ਅਭਿਮਾਨ ਬੂਢੇ ਮਰਨ ਚੀਤ ਨਾ ਆਵੇ, ਪੁੱਤਰ ਮਿੱਤਰ ਵਿਹਾਰ ਬਨਤਾ ਇਹ ਕਰਤ ਬਿਹਾਵੇ। ਪੁੱਜ ਦਿਵਸ ਆਏ ਲਿਖੇ ਮਾਏ, ਦੁਖ ਧਰਮ ਦੂਤ ਹੂੰ ਡਿਠਿਆ। ਕਿਰਤ ਕਰਮ ਨਾ ਮਿਟੈ ਨਾਨਕ, ਹਰ ਨਾਮ ਧਨ ਹੀ ਖਟਿਆ। ਉਦਮ ਕਰੈ ਅਨੇਕ ਹਰ ਨਾਮ ਨ ਗਾਵਹੀ, ਭਰਮ ਹੈ ਜੋਨ ਅਸੰਖ ਮਰ ਜਨਮੈ ਆਵਈ। ਪਸ਼ੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵੇ, ਬੀਜ ਬੋਵਸ ਭੋਗ ਭੋਗੈ ਕੀਆ ਆਪਣਾ ਪਾਵੇ। ਰਤਨ ਜਨਮ ਹਰੰਤ ਜੁਐ ਪ੍ਰਭੂ ਆਪ ਨਾ ਭਾਵਈ। ਬਿਨਵੰਤ ਨਾਨਕ ਭਰਮੈ ਭਰਮਾਈ, ਖਿਨ ਏਕ ਟਿਕਣ ਨਾ ਪਾਵਈ। ਜੋ ਬਨ ਗਿਆ ਬਤੀਤ ਜਰ ਮਲ ਬੈਠੀ ਆ, ਕਰ ਕੰਪੈ ਸਿਰ ਡੋਲ ਨੈਣ ਨਾ ਡਿਠਿਆ। ਨੈ ਨੈਣ ਦੀ ਸਹਿ ਬਿਨ ਭਜਨ ਈਸੈ ਛੋੜ ਮਾਇਆ ਚਾਲਿਆ। ਕਹਿਆ ਨ ਮਾਨੈ ਸਿਰ ਖਾਕ ਛਾਨੈ, ਜਿਨ ਸੰਗ ਮਨ ਤਨ ਜਾਲਿਆ। ਸ਼੍ਰੀ ਰਾਮ ਰੰਗ ਅਪਾਰ ਪੂਰਨ, ਨੈ ਨਿਮਖ ਮਨ ਮੈਂ ਉਠਿਆ। ਬਿਨਵੰਤ ਨਾਨਕ ਕੋਟ ਕਾਗਰ, ਬਿਨ ਸਵਾਰ ਨਾ ਝੂਠਿਆ। ਚਰਨ ਕਮਲ ਸਰਣਾਏ ਨਾਨਕ ਆਇਆ, ਦੁੱਤ ਰਪੈ ਸੰਸਾਰ ਪ੍ਰਭਾਵ ਤਰਾਇਆ। ਮਿਲ ਸਾਧ ਸੰਗੇ ਭਜੇ ਸ਼੍ਰੀ ਤਰ, ਕਰ ਅੰਗ ਪ੍ਰਭ ਜੀ ਤਾਰਿਆ। ਹਰ ਮਾਨ ਲੀਏ ਨਾਮ ਦੀਏ, ਅਵਰ ਕਛ ਨਾ ਵਿਚਾਰਿਆ। ਗੁਣ ਨਿਧਾਨ ਅਪਾਰ ਠਾਕੁਰ, ਮਨ ਲੋੜੀਂਦਾ ਪਾਇਆ। ਬਿਨਵੰਤ ਨਾਨਕ ਸਦਾ ਤ੍ਰਿਪਤੇ, ਹਰ ਨਾਮ ਭੋਜਨ ਖਾਇਆ। ਜੈ ਸ੍ਰੀ ਮਹੱਲਾ ਪੰਜਵਾਂ। ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ, ਸਿਮਰੰਤ ਸੰਤ ਸਰਬਤਰ ਰਮਣ। ਨਾਨਕ ਅਗਨਾਸਨੁ ਜਗਦੀਸ਼ਵਰ ਹੈ, ਵੇਖਣ ਸੁਣਨ ਸੁਨਾਵਨੋ ਮਨ ਮੈਂ ਦ੍ਰਿੜੀਐ ਸਾਚ। ਪੂਰਿਓ ਸਰਬਤਰ ਮੈਂ ਨਾਨਕ, ਹਰ ਰੰਗ ਰਾਜ ਪੌੜੀ। ਹਰ

ਸਨਮੁਖ ਉੜਤਾਵੈ ਪਵਰ ਲੋਭੀ ਕੁਸਮ ਬਾਸ ਕਾ ਮਿਲ ਆ ਬੰਧਾਵੈ ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸਾ ਗਾਵੈ ਸਲੋਕ ਚਿਤਵੰਤ ਚਰਨ ਕਮਲੰਗ ਸਾਸ ਸਾਸ ਆਰਾਧਨ ਨੈ ਮਿਸਰੰਤ ਨਾਮ ਚੁਤ ਨਾਨਕ ਆਸ ਪੂਰਨ ਪਰਮੇਸ਼ਰੈ ਸੀਤੜਾ ਮਨ ਮੰਝਾਏ ਪਲਖ ਨਾ ਥੀਵੈ ਬਾਹਰਾ ਨਾਨਕ ਆਸੜੀ ਨਿਭਾਏ ਸਦਾ ਪਿਖੰਦੋ ਸਜਦਣੀ ਪੌੜੀ ਆਸਾਵੰਤੀ ਆਸ ਗੁਸਾਈ ਪੂਰੀਐ ਮਿਲ ਗੋਪਾਲ ਗੋਬਿੰਦ ਨ ਕਬਹੁ ਛੂਰੀਐ ਦੇਹ

ਸਦਾ ਹਜ਼ੂਰੀ ਐ ਸਲੋਕ ਰਸਨਾ ਉਚਰੰਤ ਨਾਮ ਸਰਵਣੰਗ ਸੁਨੰਤ ਸਬਦ ਅੰਮ੍ਰਿਤ ਹੈ ਨਾਨਕ ਤਿਨ ਸਦ ਬਲਿਹਾਰੰਗ ਜਿਨ੍ਹਾਂ ਧਿਆਨ ਪਾਰ ਬਣਮਣੈ ਹਬ ਕੁੜਾਵੇ ਕਾਮਿਕ ਸਾਈ ਬਾਹਰੇ ਨਾਨਕ ਸਹੀ ਧਨ ਜਿਨ੍ਹਾਂ ਪਿਰਹੜੀ ਸੱਚ ਸਿਉ ਪੌੜੀ ਸਦ ਬਲਿਹਾਰੀ ਤਿਨਾ ਜੇ ਸੁਨਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵੈ ਪ੍ਰਭ ਮਥਾ ਹਰ ਜਸ ਲਿਖੈ ਬੇਅੰਤ ਸੋ ਹੈ ਸੇ ਹਥਾ ਚਰਨ ਪੁਨੀਤ ਪਵਿੱਤਰ ਚਾਲੈ ਪ੍ਰਭ ਪਥਾ ਸੰਤਾਂ ਸੰਗ ਉਧਾਰ ਸਗਲਾ ਦੁਖ ਲਥਾ ਲੋਕ ਸਲੋਕ ਭਾਵੀ ਉਦਾਤ ਕਰਨੰਗ ਹਰ ਰਮਣੰਗ ਸੰਜੋਗ ਪੂਰਨ ਗੋਪਾਲ ਦਰਸ ਭੇਟੰਗ ਸਫਲ ਨਾਨਕ ਸੋ ਮਹੂਰਤ ਹੈ ਕੀਮ ਨਾ ਸਕਾ ਪਾਏ ਸੁਖ ਮਿਤੀ ਹੂੰ ਬਾਹਰੇ ਨਾਨਕ ਸਾਹਿਬ ਵੇਲੜੀ ਪ੍ਰਵਾਨ ਜੇ ਤਮ ਲੰਦੜੋ ਮਾਂ ਪਿਰੀ ਪੌੜੀ ਸਾਵੇਲਾ ਕਉ ਕੌਣ ਹੈ ਜਿਤ ਪ੍ਰਭ ਕੋ ਪਾਈ ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੈ ਗੁਸਾਈ ਆੜ ਪੈਰ ਹਰ ਧਿਆਏ ਕਹਿ ਮਨ ਇੱਛ ਬੁਝਾਈ ਵੱਡੇ ਭਾਗ ਸਤਸੰਗ ਹੋਏ ਨਿਵ ਲਾਗਾ ਪਾਈ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ਸਲੋਕ ਪਦਤ ਪੁਨੀਤ ਗੋਬਿੰਦ ਹੈ ਸਰਵ ਦੁਖ ਨਿਵਾਰਣ ਸਰਣ ਸੂਰ ਭਗਵਾਨ ਜਪੰਤ ਨਾਨਕ ਹਰ ਹਰ ਛੱਡਿਓ ਹਬ ਆਪ ਲਗੜੋ ਚਰਨਾ ਪਾਸ ਨਠੜੋ ਦੁਖ ਤਾਪ ਨਾਨਕ ਪ੍ਰਾਪੇ ਖੰਦਿਆਂ ਪੌੜੀ ਮੇਲ ਲਹਿਓ ਦਿਆਲ ਢਹਿ ਪਏ ਦੁਆਰਿਆ ਰੱਖ ਲਿਓ ਦੀਨ ਦਿਆਲ ਭਰਮਤ ਬੋ ਹਾਰਿਆ ਭਗਤ ਵਚਨ ਤੇਰਾ ਬਿਰਦ ਹਰ ਪਦ ਤੋਂ ਉਧਾਰਿਆ ਤੁਝ ਬਿਨ ਨਾਹੀ ਕੋਈ ਬਿਨੋ ਮੋਏ ਸਾਰਿਆ ਕਰ ਗਏ ਲਿਹੋ ਦਿਆਲ ਸਾਗਰ ਸੰਸਾਰਿਆ ਸਲੋਕ ਸੰਤ ਉਧਰਣ ਦਿਆਲ ਆਸਰੰਗ ਗੋਪਾਲ ਕੀਰਤਨ ਨਿਰਮਲੰਗ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਠਾਈ ਘਾਮ ਸੀਤਲ ਥੀਵੈ ਨਾਨਕ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਧਰੇ ਸਗਲ ਜਨ ਸੁਣ ਪ੍ਰਤਾਪ ਗੋਬਿੰਦ ਨਿਰਭੋ ਭਏ ਮਨ ਤੋੜ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਏ ਵੱਡੇ ਪੁੰਨ ਆੜ ਪੈਰ ਹਰ ਧਿਆਏ ਹਰ ਜਸ ਨਿਤ ਸੁਣ ਸਲੋਕ ਦਇਆ ਕਰਨੰਗ ਦੁਖ ਹਰਣੰਗ ਉਚਰਣੰਗ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਭਾਹੇ ਬਲੰਦੜੀ ਬੁੱਝ ਗਈ ਰਖੰਦੜੋ ਪ੍ਰਭ ਆਪ ਜਿਨੂੰ ਪਾਈ ਮੇਦਨੀ ਨਾਨਕ ਸੋ ਪ੍ਰਭ ਜਾ ਪੌੜੀ ਜਾਂ ਪ੍ਰਭ ਭਏ ਦਿਆਲ ਨਾ ਬਾਪਿਆ ਮਾਇਆ ਕੋਟ ਅੱਗਾ ਗਏ ਨਾਸ ਹਰ ਇੱਕ ਤੇ ਆਇਆ ਨਿਰਮਲ ਪਏ ਸਰੀਰ ਜਨ ਧੂਰੀ ਨਾਇਆ ਮਨ ਤਨ ਪਏ ਸੰਤੋਖ ਪੂਰਨ ਪ੍ਰਭ ਆਇਆ ਤਰੇ ਕੁਟੰਬ ਸੰਗ ਲੋਕ ਕੁਲ ਸਭਾਇਆ ਸਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਗੁਰਦਿਆਲ ਸਮਰੱਥ ਗੁਰ ਗੁਰੂ ਨਾਨਕ ਪਤ ਤੋਂ ਉਧਾਰਣ ਹੈ ਪਉ ਜਲ ਬਿਖਮਸ ਗਾਹੋ ਗੁਰਬੋਹਿਤੈ ਤਾਰਿਅਮ ਨਾਨਕ ਪੂਰ ਕਰਮ ਸਤਿਗੁਰ ਚਰਣੀ ਲੱਗਿਆ ਪੌੜੀ ਧੰਨ ਧੰਨ ਗੁਰਦੇਵ ਜੇ ਸੰਗ ਹਰ ਜਪੇ ਗੁਰ ਕਿਰਪਾਲ ਜਪ ਭਏ ਤਾਂ ਅਵਗੁਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚੋਂ ਉਜ ਥਪੇ ਕਾਟ ਸਿਲਕ ਦੁਖ ਮਾਇਆ ਕਰ ਲੀਨੇ ਅਬ ਦੱਸੇ ਗੁਣ ਗਾਏ ਬੇਅੰਤਰ ਸਨਾ ਹਰ ਜਸੇ ਸਲੋਕ ਦ੍ਰਿਸ਼ਟਨ ਤੇ ਕੋ ਸੁਣਿਅੰ ਤੇ ਕੋ ਵਰਤਨ ਤੇ ਕੋ ਨਰ ਹਰੈ ਨਾਮਦਾਨ ਜਚੰਤ ਨਾਨਕ ਦਿਆਲ ਪੁਰ ਕਿਰਪਾ ਕਰੈ ਹਿਕ ਸੇਵੀ ਹਿਕ ਸਮਲਾ ਹਰ ਇੱਕ ਸਪੈ ਅਰਦਾਸ ਨਾਮ ਵਖਰ ਤਨ ਸੰਚਿਆ ਨਾਨਕ ਸੱਚੀ ਰਾਸ ਪੌੜੀ ਪ੍ਰਭ ਦਿਆਲ ਬੇਅੰਤ ਪੂਰਨ ਇੱਕ ਇਹੋ ਸਭ ਕਿਛ ਆਪੇ ਆਪ ਦੂਜਾ ਕਹਾਂ ਕਿਹੋ ਆਪ ਕਰੋ ਪ੍ਰਵਦਾਨ ਆਪੇ ਆਪ ਲਿਹੋ ਆਵਣ

ਜੈ ਸ੍ਰੀ ਬਾਣੀ ਭਗਤਾਂਗੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਥ ਕਛੂ ਐ ਨਾ ਜਾਨੋ ਮਨ ਮਾਇਆ ਕਹਿ ਹਾਤ ਬਗਾਨੋ ਰਹਾਉ ਤੁਮ ਕਹੀਅਤ ਹੋ ਜਗਤ ਗੁਰ ਸਾਮੀ ਹਮ ਕਹੀਅਤ ਕਲ ਜੁਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਜੀ ਤੇ ਅੰਤਰ ਪਾਰਿਓ ਜਦ ਦੇਖੋ ਤਾਂ ਦੋਕੀ ਰਾਸੀ ਅਜੋ ਨਾ ਪਤਿਆਈ ਨਿਗਮ ਭਏ ਸਾਖੀ ਗੌਤਮ ਨਾਰ ਉਮਾਪਤ ਸਵਾਮੀ ਸੀਸ ਧਰਨ ਸਹਿਸ ਪਾਗਾਮੀ ਇਨ ਦੂਤਨ ਖਲਬਦ ਕਰ ਮਾਰਿਓ ਵੱਡੋ ਨਿਲਾਜ ਅਜੂ ਨਹੀਂ ਹਾਰਿਓ ਕਹਿ ਰਵਿਦਾਸ ਕਹਾਂ ਕੈਸੇ ਕੀਜੈ ਬਿਨ ਰਘੁਨਾਥ ਸਰਨ ਕਾ ਕੀ ਲੀਜੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ ਹਰ ਬਿਨ ਰਹਿ ਨ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬੌਰ ਨਾ ਭਵ ਜਲ ਫੇਰਾ ਰਹਾਉ ਮੇਰਾ ਹੀ ਅਰੈ ਲੋਜ ਲਗੀ ਪ੍ਰਭ ਕੇਰੀ ਹਰ ਨੈਨੋ ਹਰ ਪ੍ਰਭ ਹੇਰਾ ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਆਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਕਾਰਜ ਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਹੋਏ ਮਨ ਮੁਖ ਮੂੜ ਅਗਿਆਨੀ ਕਹੀਐ ਤਿਨ ਮਸਤਕ ਭਾਗ ਮੰਦੇਰਾ ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਟੋਡੀ ਮਹੱਲਾ ਪੰਜਵਾਂ ਘਰ ਪਹਿਲਾ ਦੋਬਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤਨ ਅਵਰ ਨਾ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰ ਕਹਿ ਜਾਂ ਕੋ ਪਾਕ ਸੁਆਮੀ ਰਹਾਉ ਊਸ ਸਮਾਨਾ ਠਾਕੁਰ ਤੇਰੂ ਅਵਰ ਨਾ ਕਾਹੂ ਤਾਨੀ ਐਸੋ ਅਮਰ ਮਿਲਿਓ ਭਗਤਨ ਕੋ ਰਾਚ ਰਹੇ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨੈ ਨਹੀਂ ਨਿਕਟਾਨੀ ਨਿਰਭਉ ਹੋਏ ਰਹੇ ਲਿਵ ਏਕੈ ਨਾਨਕ ਹਰ ਮਨ ਮਾਨੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਬਿਆਪੈ ਜਾਂ ਕੋ ਊਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋਹਾਰੀ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਟੋਡੀ ਮਹੱਲਾ ਪੰਜਵਾਂ ਘਰ ਦੂਜਾ ਚੋਬਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧਾਇਓ ਰੇ ਮਨ ਦੈ ਦਿਸ ਧਾਇਓ ਮਾਇਆ ਮਗਨ ਸਵਾਦ ਲੋ ਮੋਇਓ ਤਿਨ ਪ੍ਰਭਾ ਭੁਲਾਇਓ ਰਹਾਉ ਹਰ ਕਥਾ ਹਰ ਜਸ ਸਾਧ ਸੰਗਤ ਸਿਉ ਇੱਕ ਮੋਹਤ ਨਾ ਮਨ ਲਾਇਓ ਬਿਗ ਸਿਉ ਪੇਖ ਰੰਗ ਕੁਸੰਭ ਕੋ ਪਰ ਗਰੇ ਜੋ ਹੁਣ ਜਾਇਓ ਚਰਨ ਕਮਲ ਸਿਉ ਭਾਉ ਨਾ ਕੀਨੋ ਨੈ ਸਤਿਪੁਰਖ ਮਨਾਇਓ ਧਾਵਤ ਕੋ ਧਾਵੈ ਬੋ ਭਾਤੀ ਜੋ ਤੇਲੀ ਬਲਦ ਪਰਮਾਇਓ ਨਾਮ ਦਾਨੇ ਸਨਾਨ ਨਾ ਘੀਓ ਇੱਕ ਨਿਮਖ ਨਾ ਕੀਰਤ ਗਾਇਓ ਨਾਨਾ ਝੂਠ ਲਾਇਓ ਮਨ ਤੋਖਿਓ ਨੈ ਬੂਜਿਓ ਅਪਨਾਇਓ ਪਰ ਉਪਕਾਰ ਨਾ ਕਬੂ ਕੀ ਇਹਨੇ ਸਤਿਗੁਰੂ ਸੇਵ ਦੇ ਆਇਓ ਪੰਜ ਦੂਤ ਰਾਜ ਸੰਗਤ ਗੋਸ਼ਟ ਮਤਵਾਰੋ ਮਧਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਚਲ ਸੁਣ ਆਇਓ ਨਾਨਕ ਭਾਗ ਪਰਿਓ ਹਰ ਪਾਛੈ ਰਾਖ ਲਾਜ ਅਪਨਾਇਓ ਟੋਡੀ ਮਹੱਲਾ ਪੰਜਵਾਂ ਮਨੁੱਖ ਬਿਨ ਬੂਜੇ ਬਿਰਥਾ ਆਇਆ ਅਨਕ ਸਾਜ ਸਿਗਾਰ ਬੋ ਕਰਤਾ ਜਿਉ ਮ੍ਰਿਤਕ ਉਠਾਇਆ ਰਹਾਉ ਧਾਏ ਤਾਏ ਕਿਰਪਨ ਸਰਮ ਕੀਨੋ ਇਕੱਤਰ ਕਰੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤ ਹੀ ਕਾਜ ਨ ਆਇਆ ਕਰ ਆਭਰਣ ਸਵਾਰੀ ਸੇਜਾ ਕਾਮਨ ਥਾਟ ਬਨਾਇਆ ਸੰਗ ਨਾ ਪਾਇਓ ਆਪਣੇ ਭਰਤੇ ਪੇਗ ਪੇਗ ਦੁਖ ਪਾਇਆ ਸਾਰੋ ਦਿਨ ਸਮਜੂਰੀ ਕਰਤਾ ਤਹਿ ਮੁਸਲ ਹੈ ਸ਼ਰਾਇਆ ਖੇਦ ਪਇਓ ਬੇਗਾਰੀ ਨਿਆਈ ਘਰ ਕਹਿ ਕਾਮਨਾ ਆਇਆ ਭਇਓ ਅਨਗੁਰੋ ਜਾ ਕੋ ਪ੍ਰਭ ਕੋ ਤਿਸ ਹਿਰਦੈ ਨਾਮ ਵਸਾਇਆ ਸਾਧ ਸੰਗਤ ਕਹਿ ਪਾਛੈ ਪਰਿਓ ਜਾ ਨਾਨਕ ਹਰ ਰਸ ਪਾਇਆ ਟੋਡੀ ਮਹੱਲਾ ਪੰਜਵਾਂ ਕਿਰਪਾ ਨਿਧ ਬਸੋ ਹਿਰਦੈ ਹਰ ਨੀਤ ਤੈਸੀ ਬੁੱਧ ਕਰੋ ਪ੍ਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ ਰਹਾਉ ਦਾਸ ਤੁਮਾਰੇ ਕੀ ਪਾਵੋ ਧੂਰਾ ਮਸਤਕ ਲੇਲੇ ਲਾਵੋ ਮਹਾਂਪਤ ਤੇ ਹੋਤ ਪੁਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੀ ਮਿੱਠੀ ਲਾਗੋ ਕੀ ਉਹ ਤੁਹਾਰੋ ਭਾਵੋ
ਜੋ ਤੁਮ ਦੇਹ ਤਹੀ ਏ ਦ੍ਰਿਪਤਾ ਨਕਤ ਹੂੰ ਧਾਵੋ ਸਦ ਹੀ ਨਿਕਟ ਜਾਨੋ ਪ੍ਰਭ ਸਵਾਮੀ ਸਗਲ ਰੇਣ ਹੋਏ ਰਹੀ ਹੈ ਸਾਧੂ ਸੰਗਤ ਹੋਏ ਪ੍ਰਭ ਤਾਂ ਪ੍ਰਭ ਆਪਣਾ ਲਈ ਹੈ ਸਦਾ ਸਦਾ ਹਮ ਸ਼ੋਹਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ ਨਾਨਕ ਪਾਰਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਟੋਡੀ ਮਹੱਲਾ ਪੰਜਵਾਂ ਘਰ ਦੂਜਾ ਦੋ ਵਧੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗੋ ਦਾਨ ਠਾਕੁਰ ਨਾਮ ਅਵਰ ਕਛੂ ਮੇਰਾ ਸੰਗ ਨਾ ਚਾਲੈ ਮਿਲੈ ਕਿਰਪਾ ਗੁਣ ਗਾਮ ਰਹਾਓ ਰਾਜਮਾਲਾ ਨੇਕ ਭੋਗ ਰਾ ਸਗਲ ਤਰਵਰ ਕੀ ਸ਼ਾਮ ਧਾਏ ਧਾਏ ਬੋ ਬਿਦ ਕੋ ਧਾਵੈ ਸਗਲ ਨਿਰਾਰਥ ਕਾਮ ਬਿਨ ਗੋਬਿੰਦ ਅਵਰ ਜੇ ਚਾਹੋ ਦੀਸੈ ਸਗਲ ਬਾਤ ਹੈ ਖਾਮ ਕਹੋ ਨਾਨਕ ਸੰਤਰੇਨ ਮੰਗੋ ਮੇਰੋ ਮਨ ਪਾਵੈ ਵਿਸਰਾਮ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਕੋ ਨਾਮ ਮਨੈ ਸਧਾਰੈ ਜੀ ਪ੍ਰਾਨ ਸੁਖ ਇਸ ਮਨ ਕੋ ਬਰਤਨ ਏ ਹਮਾਰੇ ਰਹਾਉ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰਾ ਪਰਿਵਾਰ ਹੈ ਨਾਮ ਸਿਖਾਈ ਸਦਾ ਮੇਰਾ ਸੰਗ ਹਰ ਨਾਮ ਮੋਹ ਕੋ ਨਿਸਤਾਰੈ ਵਿਖੇ ਬਿਲਾਸ ਕਈ ਅਦਬੋ ਤੇਰੇ ਚਲਤਨ ਕਛੂ ਸੰਗਾਰੈ ਇਸ਼ਟ ਮੀਤ ਨਾਮ ਨਾਨਕੋ ਹਰ ਨਾਮ ਮੇਰੇ ਭੰਡਾਰੈ ਟੋਡੀ ਮਹੱਲਾ ਪੰਜਵਾਂ ਨੇਕੇ ਗੁਣ ਗਾਓ ਮਿਟਹੀ ਰੋਗ ਮੁਖ ਊਜਲ ਮਨ ਨਿਰਮਲ ਹੋਈ ਹੈ ਤੇਰੋ ਰਹਿ ਈਹਾਂ ਊਹਾਂ ਲੋਗ ਰਹਾਉ ਚਰਨ ਪਖਾਰ ਕਰੋ ਗੁਰ ਸੇਵਾ ਮਨੈ ਚਰਾਉ ਭੋਗ ਛੋੜ ਆਵਤ ਬਾਦ ਅਹੰਕਾਰ ਮਾਨ ਸੋਈ ਜੋ ਹੋਗ ਸੰਤ ਟਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਿਖੋਗ ਕਹੋ ਨਾਨਕ ਏਕ ਬਿਨ ਦੂਜਾ ਅਵਰ ਨ ਕਰਨੈ ਜੋਗ ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਉ ਹਵਰ ਨਾ ਸੂਝੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜਾ ਲੇਖੈ ਛੂਟੈ ਹਮ ਨਿਰਗੁਣ ਲੇਹੋ ਉਬਾਰੀ ਸਦਬਖਸਿੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਤਸ਼ਾਹ ਭਰਿਓ ਰਾਖ ਲਿਓ ਇਹ ਬਾਰੀ ਟੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਣ ਰਹਾਉ ਜੋ ਮੰਗੈ ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੂਹੂੰ ਤੇ ਛੂਟੈ ਭਵ ਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਿਨਾਸੇ ਖੇਮ ਚਾਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਟੋਡੀ ਮਹੱਲਾ ਪੰਜਵਾਂ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮਰਾ ਭਏ ਦਇਆਲਾ ਸਿਵ ਕੈ ਬਾਣ ਸਿਰ ਕਾਟਿਓ ਰਹਾਉ ਕਾਲ ਜਲ ਜਮ ਜੋਹੀ ਨ ਸਾਕੈ ਸਚ ਕਾ ਪੰਥਾ ਥਾਟਿਓ ਖਾਤ ਖਰਚਤ ਕਿਸ਼ਨ ਖੁਟਤ ਨਾਹੀ ਰਾਮ ਰਤਨ ਧਨ ਖਾਟਿਓ ਭਸਮਾ ਭੂਤ ਹੋ ਆਖਿਨ ਭੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹਿ ਜਨ ਨਾਨਕ ਸਭ ਦੇਖੈ ਲੋਕ ਸਬਾਇਆ ਟੋਡੀ ਮਹੱਲਾ ਪੰਜਵਾਂ ਕਿਰਪਨ ਤਨ ਮਨ ਕਿਲਵਕ ਭਰੇ ਸਾਧ ਸੰਗ ਭਜਨ ਕਰ ਸਵਾਮੀ ਢਾਕਨ ਕੋ ਇਕ ਹਰੇ ਰਹਾਉ ਅਨਕ ਛਿਦਰ ਬੋਹਿ ਤੇ ਛੁਟਕਤ ਥਾਮ ਨਾ ਜਾਹੀ ਕਰੇ ਜਿਸ ਕਾ ਬੋਹਿ ਤਿਸ ਆਰਾਧੇ ਖੋਟੇ ਸੰਗ ਖਰੇ ਗਲੀ ਸੈਲ ਉਠਾਵਤ ਚਾਹੈ ਹੋਏ ਊਹਾਂ ਹੀ ਹੈ ਧਰੇ ਜੋਰ ਸਕਤ ਨਾਨਕ ਕਿਛ ਨਾਹੀ ਪ੍ਰਭ ਰਾਖੋ ਸਰਨ ਪਰੇ ਟੋਡੀ ਮਹੱਲਾ ਪੰਜਵਾਂ ਹਰ ਕੇ ਚਰਨ ਕਮਲ ਮਨ ਧਿਆਉ ਕਾੜ ਕੁਠਾਰ ਪਿਤ ਬਾਦ ਹੰਤਾ ਔਖਦ ਹਰ ਕੋ ਨਾਉ ਰਹਾਉ ਤੀਨੇ ਤਾਵਨੇ ਵਾਰਨ ਹਾਰਾ ਦੁਖ ਹੰਤਾ ਸੁਖਰਾਸ ਤਾਂ ਕੋ ਬਿਗੰਨਾ ਕੋ ਲਾਗੈ ਜਾਂ ਕੀ ਪ੍ਰਭ ਆਗੈ ਅਰਦਾਸ ਸੰਤ ਪ੍ਰਸਾਦ ਬਹਿ ਨਾਰਾਇਣ ਕਰਨ ਕਾਰਨ ਪ੍ਰਵੇਗ ਬਾਲ ਬੁੱਧ ਪੂਰਨ ਸੁਖਦਾਤਾ ਨਾਨਕ ਹਰ ਹਰ ਟੇਕ ਟੋਡੀ ਮਹੱਲਾ ਪੰਜਵਾਂ ਹਰ ਹਰ ਨਾਮ ਸਦਾ ਸਦ ਜਾਪ ਤਾਰ ਨਗਰੋ ਪਾਰ ਬ੍ਰਹਮ ਸਵਾਮੀ ਵਸਦੀ ਕੀਨੀ ਆਪ ਰਹਾਉ ਜਿਸ ਕੇ ਸੇ ਫਿਰ ਤਿਨਹੀ ਸਮਾਲੇ ਬਿਨਸੇ ਸੋਗ ਸੰਤਾਪ ਹਾਥ ਦੇ ਰਾਖੇ ਜਨ ਆਪਣੇ ਹਰ ਹੋਏ ਮਾਈ ਬਾਪ ਜੀ ਜੰਤ ਹੋਏ ਮੇਰਵਾਨੰਦ ਧਾਰੀ ਹਰਨਾਥ ਨਾਨਕ ਸਰਨ ਪਰੇ ਦੁਖ ਭੰਜਨ ਜਾ ਗੜ ਪ੍ਰਤਾਪ ਟੋਡੀ ਮਹੱਲਾ ਪੰਜਵਾਂ
स्वामी सरन परयो दरबारी, कोट अपराध खंडन के दाते, तुझ बिन कौन उधारे रहाउ। खोजत खोजत बो प्रकारे सर्व अर्थ विचारे, साज संग परम गत पाइये माया रच बंधहारी। चरण कमल संग प्रीत मन लागी सुर जन मिले प्यारे, नानक आनंद करे हर जप जप सगले रोग निवारे। टोडी महला पंजवा घर तीजा चोब दे, एक ओंकार सतगुर प्रसाद। हां हां लपटोरे मूड़े कछु न थोरी, तेरो नहीं सुजानी मोरी रहाउ। आपन राम न चीनो खिनुआ, जो पर आई सो अपनी मनुआ। नाम संगी सो मन न वसायो, छोड़ जाए बाहू चित लायो रहाउ। छोड़ जाए बाहू चित लायो, सो संचयो जित भूख तिसायो। अमृत नाम तोसा नहीं पायो, काम क्रोध मोह को परिया। गुर प्रसाद नानक को तरिया, टोडी महला बनवा। हमारे एक है हरी हरी, आवन आन अवर सजान न करी रहाउ। वड्डे भा गुर अपना पायो, गुरमुख हर नाम दृढ़ायो। हर हर जापता व्रत नेमा, हर हर त्याए कुशल सब खेमा। अचार विहार जात हर गुनिया, महा आनंद कीर्तन हर सुनिया। कौ नानक जिन ठाकुर पाया, सब किश तिसके गृह में आया। टोडी महला पंजवा, कर चौथा दोब दे एक ओंकार सतगुरु प्रसाद। रूड़ो मन हर रंग लोड़ै, गाली हर नीहो ना होय रहाउ। हों टुडेंदी दर्शन कारण, बीथी बीथी बेखा। गुरमिल भरम गवाया है, ए बुद्ध पाई मैं साधु कन्हो। लेख लिखियो तुर मत है, ए बिद नान घर नैन अलोए। टोडी महला पंजवा, गर्भ गहलड़ो मूरड़ो ही ओरे। हियो महराज री मायो, डी हर न्याई मोय फाके ओरे रहाओ। कणो कणो कणो सद लोड़ै, बिन लैने कैठे पायो रे। महराज रो गाथ बाहु सिल पढ़ियो, नह भागड़ो पाहे संजोयो रे। सुन मन सीख साधु जन सगलो, थारे सगले प्राशत मिट्यो रे। जाको लैनो महराज री गांठड़ियो, जन नानक गर्भासना पोड़ियो रे। टोडी महला पंजवा, घर पंजवा दोब दे एक ओंकार सतगुरु प्रसाद। ऐसो गुण मेरो प्रभ जी कीन, पंच दोख अर अहंग रोग। ए तन ते सगल दूर कीन रहाओ, बंधन तोर शोर बिखिया ते। गुर को शब्द मेरा ही रह दीन, रूप न रूप मेरो कछ न विचारियो। प्रेम गयो मोह हर रंग भीन, पेख्यो लाल न पीट बीच पाट बीच खोए। पेख्यो लाल न पाट बीच खोए, अनद चिता हरखे पतीन। तिस ही को ग्रे सोई प्रभ नानक, सो ठाकुर तिस ही को धीन। टोडी महला पंजवा, माई मेरे मन की प्रीत। एही करम धर्म जप एही, राम नाम निर्मल है रीत रहाउ। प्राण आधार जीवन धन मोरै, देखन को दर्शन प्रवनीत। बाट घाट तो सत्संग मोरै, मन अपने को मेरे हर सखा कीत। संत प्रसाद भय मन निर्मल, कर कृपा अपने कर लीत। सिमर सिमर नानक सुख पाया, आ जुगाद भगतन के मीत। टोडी महला पंजवा, प्रभ जी मिल मेरे प्राण। बिसर नहीं निमखिए रते, अपने भगत को पूरन दान रहाओ। खोबो परम राख मेरे प्रीतम, अंतर जामी सुगुड़ सुजान। कोट राज नाम तन मेरे, अमृत दृष्ट धारो प्रमान। आठ पैर सना गुन गावे, जस पूरा कावे समरथ कान। तेरी शरण जियन के दाते, सदा सदा नानक कुर्बान। टोडी महला पंजवा, प्रभ तेरी पाकी धूर। दीन दयाल प्रीतम मन मोहन, कर कृपा मेरी लोचा पूर रहाओ। दै दे सराव रहे आ जस तुमरा, अंतर जामी सदा हजूर। जो तुमरा जस गावे करते, से जन कबू न मरते झूर। तंद बंद बिन से माया के, साधु संगत मिटे बिसूर।
ਸੁਖ ਸੰਪਤ ਭੋਗ ਸਜੇ ਕੇ ਬਿਨ ਹਰ ਨਾਨਕ ਜਾਣੇ ਕੂਰ। ਟੋਡੀ ਮਹੱਲਾ ਪੰਜਵਾਂ। ਮਾਈ ਮੇਰੇ ਮਨ ਕੀ ਪਿਆਸ, ਇੱਕ ਖਿਨ ਰਹਿ ਨਾ ਸਕੂੰ ਬਿਨ ਪ੍ਰੀਤਮ, ਦਰਸ਼ਨ ਦੇਖਣ ਕੋ ਧਾਰੀ ਮਨ ਆਸ ਰਹਾਉ। ਸਿਮਰੋ ਨਾਮ ਨਿਰੰਜਨ ਕਰਤੇ, ਮਨ ਤਨ ਤੇ ਸਭ ਕਿਲਵਿਖ ਨਾਸ, ਪੂਰਨ ਪਾਰ ਬ੍ਰਹਮ ਸੁਖਦਾਤੇ, ਅਵਿਨਾਸੀ ਬਿਮਲ ਜਾ ਕੋ ਜਾਸ। ਸੰਤ ਪ੍ਰਸਾਦ ਮੇਰੇ ਪੂਰ ਮਨੋਰਥ, ਕਰ ਕਿਰਪਾ ਭੇਟੇ ਗੁਣਤਾਸ। ਸ਼ਾਂਤ ਸਹਿਜ ਸੂਖ ਮਨ ਉਪਜਿਓ, ਕੋਟ ਸੂਰ ਨਾਨਕ ਪ੍ਰਗਾਸ। ਟੋਡੀ ਮਹੱਲਾ ਪੰਜਵਾਂ। ਹਰ ਹਰ ਪਦਤ ਪਾਵਨ, ਜੀ ਪ੍ਰਾਨ ਮਾਨ ਸੁਖਦਾਤਾ, ਅੰਤਰ ਜਾਮੀ ਮਨ ਕੋ ਭਾਵਨ ਰਹਾਉ। ਸੁੰਦਰ ਸੁਗੜ ਚਤੁਰ ਸਭ ਬੇਤਾ, ਰਿਦਾਸ ਨਿਵਾਸ ਭਗਤ ਗੁਣ ਗਾਵਨ, ਨਿਰਮਲ ਰੂਪ ਅਨੂਪ ਸੁਆਮੀ, ਪਰਮ ਭੂਮ ਕਰਮ ਭੂਮ ਬੀਜਨ ਸੁਖਾਵਨ। ਬਿਸਮਨ ਬਿਸਮ ਭਏ ਬਿਸਮਾਦਾ, ਆਨਾ ਬਿਓ ਦੂਸਰ ਲਾਵਨ। ਰਸਨਾ ਸਿਮਰ ਸਿਮਰ ਜਸ ਜੀਵਾ, ਨਾਨਕ ਦਾਸ ਦਾ ਬਲ ਜਾਵਨ। ਟੋਡੀ ਮਹੱਲਾ ਪੰਜਵਾਂ। ਮਾਈ ਮਾਇਆ ਛਲ, ਤ੍ਰਿਣ ਕੀ ਅਗਨ ਮੇਹ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ ਰਹਾਉ। ਛੋੜ ਸਿਆਣ ਬੋਚਤ ਰਾਈ, ਦੋਏ ਕਰ ਜੋੜ ਸਾਧ ਮਗ ਚੱਲ। ਸਿਮਰ ਸੁਆਮੀ ਅੰਤਰ ਜਾਮੀ, ਮਾਨਕ ਦੇ ਕਾਏ ਉੱਤਮ ਫਲ, ਬੇਦ ਬਖਿਆਨ ਕਰਤ ਸਾਧੂ ਜਨ, ਭਾਗਹੀਨ ਸਮਝਤ ਨਹੀਂ ਖਲ। ਪ੍ਰੇਮ ਭਗਤ ਰਾਚੇ ਜਨ ਨਾਨਕ, ਹਰ ਸਿਮਰਨ ਦਹਿਨ ਭਏ ਮਲ। ਟੋਡੀ ਮਹੱਲਾ ਪੰਜਵਾਂ। ਮਾਈ ਚਰਨ ਗੁਰ ਮਿੱਠੇ, ਵੱਡੇ ਭਾਗ ਦੇਵੈ ਪਰਮੇਸ਼ਰ, ਕੋਟ ਫਲਾਂ ਦਰਸਨ ਗੁਰ ਡੀਠੇ ਰਹਾਉ। ਗੁਣ ਗਾਵਤ ਚੋਤਾ ਬਿਨਾਸੀ, ਕਾਮ ਕ੍ਰੋਧ ਬਿਨ ਸੇ ਮਦ ਢੀਠੇ, ਅਸਥਿਰ ਭਏ ਸਾਚ ਰੰਗ ਰਾਤੇ, ਜਨਮ ਮਰਨ ਬੋਰ ਨਹੀਂ ਪੀਠੇ, ਬਿਨ ਹਰ ਭਜਨ ਰੰਗ ਰਸ ਜੇਤੇ, ਸੰਤ ਦਿਆਲ ਜਾਨੇ ਸਭ ਝੂਠੇ, ਨਾਮ ਰਤਨ ਪਾਇਓ ਜਨ ਨਾਨਕ, ਨਾਮ ਵਿਹੂਨ ਚਲੇ ਸਭ ਮੂਠੇ। ਟੋਡੀ ਮਹੱਲਾ ਪੰਜਵਾਂ। ਸਾਧ ਸੰਗ ਹਰ ਹਰ ਨਾਮ ਚਿਤਾਰਾ, ਸਹਿਜ ਆਨੰਦ ਹੋਵੈ ਦਿਨ ਰਾਤੀ, ਅੰਕੁਰ ਭਲੋ ਹਮਾਰਾ ਰਹਾਉ। ਗੁਰ ਪੂਰਾ ਭੇਟੀ ਉਬੜ ਪਾ, ਅੰਕੁਰ ਭਲੋ ਹਮਾਰਾ ਰਹਾਉ। ਗੁਰ ਪੂਰਾ।

ਉਤਰੀ ਭੁੱਖ। ਚਾਰ ਪਦਾਰਥ ਅਸ਼ਟ ਮਹਾਸਿਧ, ਕਾਮ ਧਿਨ ਪਾਰ ਜਾਤ ਹਰ ਹਰ ਰੁੱਖ, ਨਾਨਕ ਸਰਨ ਗਹੀ ਸੁਖ ਸਾਗਰ, ਜਨਮ ਮਰਨ ਫਿਰ ਗਰਭ ਨਾ ਦੁੱਖ। ਟੋਡੀ ਮਹੱਲਾ ਪੰਜਵਾਂ। ਹਰ ਹਰ ਚਰਨ ਹਿਰਦੈ ਉਰ ਥਾਰੀ, ਸਿਮਰ ਸਵਾਮੀ ਸਤਿਗੁਰ ਅਪਨਾ, ਕਾਰਜ ਸਫਲ ਹਮਾਰੇ ਰਹਾਉ। ਪੁੰਨ ਦਾਨ ਪੂਜਾ ਪਰਮੇਸ਼ਰ, ਹਰ ਕੀਰਤ ਤਤ ਵਿਚਾਰੇ, ਗੁਣ ਗਾਵਤ ਅਤੁਲ ਸੁਖ ਪਾਇਆ, ਠਾਕੁਰ ਅਗਮਾ ਪਾਰੇ, ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨਕਾ ਬਹੁਰ ਕਛ ਨ ਵਿਚਾਰੇ, ਨਾਮ ਰਤਨ ਸੁਨ ਜਪ ਜਪ ਜੀਵਾ, ਹਰ ਨਾਨਕ ਕੰਠ ਮਜਾਰੇ। ਟੋਡੀ ਮਹੱਲਾ ਨੌਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਹੋ ਕਹਾਂ ਆਪਣੀ ਅਦਮਾਈ, ਹੁਰ ਜਿਉ ਕਣਕ ਕਾਮਨੀ ਕੇ ਰਸ ਨਹਿ ਕੀਰਤ ਪ੍ਰਭ ਗਾਈ ਰਹਾਉ। ਜਗ ਝੂਠੇ ਗੋ ਸਾਧ ਜਾਨ ਕਹਿ ਤਾਂ ਸਿਉਰ ਚੁਬ ਜਾਈ, ਦੀਨ ਬੰਧ ਸਿਮਰਿਓ ਨਹੀਂ ਕਬਹੂ, ਹੋ ਦੂਜੋ ਸੰਗ ਸਹਾਈ, ਮਗਨ ਰਹਿਓ ਮਾਇਆ ਮੈਂ ਨਿਸ ਦਿਨ, ਛੁੱਟੀ ਨਾ ਮਨ ਕੀ ਗਾਈ, ਕਹਿ ਨਾਨਕ ਅਵ ਨਾਹੇ ਅਨੰਤ ਗਤ, ਬਿਨ ਹਰ ਕੀ ਸਰਨ ਆਈ। ਟੋਡੀ ਬਾਣੀ ਭਗਤਾਂ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ, ਜਲ ਕੀ ਮਾਂਚੁਲੀ ਚਰੈ ਖੰਜੂਰ, ਕਾਏ ਰੇ ਬਕਵਾਦ ਲਾਇਓ, ਜਿਨ ਹਰ ਪਾਇਓ ਤਿਨੈ ਛਪਾਇਓ ਰਹਾਉ। ਪੰਡਿਤ ਹੋਏ ਕੈ ਵੇਦ ਬਖਾਨੈ, ਮੂਰਖ ਨਾਮ ਦਿਓ ਰਾਮੈ ਜਾਨੈ, ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੇ, ਪਤਤ ਪਵਿੱਤ ਭਏ ਰਾਮ ਕਹਿਤ ਹੀ ਰਹਾਉ। ਰਾਮ ਸੰਗ ਨਾਮਦੇਵ ਜਨ ਕੋ ਪ੍ਰਤਗ ਆਈ, ਏਕਾਦਸ਼ੀ ਵਰਤ ਰਹੇ ਕਾਹੇ ਕੋ ਤੀਰਥ ਜਾਈ, ਪਨਤ ਨਾਮ ਦਿਓ ਸੁਕਿਰਤ ਸੁਮਤ ਪਏ, ਗੁਰਮਤ ਰਾਮ ਕਹਿ ਕੋ ਕੋ ਨਾ ਬੈਕੁੰਠ ਗਏ, ਤੀਨ ਛੰਦੇ ਖੇਲਿਆ ਛੈ ਰਹਾਉ, ਕੁਭਾਰ ਕੇ ਘਰ ਹਾਂਡੀਆਂ ਛੈ, ਰਾਜਾ ਕੇ ਕਰ ਸਾਂਡੀ ਗੋ, ਬਾਮਨ ਕੇ ਕਰ ਰਾਂਡੀਆਂ ਛੈ, ਰਾਂਡੀ ਸਾਂਡੀ ਹਾਂਡੀ ਗੋ, ਬਾਣੀਏ ਕੇ ਕਰ ਹੀਂਗਾ ਛੈ, ਭੈਂਸਰ ਮਾਥੈ ਸਿੰਗੋ, ਦੇਵਲ ਮਦੇ ਲੀਂਗਾ ਛੈ,

ਕੇਲ ਬੇਲ ਤੇਲ ਗੋ ਸੰਤਾਂ ਮਦੇ ਗੋਬਿੰਦ ਆਛੈ ਗੋਕਲ ਮਦੇ ਸਿਆਮ ਗੋ ਨਾਮੇ ਮਦੇ ਰਾਮ ਆਛੈ ਰਾਮ ਸਿਆਮ ਗੋਬਿੰਦ ਗੋ ਰਾਗ ਬਿਰਾੜੀ ਮਹੱਲਾ ਚੌਥਾ ਘਰ ਪਹਿਲਾ ਦੋਬਦੇ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਸੁਨ ਮਨ ਕਥ ਕਥਾ ਹਰ ਨਾਮ ਰਿੱਧ ਬੁੱਧ ਸਿੱਧ ਸੁਖ ਪਾਵੈ ਭਜ ਗੁਰਮਤ ਹਰ ਹਰ ਰਾਮ ਰਾਮ ਰਹਾਉ ਨਾਨਾ ਖਿਆਨ ਪੁਰਾਣ ਜਸ ਉਤਮ ਖੜ ਦਰਸ਼ਨ ਗਾਵੈ ਰਾਮ ਸੰਕਰ ਕਰੋੜ ਤਤੀਸ ਤੇ ਆਇਓ ਨੇ ਜਾਣਿਓ ਹਰ ਮਰਮਾਮ ਸੁਰ ਨਰ ਗਣ ਗੰਧਰਵ ਜਸ ਗਾਵੈ ਸਭ ਗਾਵਤ ਜੇ ਤੋ ਪਾਮ ਨਾਨਕ ਕਿਰਪਾ ਕਰੇ ਹਰ ਜਿਨ ਕੋ ਤੇ ਸੰਤ ਭਲੇ ਹਰ ਰਾਮ ਬੈਰਾੜੀ ਮਹੱਲਾ ਚੌਥਾ ਮਨ ਮਿਲ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਿਗੁਰ ਦਾਨ ਦੇ ਵਾਯੋ ਰਹਾਓ ਤੇ ਜਨ ਕੋ ਮਨ ਤਨ ਸਭ ਦੇਵੋ ਜਿਨ ਹਰ ਹਰ ਨਾਮ ਸੁਨਾਇਓ ਧਨ ਮਾਇਆ ਸੰਪੈ ਤਿਸ ਦੇਵੋ ਜਿਨ ਹਰ ਮੀਤ ਮਿਲਾਇਓ ਖਿਨ ਕਿੰਚਿਤ ਕਿਰਪਾ ਕਰੀ ਜਗਦੀਸ਼ਰ ਤਬ ਹਰ ਹਰ ਹਰ ਜਸ ਧਿਆਇਓ ਜਨ ਨਾਨਕ ਹਰ ਭੇਟੇ ਸਵਾਮੀ ਦੁਖ ਹੋਮੈ ਰੋਗ ਵਾਯੋ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣਾ ਗਵਾਵੈ ਰਹਾਓ ਜੋ ਕਿਛ ਕਰੇ ਸੋ ਆਪੇ ਸਵਾਮੀ ਹਰ ਆਪੇ ਕਾਰ ਕਰਾਵੈ ਹਰ ਆਪੇ ਹੀ ਮਤ ਦੇਵੈ ਸਵਾਮੀ ਹਰ ਆਪੇ ਬੋਲ ਬੋਲਾਵੈ ਹਰ ਆਪੇ ਪੰਜ ਧਾਤ ਵਿਸਥਾਰ ਵਿੱਚ ਧਾਤੂ ਪੰਚਾ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਚਕਰ ਚੁਗਾਵੈ ਬੈਰਾੜੀ ਮਹੱਲਾ ਚੌਥਾ ਜਪਨ ਰਾਮ ਨਾਮ ਨਿਸਤਾਰਾ ਕੋਟ ਕੁਟੰਤਰ ਕੇ ਪਾਪ ਸਭ ਖੋਵੈ ਹਰ ਫਉ ਜਲ ਪਾਰ ਉਤਾਰ ਰਹਾਉ ਕਾਇਆ ਨਗਰ ਬਸਤ ਹਰ ਸਵਾਮੀ ਹਰ ਨਿਰਭਉ ਨਿਰਵੈ ਨਿਰੰਕਾਰਾ ਹਰ ਨਿਕਟ ਬਸਤ ਕਛ ਨਦਰ ਨਾਵੈ ਹਰ ਲਾਦਾ ਗੁਰ ਵਿਚਾਰਾ ਹਰ ਆਪੇ ਸਾਹੋ ਸਰਾਫ ਰਤਨ ਹੀਰਾ ਹਰ ਆਪ

0: ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਂਜੇ ਸੋ ਸਾਹੋ ਸੱਚਾ ਵਣਜਾਰਾ ਬੈਰਾੜੀ ਮਹੱਲਾ ਚੌਥਾ ਜਪ ਮਨ ਹਰ ਨਿਰੰਜਨ ਨਿਰੰਕਾਰ ਸਦਾ ਸਦਾ ਹਰ ਧਿਆਈਐ ਸੁਖਦਾਤਾ ਜਾਕ ਅੰਤ ਨ ਪਾਰਾਵਰ ਰਹਾਉ ਅਗਨ ਕੁੰਟ ਮੈਂ ਉਰਦਲਿਵ ਲਾਗਾ ਹਰ ਰਾਖੈ ਉਦਰ ਮਝਾਰਾ ਸੋ ਐਸਾ ਹਰ ਸੇਵੋ ਮੇਰੇ ਮਨ ਹਰ ਅੰਤ ਛਡਾਵਣ ਹਾਰਾ ਜਾ ਕੈ ਹਿਰਦੈ ਵਸਿਆ ਮੇਰਾ ਹਰ ਹਰ ਤਿਸ ਜਨ ਕੋ ਕਰੋ ਨਮਸਕਾਰ ਹਰ ਕਿਰਪਾ ਤੇ ਪਾਈਐ ਹਰ ਜਪ ਨਾਨਕ ਨਾਮ ਆਧਾਰਾ ਬੈਰਾੜੀ ਮਹੱਲਾ ਚੌਥਾ ਜਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਇੱਛੈ ਸੋਈ ਫਲ ਪਾਵੈ ਫਿਰ ਦੁਖ ਨਾ ਲਾਗੈ ਆਏ ਰਹਾਉ ਸੋ ਜਪ ਸੋ ਤਪ ਸੋ ਸਾਬਰਤ ਪੂਜਾ ਜਿਤ ਹਰ ਸਿਉ ਪ੍ਰੀਤ ਲਗਾਏ ਬਿਨ ਹਰ ਪ੍ਰੀਤ ਹਰ ਪ੍ਰੀਤ ਸਭ ਝੂਠੀ ਇਕ ਹਿਨ ਮੈਂ ਬਿਸਰ ਸਭ ਜਾਏ ਤੂੰ ਬੇਅੰਤ ਸਰਵ ਕਲ ਪੂਰਾ ਕਿਛ ਕੀਮਤ ਕਈ ਨਾ ਜਾਏ ਨਾਨਕ ਸਰਣ ਤੁਮਾਰੀ ਹਰ ਜੀਉ ਭਾਵੈ ਤਿਵੈ ਛਡਾਏ ਰਾਗ ਬਿਰਾੜੀ ਮਹੱਲਾ ਪੰਜਵਾਂ ਘਰ ਪਹਿਲਾ ਇਕ ਓਅੰਕਾਰ ਸਤਿਗੁਰੂ ਪ੍ਰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਰਹਾਉ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰਪ੍ਰਸਾਦ ਨਾਨਕ ਮਤ ਪਾਈ ਰਾਗ ਤਿਲੰਗ ਮਹੱਲਾ ਪਹਿਲਾ ਘਰ ਪਹਿਲਾ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਗ ਅਰਜ ਗੁਪਤਮ ਪੇਸ ਤੋ ਦਰ ਗੋਸ ਕੁਨ ਕਰਤਾਰ ਹਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ ਮਮਸਰ ਮੋਏ ਅਜਰਾਇਲ ਗ੍ਰਿਫਤ ਹੈ ਦਿਲ ਹੇਚ ਨਾ ਦਾਨੀ ਰਹਾਓ ਜਨ ਪਿਸਰ ਪਦਰ ਬਿਰਾਂਦਰਾਂ ਕਸ ਨੇਸ ਦਸਤੰਗੀਰ ਆਖਰ ਬਿਅਵਤਮ ਕਸ ਨਦਾਰਦ ਚੂ ਸ਼ਬਦ ਤਕਬੀਰ ਸਭ ਰੋਜ ਗਸਤਮ ਦਰ ਹਵਾ ਕਰਦੇ ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਾ ਮਮਈ ਚਿਨੀ ਅਹਿਵਾਲ ਬਦਬਖਤ ਹਮਚੋ ਬਖੀਲ ਗਾਫਲ ਬੇਨਜ਼ਰ ਬੇਬਾਕ ਨਾਨਕ ਬਗੋਜਦ ਜਨ ਤੁਰਾਂ ਤੇਰੇ ਝਾਕਰਾਂ ਪਾ ਖਾਕ ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੀਵਾਨਾ ਭਇਆ ਅਤੀਤ ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦਰ ਮੰਗੂ ਨੀਤਾ ਨੀਤ ਤੋ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮੰਗਦ ਭੀਖਿਆ ਪਾਏ ਰਹਾਓ ਕੇਸਰ ਕੁਸਮ ਮਿਰਗ ਮੈਂ ਹਰਣਾ ਸਰਬ ਸਰੀਰੀ ਚੜਨਾ
1: ਇਹ ਪਟ ਪਾਂਡਾ ਕਹ ਨ ਕੋਈ ਐਸਾ ਭਗਤ ਵਰਨ ਮੈਂ ਹੋਏ ਤੇਰਾ ਨਾਮ ਨਿਵੇ ਰਹੇ ਲਿਵਲਾਏ ਨਾਨਕ ਤਿੰਨ ਦਰ ਭੀਖਿਆ ਪਾਏ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਦੀ ਤੜਲਾ ਪਰੰਗਾ ਮੇਰਾ ਕੰਤ ਨਾ ਭਾਵੈ ਝੋਲੜਾ ਪਿਆਰੇ ਕਿਉਂ ਤਨ ਸੇਜਾ ਜਾਏ ਹਉ ਕੁਰਬਾਨਾ ਜਾਉ ਮਿਹਰਬਾਨਾ ਹਉ ਕੁਰਬਾਨਾ ਜਾਉ ਹਉ ਕੁਰਬਾਨਾ ਜਾਉ ਤਿਨਾ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕਹਿ ਸਤਿਕੁਰਬਾਨਾ ਜਾਓ ਰਹਾਉ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਐ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਤੂੜ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਨ ਕੰਤ ਭਵ ਆਪੇ ਹੀ ਰਾਵੇ ਤਿਲੰਗ ਮਹੱਲਾ ਪਹਿਲਾ ਇਹ ਅਨੜੀਏ ਮਾਨੜਾ ਕਾਏ ਕਰੇ ਆਪਣੜੈ ਕਰ ਹਰ ਰੰਗੋ ਕੀ ਨਾ ਮਾਨ ਹੈ ਸੋ ਨੇੜੈ ਤਨ ਕਮਲੀਏ ਬਾਹਰ ਕਹਿ ਢੂੰਡੇ ਪੈਕੀਆਂ ਦੇਹ ਸਲਾਈਆਂ ਨੈਣੀ ਭਾਵਕ ਕਰ ਸਿੰਗਾਰੋ ਤਾਂ ਸੁਹਾਗਣ ਜਾਣੀਐ ਲਾਗੀ ਜਾ ਸੋ ਤਰੇ ਪਿਆਰੋ ਆਣੀ ਬਾਲੀ ਕਿਆ ਕਰੇ ਜਾ ਤਨ ਕੰਤ ਨਾ ਭਾਵੈ ਕਰਨ ਪਲਾਹ ਕਰੇ ਬਹੁ ਤੇਰੇ ਸਾ ਤਨ ਮਹਿਲ ਨਾ ਪਾਵੈ ਬਿਨ ਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ ਇੰਨੀ ਬਾਤੀ ਸੋ ਪਾਈਐ ਨਾਹੀ ਪਈ ਕਾਮਨ ਐਣੀ ਜਾਏ ਪੁੱਛੋ ਸੋ ਹੱਕ ਨਿਵਾਹੈ ਕਿੰਨੀ ਬਾਤੀ ਸੋ ਪਾਈਐ ਜੋ ਕਿਛ ਕਰੇ ਸੋ ਭਲਾ ਕਰ ਮਾਨੀਐ ਹਿਕਮਤ ਹੁਕਮ ਖੁਦਾਈ ਚੁਕਾਈਐ ਜਾ ਕੈ ਪ੍ਰੇਮ ਪਦਾਰਥ ਪਾਈਐ ਤੋ ਚਰਨੀ ਚਿਤ ਲਾਈਐ ਸੋ ਕਹੈ ਸੋ ਕੀਜੈ ਤਨ ਮਨੋ ਦੀਜੈ ਸਭ ਪਰਮਲ ਲਾਈਐ ਏਵ ਕਹਾ ਸੋ ਹਗਨਿ ਪੈ ਨੇ ਇਨੀ ਬਾਤੀ ਸੋਹ ਪਾਈਐ ਆਪ ਗਵਾਈਐ ਤਾਂ ਸੋਹ ਪਾਈਐ ਔਰ ਕੈਸੀ ਚਤੁਰਾਈ ਸੋਹ ਨਦਰ ਕਰ ਦੇਖ ਸੋ ਦਿਨ ਲਿਖ ਕਮ ਨੌ ਨਿਦ ਪਾਈ ਆਪਣੇ ਕੰਤ ਪਿਆਰੀ ਸਾ ਸੁਹਗ ਨਾਨਕ ਸਾ ਸਭਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਅਹਨ ਸਭਾਏ ਸਮਾਣੀ ਸੁੰਦਰ ਸਾਏ ਸਰੂਪ ਵਿਜਖਣ ਕਹੀਏ ਸਾ ਸਿਆਣੀ ਤਿਲੰਗ ਮਹੱਲਾ ਪਹਿਲਾ ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ ਪਾਪ ਕੀ ਜੰਝ ਲੈ ਕਾਬਲੋਂ ਧਾਇਆ ਜੋਰੀ ਮੰਗਾ ਦਾਨ ਵੇਲਾ ਲੋ ਸ਼ਰਮ ਧਰਮ ਦੋਏ ਛਪ ਖਲੋਏ ਕੂੜ ਫਿਰੈ ਪ੍ਰਧਾਨ ਵੇਲਾ ਲੋ ਕਾਜੀਆਂ ਬਾਹਮਣਾ ਕੀ ਗਲ ਥਕੀ ਅਗਦ ਪੜ ਸੈਤਾਨ ਵੇਲਾ ਲੋ ਮੁਸਲਮਾਨੀਆਂ ਭੜਕ ਤੇ ਬਾਕਸ਼ਟ ਮੈਂ ਕਰਹਿ ਖੁਦਾਏ ਵੇਲਾ ਲੋ ਜਾਤ ਸਨਾਤੀ ਹੋਰ ਹੇ ਦਵਾਣੀਆਂ ਇਹ ਪੀ ਲਿਖ ਲਾਏ ਵੇਲਾ ਲੋ ਖੂਨ ਕੇ ਸੋਹਲੇ ਗਾਵੀਐ ਨਾਨਕ ਰਤ ਕਾ ਕੁੰਗੂ ਪਾਏ ਵੇਲਾ ਲੋ ਸਾਹਿਬ ਕੇ ਗੁਣ ਨਾਨਕ ਗਾਵੈ ਮਾਸਪੁਰੀ ਵਿੱਚ ਅੱਖ ਮਸੋਲਾ ਜਿਨੂ ਪਾਈ ਰੰਗ ਰਵਾਈ ਬੈਠਾ ਵੇਖਾ ਵੱਖ ਅਕੇਲਾ ਸੱਚਾ ਸੋ ਸਾਹਿਬ ਸੱਚ ਤਪਾਵ ਸੱਚੜਾ ਨਿਉ ਕ੍ਰਿਕ ਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸੰਭਾਲ ਸੀ ਬੋਲਾ ਆਵਨ ਅਠੱਤਰ ਜਾਨ ਸਤਾਨਵੇਂ ਹੋਰ ਪਿਉਠ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖਾ ਸੱਚ ਸੁਣਾਏ ਸੀ ਸੱਚ ਕੀ ਬੇਲਾ ਤਿਲੰਗ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮਾ ਹੁਕਮ ਸਭ ਵਰਤਨੀ ਸੱਚ ਸਾਹਿਬ ਸਾਚਾ ਖੇਲ ਸਭ ਹਰ ਤਨੀ ਸਾਲਾਹ ਸੱਚ ਸਭ ਉਪਰ ਹਰ ਤਨੀ ਜਿਸ ਨਾਹੀ ਕੋਈ ਸਰੀਕ ਕਿਸ ਲੇਖਾ ਹੋ ਗਣੀ ਰਹਾਉ ਪੌਣ ਪਾਣੀ ਸਰਤੀ ਆਕਾਸ ਕਰ ਮੰਦਰ ਹਰ ਬਣੀ ਵਿੱਚ ਵਰਤਾ ਨਾਨਕ ਆਪ ਝੂਠ ਕਹੋ ਕਿਆ ਗਣੀ ਤਿਲੰਗ ਮਹੱਲਾ ਚੌਥਾ ਨਿਤ ਨਿਫਲ ਕਰਮ ਕਮਾਏ ਬਫਾਵਾ ਦੁਰਮਤੀ ਆ ਜਬ ਆਣ ਬਲਵੰਸ਼ ਕਰ ਝੂਠ ਤਬ ਜਾਣ ਜਗ ਜਿੱਤੀ ਆ ਐਸਾ ਬਾਜੀ ਸੰਸਾਰ ਨਾ ਚਿੱਤ ਹਰਨਾਮਾ ਖਿਨਮੈ ਬਿਨਸੈ ਸਭ ਝੂਠ ਮੇਰੇ ਮਾਨ ਧਿਆਏ ਰਾਮਾ ਰਹਾ ਸਾ ਬੇਲਾ ਚਿੱਤ ਨਾ ਆਵੈ ਜਿਤ ਆਏ ਕੰਟਕ ਕਾਲ ਗ੍ਰਸ ਤਿਸ ਨਾਨਕ ਲੈ ਛਡਾਏ ਜਿਸ ਕਿਰਪਾ ਕਾਰ ਹਿਰਦੈ ਵਸ ਤਿਲੰਗ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰਦੰ ਆਲਮ ਦੁਨੀਆਏ ਅਸਮਾਨ ਜਿਮੀ ਦਰਖਤ ਆਪ ਪੈਦਾਇਸ ਖੁਦਾਏ ਬੰਦੇ ਚਸਮ ਦੀ ਦੰਗ ਫਨਾਏ ਦੁਨੀਆਂ ਮੁਰਦਾਰ ਖੁਰਦਨੀ ਗਾ ਫੁਲ ਹਵਾਏ ਰਾਹਾ ਗੈਬਾਨ ਹੈਬਾਨ ਹਰਾਮ ਕੁਸਤਨੀ ਮੁਰਦਾਰ ਬਖੁਰਾਏ ਦਿਲ ਕਬਜੇ ਕਬਜਾ ਕਾਦਰੋ ਦੂਜਕ ਸਜਾਏ ਬਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਕ ਖਾਨਾਏ ਜਬਰ ਅਜਰਾਈਲ ਬਸਤਨੀ ਤਬ ਚੇ ਕਾਰੇ ਬਿਦਾਏ ਹਵਾਲ ਮਾਲੂਮ ਕਰਦੰ ਪਾਕ ਅੱਲਾਹ ਬੁੱਗੋ ਨਾਨਕ ਅਰਦਾਸ ਪੇਸ ਦਰਵੇਸ਼ ਬੰਦਾ ਤਿਲੰਗ ਘਰ ਦੂਜਾ ਮਹੱਲਾ ਪੰਜਵਾ ਤੁਦ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉੱਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਰਹਾਉ ਹੈ ਤੂੰ ਹੈ ਤੂੰ ਹੋਬਨਹਾਰ ਅਗਮ ਅਗਾਦ ਊਚ ਅਪਾਰ ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹੇ ਗੁਰਪ੍ਰਸਾਦ ਨਾਨਕ ਗੁਣ ਗਾਹੇ ਜੋ ਦੀਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦ ਅਨੂਪ ਸਿਮਰ ਸਿਮਰ ਸਿਮਰ ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕਉ ਬਲਿਹਾਰ ਤਿਸ ਕਾ ਸੰਗ ਤਰਾ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਂਛੋ ਧੂਰ ਤਿਲੰਗ ਮਹੱਲਾ ਪੰਜਵਾ ਘਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕਉ ਦੇ ਦਾਨ ਰਹਾਉ ਤੂੰ ਕਾਹੇ ਡੋਲੈ ਪ੍ਰਾਣੀਆਂ ਤੁਧ ਰਾਖੈ ਗਸ ਰਿਜਨਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨੁ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਕੁਦਰਤ ਕੀਮ ਨਾ ਜਾਣੀਐ ਵੱਡਾ ਵੇ ਪਰਵਾਹ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਿਲੰਗ ਮਹੱਲਾ ਪੰਜਵਾ ਕਰ ਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆ ਏਕ ਤੂੰ ਹੀ ਸਭ ਖਲਕ ਹੀ ਤੇ ਫਾ ਪਾਕ ਰਹਾਉ ਖਿਨ ਮਾਹੇ ਥਾਪ ਉਥਾਪ ਦਾ ਅਚਰਜ ਤੇਰੇ ਰੂਪ ਕੌਣ ਜਾਣਾ ਚਲਤ ਤੇਰੇ ਅੰਧਿਆਰੇ ਮੈਂ ਦੀਪ ਖੁਦ ਖਸਮ ਖਲਕ ਜਹਾਨ ਅੱਲਾ ਮਿਹਰਬਾਨ ਖੁਦਾਏ ਦਿਨ ਸਰੈਣ ਜੇ ਤੁਧ ਆਰਾਧੇ ਸੇ ਸੋ ਕਿਉਂ ਦੋਜਿਕ ਜਾਏ ਅਜਰਾਈ ਲਿਆਰ ਬੰਦੇ ਜਿਸ ਤੇਰਾ ਆਧਾਰ ਗੁਨਾ ਉਸ ਕੇ ਸਗਲ ਆਫੂ ਤੇਰੇ ਜਨ ਦੇਖਹ ਦੀਦਾਰ ਦੁਨੀਆ ਚੀਜ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਉ ਗੁਰ ਮਿਲ ਨਾਨਕ ਬੁਝਿਆ ਸਦਾ ਇੱਕ ਸਗਾਉ ਤਿਲੰਗ ਮਹੱਲਾ ਪੰਜਵਾਂ ਮੀਰਾਂ ਦਾਨਾ ਦਿਲ ਸੋਚ ਮੁਹੱਬਤੇ ਮਨ ਤਨ ਬਸੈ ਸੱਚ ਸ਼ਾਹ ਬੰਦੀ ਮੋਚ ਰਹਾਉ ਦੀਦਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ ਦਸਤਗੀਰੀ ਦੇਹ ਦਿਲਾਵਰ ਤੂੰ ਤੂੰ ਏਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ ਤਿਲੰਗ ਮਹੱਲਾ ਪਹਿਲਾ ਕਰ ਦੂਜਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਕੀਆ ਤਿਨ ਦੇਖਿਆ ਕਿਆ ਕਹੀਏ ਰੇ ਭਾਈ ਆਪੇ ਜਾਣਾ ਕਰੇ ਆਪ ਜਿਨ ਵਾੜੀ ਹੈ ਲਾਏ ਰਾਏ ਸਾ ਪਿਆਰੇ ਕਾ ਰਾਏ ਸਾ ਜਿਤ ਸਦਾ ਸੁਖ ਹੋਈ ਰਹਾਉ ਜਿਨ ਰੰਗ ਕੰਤ ਨ ਰਾਵਿਆ ਸਾ ਪਛੋ ਰੇਤਾਣੀ ਹਾਥ ਪਛੋੜਾ ਸਿਰ ਧੁਨਾ ਜਬ ਰੈਨ ਵਿਹਾਣੀ ਪਛੋ ਤਾਵਾ ਨਾ ਮਿਲੈ ਜਬ ਚੂਕੈ ਗੀ ਸਾਰੀ ਤਾਂ ਫਿਰ ਪਿਆਰਾ ਰਾਵੀਐ ਜਬ ਆਵੈ ਗੀ ਵਾਰੀ ਕੰਤ ਲਿਆ ਸੁਹਗਨੀ ਮੈਂ ਤੇ ਬਦਵੀ ਇਹ ਸੇ ਗੁਣ ਮੁਜੈ ਨਾ ਆਵਨੀ ਕਹਿ ਜੀ ਦੋਸਤ ਰੇ ਜਿਨੀ ਸਖੀ ਸੁਹਰਾਵਿਆ ਤਿਨ ਪੁੱਛੋਂਗੀ ਜਾਏ ਪਾਏ ਲੱਗੋ ਬੇਨਤੀ ਕਰੋ ਲਿਓਗੀ ਪੰਥ ਬਤਾਏ ਹੁਕਮ ਪਛਾਣ ਨਾਨਕਾ ਪਉ ਚੰਦਨ ਲਾਵੈ ਗੁਣ ਕਾਮਨ ਕਾਮਨ ਕਰੈ ਤਉ ਕਿਉ ਪਿਆਰੇ ਕੋ ਪਾਵੈ ਜੋ ਦਿਲ ਮਿਲਿਆ ਸੋ ਮਿਲ ਰਹਿਆ ਮਿਲਿਆ ਕਹੀਐ ਰੇ ਸੋਈ ਜੇ ਬਹੁ ਤੇਰਾ ਲੋਚੀਐ ਬਾਤੀ ਮੇਲ ਨਾ ਹੋਈ ਤਾਤ ਮਿਲੈ ਫੁਣ ਧਾਤ ਕਉ ਲਿਵ ਲਿਵੈ ਕੋ ਤਹਵੈ ਗੁਰ ਪ੍ਰਸਾਦੀ ਜਾਣੀਐ ਤਉ ਅਨਭਉ ਪਾਵੈ ਪਾਨਾ ਬਾੜੀ ਹੋਏ ਘਾ ਖਰ ਪਾਨਾ ਬਾੜੀ ਹੋਏ ਘਰ ਖਰ ਸਾਰ ਨਾ ਜਾਣੈ ਰਸੀਆ ਹੋਵੈ ਮੁਸ਼ਕ ਕਾ ਤਬ ਫੂਲ ਪਛਾਣੈ ਆਪਿਓ ਪੀਵੈ ਜੋ ਨਾਨਕਾ ਪ੍ਰਮ ਪ੍ਰਮ ਸਮਾਵੈ ਸਿਜੇ ਸਿਜੇ ਮਿਲ ਰਹਿ ਅਮਰਾ ਪਦ ਪਾਵੈ ਤਿਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਭਾਵਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ਜਿਨ ਗੁਰ ਕੀ ਕੀਤੀ ਚੱਕਰੀ ਤਿਨ ਸਦ ਬਲਿਹਾਰੀ ਜੋ ਹਰ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਨ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਏਂਦੇ ਤੇ ਜਨ ਪਰਵਾਨਾ ਤਿਨ ਵਿਟਹੁ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾ ਹਰ ਤੇਰੀ ਪਿਰਹਾੜੀ ਸਾ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇਮਦੇ ਤਿਨ ਹਰ ਫਲ ਪਾਵੈ
2: ਜਿਨ੍ਹਾਂ ਹਰ ਸੇਤੀ ਪਿਰਹੜੀ ਤਿਨਾ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਵਨ ਦੇ ਹਰ ਨਾਮ ਸਮਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕਉ ਘੁੰਮ ਜਾਇਆ ਓਏ ਆਪ ਛੁੱਟੇ ਪਰਿਵਾਰ ਸਿਉ ਸਭ ਜਗਤ ਛਡਾਇਆ ਗੁਰ ਪਿਆਰਾ ਹਰ ਸੇਵਿਆ ਗੁਰ ਧਨ ਗੁਰ ਧਨੋ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ ਜੋ ਗੁਰ ਸਿੱਖ ਗੁਰ ਸੇਵੰਦੇ ਸੇ ਪੁੰਨ ਪ੍ਰਾਣੀ ਜਨ ਨਾਨਕ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਪਾਈਆਂ ਹਰ ਦਰਗਹਿ ਪਹਿਨਾਈਆਂ ਹਰ ਆਪ ਗਲ ਲਾਈਆਂ ਜੋ ਗੁਰਮੁਖ ਨਾਮ ਧਿਆਇਂਦੇ ਤਿਨ ਦਰਸ਼ਨ ਦੀਜੈ ਹਮ ਤਿਨ ਕੇ ਚਰਨ ਪਖਾਲਦੇ ਧੂੜ ਘੁਲ ਘੁਲ ਪੀਜੈ ਪਾਣ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨ ਚੇਤਿਓ ਜਮ ਪਕੜ ਚਲਾਈਆਂ ਜਿਨ ਹਰ ਨਾਮਾ ਹਰ ਚੇਤੇ ਆ ਹਿਰਦਾ ਉਰ ਤਹਾਰੇ ਤਿਨ ਜਮ ਨੇੜ ਨਾ ਆਵਈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣਾ ਨਾਨਕ ਜਿਨ ਸਤਿਗੁਰ ਪੇਟਿਆ ਰੰਗ ਰਲੀਆਂ ਮਾਣ ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਉ ਹਉ ਗੁਰ ਵਿਟੋ ਸਦ ਵਾਰਿਆ ਜਿਨ ਦਿੱਤੜਾ ਨਾਉ ਸੋ ਧੰਨ ਗੁਰੂ ਸ਼ਾਬਾਸ ਹੈ ਹਰ ਦੇ ਸੁਨੇਹਾ ਹਉ ਵੇਖ ਵੇਖ ਗੁਰੂ ਬਿਗਸਿਆ ਗੁਰ ਸਤਿਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿੱਖਾਂ ਗੁਰ ਮੰਨਿਆ ਤਿਨਾਂ ਭੁੱਖ ਸਭ ਜਾਵੀ ਹਰ ਕਾ ਮਾਰਗ ਆਖੀਐ ਕਹੋ ਕਿਤ ਵਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰਮੁਖ ਹਰ ਅਰਾਧਿਆ ਸੇ ਸ਼ਾਹ ਵੱਡ ਦਾਣੇ ਹਉ ਸਤਿਗੁਰ ਕੋ ਸਦ ਵਾਰਿਆ ਗੁਰ ਬਚਨ ਸਮਾਣੇ ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤੁਧ ਭਾਵਾ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵਾ ਨਾਨਕਾ ਸਾਈ ਗੱਲ ਚੰਗੀ ਤਿਲੰਗ ਮਹੱਲਾ ਨੌਵਾਂ ਕਾਫੀ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਚੇਤਨਾ ਹੈ ਤਉ ਚੇਤਲਾ ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਧ ਬਿਹਤ ਹੈ ਫੂਟੈ ਘਟ ਜੋ ਪਾਣੀ ਰਹਾਉ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਝੂਠਾ ਲਾਲਚ ਲਾਗ ਕੈ ਨਹ ਮਰਨ ਪਛਾਨਾ ਅਜੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵਾ ਕਹੁ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵਾ ਤਿਲੰਗ ਮਹੱਲਾ ਨੌਵਾਂ ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ ਰਹਾਉ ਮਾਤ ਪਿਤਾ ਸੁਤ ਬੰਦ ਜਨ ਹਿਤ ਜਾਂ ਸੋ ਕੀਨਾ ਜੀਉ ਛੂਟੋ ਜਬ ਦੇ ਤੇ ਡਾਰ ਅਗਨ ਮੈਂ ਦੀਨਾ ਜੀਵਤ ਲਓ ਵਿਵਹਾਰ ਹੈ ਜਗ ਕਉ ਤੁਮ ਜਾਨੋ ਨਾਨਕ ਹਰ ਗੁਣ ਗਾਇ ਲੈ ਸਭ ਸੁਫਣ ਸਮਾਨੋ ਤਿਲੰਗ ਮਹੱਲਾ ਨੌਵਾਂ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਅਵਸਰ ਵੀ ਤਿਉ ਜਾਤ ਹੈ ਕਹਿਓ ਮਾਨ ਲੈ ਮੇਰੂ ਰਹਾਉ ਸੰਪਤ ਰਥ ਧਨ ਰਾਜ ਸਿਉ ਅਤ ਨੇਹੁ ਲਗਾਇਓ ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇਓ ਜਾਣ ਬੂਝ ਕੈ ਬਾਵਰੇ ਤੈਂ ਕਾਜ ਵਿਗਾਰਿਓ ਪਾਪ ਕਰਤ ਸੁਖ ਚਿਓ ਨਹੀਂ ਨਹ ਗਰਬ ਨਿਵਾਰਿਓ ਜਿਹ ਬਿਧ ਗੁਰ ਉਪਦੇਸਿਆ ਸੋ ਸੁਨ ਰੇ ਪਾਈ ਨਾਨਕ ਕਹਿਤ ਪੁਕਾਰ ਕੈ ਗਹੁ ਪ੍ਰਭ ਸ਼ਰਨਾਈ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੁੱਕ ਦਮ ਕਰਾਰੀ ਚੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾਹੇ ਰਹਾਉ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਵਾਦ ਬਕਾਹੇ। ਹੱਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾਹੇ। ਅਸਮਾਨ ਮਿਹਾਨੇ ਲਹੰਗ ਦਰੀਆ, ਗੁਸਲ ਕਰ ਦਨ ਬੂਦ। ਕਰ ਫਕਰ ਦਾਇਮ ਲਾਏ ਚਵਸਮੇ, ਜਹਾਂ ਤਹਾਂ ਮੌਜੂਦ। ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ, ਉਹ ਕਰੈ ਜਾਂ ਨ ਸੋਏ। ਨਾਮਦੇਵ ਜੀ, ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ। ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਅਧਾਰਾ। ਰਹਾਉ ਕਰੀਮਾ ਰਹੀਮਾ, ਅੱਲਾ ਤੂੰ ਗਨੀਹੀ। ਹਾਜਰਾ ਹਜੂਰ ਦਾਰ ਪੇਸ ਤੂੰ ਮਨੀ, ਦਰਿਆਓ ਤੂੰ ਦੇਹੰਦ ਤੂੰ ਬਿਸਿਆਰ ਤੂੰ ਧਨੀ। ਦੇਹ ਲੇਹ ਏਕ ਤੂੰ ਦਿਗਰ ਕੋ ਨਹੀਂ, ਤੂੰ ਦਾਨਾ ਤੂੰ ਬਿਨਾ ਮੈਂ ਵਿਚਾਰ ਕਿਆ ਕਰੀ। ਨਾਮੇ ਚੇ ਸੁਆਮੀ ਬਖਸ਼ੰਦ ਤੂੰ ਹਰੀ, ਹੱਲੇ ਜਾਰਾਂ ਖੁਸ਼ ਖਬਰੀ। ਬਲ ਬਲ ਜਾਓ ਹਾਉ ਬਲ ਬਲ ਜਾਓ, ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ। ਰਹਾਉ ਕੁਜਾ ਆਮਦ ਕੁਜਾ ਰਫਤੀ, ਕੁਜਾ ਮੇਰਵੀ ਦੁਆਰਕਾ ਨਗਰੀ। ਰਾਸ ਬਗੋਈ ਖੂਬ ਤੇਰੀ ਪਗਰੀ, ਮੀਠੇ ਤੇਰੇ ਬੋਲ ਦੁਆਰਕਾ ਨਗਰੀ। ਕਾਹੇ ਕੇ ਮਗੋਲ ਚੰਦੀ ਹਜ਼ਾਰ ਆਲਮ ਏਕਲਖਾਨਾ, ਹਮ ਚਿਨੀ ਪਾਤਸ਼ਾਹ ਸਾਮਲੇ ਬਰਨਾ। ਆਸਪਤ ਗਜਪਤ ਨਰਹ ਨਰਿੰਦ, ਨਾਮੇ ਕੇ ਸੁਆਮੀ ਮੀਰ ਮੁਕੰਦ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਭਾਂਗਰ ਪ੍ਰਸਾਦ। ਰਾਗ ਸੂਹੀ ਮਹੱਲਾ ਪਹਿਲਾ, ਚੌਪਦੇ ਕਰ ਪਹਿਲਾ। ਭਾਂਡਾ ਤੋਏ ਬੈਸ ਧੂਪ ਦੇਵੋ, ਤੋ ਦੁੱਧ ਕੋ ਜਾਵੋ। ਦੂਧ ਕਰਮ ਫੁਣ ਸੁਰਤ ਸਮਾਇਨ, ਹੋਏ ਨਿਰਾਸ ਜਮਾਵੋ। ਜਪੋ ਤਾਂ ਏਕੋ ਨਾਮਾ, ਅਵਰ ਨਿਰਾ ਫਲ ਕਮ ਰਹਾਓ। ਇਹ ਮਨ ਈਟੀ ਹਾਥ ਕਰੋ ਫੁਣ, ਨੇਤਰੋ ਨੀਂਦ ਨਾਵੈ। ਰਸਨਾ ਨਾਮ ਜਪੋ ਤਬ ਮਥੀਐ, ਇਨ ਵਿਦ ਅੰਮ੍ਰਿਤ ਪਾਵੋ। ਮਨ ਸੰਪੜ ਜੇ ਸਤਸਰ ਨਾਵਨ, ਭਾਵਨ ਪਾਤੀ ਤ੍ਰਿਪਤ ਕਰੇ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਵਿਦ ਸਾਹਿਬ ਰਵਤ ਰਹ। ਕਹਿੰਦੇ ਕਹ ਕਹਿ ਕਹਿ ਜਾਵੈ, ਤੁਮ ਸਰ ਅਵਰ ਨਾ ਕੋਈ। ਭਗਤ ਹੀਨ ਨਾਨਕ ਜਨ ਜੰਪ, ਹੌਸਾ ਲਾਹੀ ਸਚ ਸੋਈ। ਸੂਹੀ ਮਹੱਲਾ ਪਹਿਲਾ ਕਰ ਦੂਜਾ, ਏਕ ਓਅੰਕਾਰ ਸਤਿਗੁਰ ਪ੍ਰਸਾਦ। ਅੰਤਰ ਵਸੈ ਨਾ ਬਾਹਰ ਜਾਏ, ਅੰਮ੍ਰਿਤ ਛੋੜ ਕਾਹੇ ਵੇਖਾਏ। ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸੱਚੇ ਕੇਰੇ। ਰਹਾਉ ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬੰਧਿਆ ਸਭ ਜਗ ਪਵੈ। ਸੇਵਾ ਕਰੇ ਸੋ ਚਾਕਰ ਹੋਏ, ਜਲ ਥਲ ਮਹੀ ਅਲ ਰਵ ਰਹਿਆ ਸੋਏ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਾਣਵਤ ਨਾਨਕ ਤਾਰੇ ਸੋਏ। ਸੂਹੀ ਮਹੱਲਾ ਪਹਿਲਾ ਕਰ ਸੇਵਾ, ਏਕ ਓਅੰਕਾਰ ਸਤਿਗੁਰ ਪ੍ਰਸਾਦ। ਉਜਲ ਕਹਿਆ ਚਿਲਕਨਾ, ਘੋਟਮ ਕਾਲੜੀ ਮਸ। ਤੋਤਿਆਂ ਜੂਠ ਨਾ ਉਤਰਾ, ਜੇ ਸੌ ਧੋਵਾਂ ਤਿਸ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਰਹਾਉ ਕੋਠੇ ਮੰਡਪ ਮਾੜੀਆਂ, ਪਾਸੋਂ ਚਿੱਤ ਵੀ ਆਹ। ਝੱਠੀਆਂ ਕਾਮਨਾ ਆਵਨੀ, ਵਿੱਚੋਂ ਸੱਖਣੀ ਆਹ। ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ, ਘੜਗੜ ਜੂਆਂ ਖਾਵਨੇ ਬੱਗੇ ਨਾ ਕਹੀਨ। ਸਿਮਲ ਰੁੱਖ ਸਰੀਰ ਮੈਂ ਮੈਜਨ ਦੇਖ ਪੁਲਨ, ਸੇਫਲ ਕਾਮਨਾ ਆਵਨੀ ਤੇ ਗੁਣ ਮੈਂ ਤਨ ਹਨ। ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ, ਅੱਖੀ ਲੋੜੀ ਹੋਣ ਨਾ ਲਹਾਂ। ਚੜ੍ਹ ਲੰਘਾ ਕਿੱਤ ਚੱਕਰੀਆਂ ਚੰਗਿਆਈਆਂ, ਅਵਰ ਸਿਆਣਪ ਕਿੱਤ। ਨਾਨਕ ਨਾਮ ਸਮਾਲ ਤੂੰ ਬੱਧਾ ਛੁੱਟੈ ਜਿੱਤ। ਸੂਹੀ ਮਹੱਲਾ ਪਹਿਲਾ, ਜਾਪ ਤਾਪ ਕਾ ਬੰਦ ਬੇੜਲਾ। ਜਿਤ ਲੰਘੇ ਵਹੇਲਾ, ਨਾ ਸਰਵਰ ਨਾ ਉਛਲਾ। ਐਸਾ ਪੰਸੁਹੇਲਾ ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ ਸਤਰੰਗ ਢੋਲਾ। ਰਹਾਉ ਸਾਜਨ ਚੱਲੇ ਪਿਆਰਿਆ, ਕਿਉਂ ਮੇਲਾ ਹੋਈ। ਜੇ ਗੁਣ ਹੋਵੇ ਗੰਠੜੀਐ, ਮਿਲੇਗਾ ਸੋਈ। ਮਿਲਿਆ ਹੋਏ ਨਾ ਵਿਛੜੈ, ਜਿਹ ਮਿਲਿਆ ਹੋਈ ਆਵਾ ਗੁਣ ਨਿਵਾਰਿਆ ਹੈ ਸੱਚ ਸੋਈ ਹਮੈ ਮਾਰ ਨਿਵਾਰਿਆ ਸੀਤਾ ਹੈ ਚੋਲਾ ਗੁਰ ਬਚਨੀ ਫਲ ਪਾਇਆ ਸਹ ਕੇ ਅੰਮ੍ਰਿਤ ਬੋਲਾ ਨਾਨਕ ਕਹਿ ਸਹੇਲੀਓ ਸਭ ਖਰਾ ਪਿਆਰਾ ਹਾਮ ਸਹਿ ਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ ਸੂਹੀ ਮਹੱਲਾ ਪਹਿਲਾ ਜਿਨ ਕੋ ਭਾਂਡ ਭਾਉ ਤਿਨ੍ਹਾਂ ਸਵਾਰਸੀ ਸੁਖੀ ਕਰੇ ਪਸਾਉ ਦੁਖ ਵਿਸਾਰਸੀ ਸੰਸਾ ਮੂਲੇ ਨਾਹੇ ਸਾਰ ਪਰ ਤਾਰਸੀ ਤਿਨ੍ਹਾਂ ਮਿਲਿਆ ਗੁਰ ਆਏ ਜਿਨ ਕੋ ਲਿਖਿਆ ਅੰਮ੍ਰਿਤ ਹਰ ਕਾ ਨਾਉ ਦੇਵੈ ਦੀਖਿਆ ਚਾਲੈ ਸਤਿਗੁਰ ਪਾਏ ਭਵਹਨਾ ਭੀਖਿਆ ਜਾ ਕੋ ਮੈਲ ਹਜੂਰ ਦੂਜੇ ਨਿਵੈ ਕਿਸ ਦਰ ਦਰਵਾਨੀ ਨਾਹਿ ਮੂਲੇ ਪੁੱਛ ਤਿਸ ਛੁਟੈ ਤਾ ਕਬੂਲ ਸਾਹਿਬ ਨਦਰ ਜਿਸ ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੇ ਕੋਏ ਢਾਹਿਓ ਸਾਰੇ ਸਾਜ ਜਾਣਾ ਸਭ ਸੋਏ ਨਾਉ ਨਾਨਕ ਬਖਸ਼ੀਸ਼ ਨਦਰੀ ਕਰਮ ਹੋਏ ਸੁਹਿ ਮਹੱਲਾ ਪਹਿਲਾ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਆਤਮਲੀਨ ਤੋਤਾ ਹੱਛਾ ਨਾ ਹੋਏ ਸੀ ਗੁਰੂ ਦੁਆਰਾ ਹੋਏ ਸੋਚੀ ਪਾਏ ਸੀ ਏਤ ਦੁਆਰਾ ਧੋਏ ਹੱਛਾ ਹੋਏ ਸੀ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣਾ ਜਾਏ ਅੱਗੇ ਪਾਏ ਸੀ ਜਿਹੇ ਕਰਮ ਕਮਾਏ ਤਿਹਾ ਹੋਏ ਸੀ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ ਤਿਹ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ ਸੁਹਿ ਮਹੱਲਾ ਪਹਿਲਾ ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਏ ਤਪਿਆ ਹੋਵੈ ਕਰ ਤਪ ਕਰੇ ਤੀਰਥ ਮਲਮਲ ਨਹਾਏ ਤੇਰਾ ਸਦੜਾ ਸੁਨੀਜੈ ਪਾਈ ਜੇ ਕੋ ਬਹ ਅਲਾਹੇ ਰਾਹਾ ਜੈਸਾ ਬੀਜੈ ਸੋ ਲੁਣਾ ਜੋ ਖਟੈ ਸੋ ਖਾਏ ਅੱਗੈ ਪੁੱਛ ਨਾ ਹੋਵਈ ਜੇ ਸਣ ਨਿਸਾਣਾ ਜਾਏ ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਏ ਜੋ ਦਮ ਚਿੱਤ ਨਾ ਆਵਈ ਸੋ ਦਮ ਬਿਰਥਾ ਜਾਏ ਇਹ ਤਨ ਵੇਚੀ ਬਹਿ ਕਰੀ ਜੇ ਕੋ ਲੈ ਵਿਕਾਏ ਨਾਨਕ ਕਾਮ ਨਾ ਆਵਈ ਜਿਤ ਤਨ ਨਾਹੀ ਸੱਚਾ ਨਾਉ ਸੁਹਿ ਮਹੱਲਾ ਪਹਿਲਾ ਕਰ ਸਤਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਜੋਗ ਨਾ ਖਿੰਥਾ ਜੋਗ ਨਾ ਡੰਡਾ ਜੋਗ ਨਾ ਭਸਮ ਚੜ੍ਹਾਈਐ ਜੋਗ ਨਾ ਮੁੰਦੀ ਮੂੰਡ ਮੁੰਡਾਇਐ ਜੋਗ ਨਾ ਸਿੰਘੀ ਵਾਈਐ ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਇਵ ਪਾਈਐ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣਾ ਜੋਗੀ ਕਹੀਐ ਸੋਈ ਰਾਹਾ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਐ ਜੋਗ ਨਾ ਦੇਸ ਦਸੰਤਰ ਭਵਿਐ ਜੋਗ ਨਾ ਤੀਰਥ ਨਾਈਐ ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤ ਇਵ ਪਾਈਐ ਸਤਿਗੁਰ ਭੇਟੈ ਤਾ ਸੰਸਾ ਤੂਟੈ ਤਾਵਤ ਵਰਜ ਰਹਾਈਐ ਨਿਚਾਰ ਚਰਾ ਸਹਿਜ ਧੁਨ ਲਾਗੈ ਘਰ ਹੀ ਪਰਚਾ ਪਾਈਐ ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤ ਇਵ ਪਾਈਐ ਨਾਨਕ ਜੀਵ ਤਿਆ ਮਰ ਰਹੀਐ ਐਸਾ ਜੋਗ ਕਮਾਈਐ ਵਾਜੇ ਬਾਜੋ ਸਿੰਘੀ ਬਾਜੈ ਤਾਂ ਨਿਰਭਉ ਪਦ ਪਾਈਐ ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤ ਤਉ ਪਾਈਐ ਸੁਹਿ ਮਹੱਲਾ ਪਹਿਲਾ ਕੌਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਪ ਬੁਲਾਵਾਂ ਕੌਣ ਗੁਰੂ ਕੈ ਪੈ ਦੀਖਿਆ ਲੇਵਾਂ ਕੈ ਪੈ ਮੁੱਲ ਕਰਾਵਾਂ ਮੇਰੇ ਲਾਲ ਜੀਓ ਤੇਰਾ ਅੰਤ ਨ ਜਾਣਾ ਤੂੰ ਜਲ ਥਲ ਮਹੀਲ ਭਰਪੁਰ ਲੀਨਾ ਤੂੰ ਆਪੇ ਸਰਬ ਸਮਾਣਾ ਰਾਹਾ ਮਨ ਤਾ ਰਾਜੀ ਚਿਤ ਤੁਲਾ ਤੇਰੀ ਸੇਵ ਸਰਾਪ ਕਮਾਵਾਂ ਕਟਹੀ ਪੀਤਰ ਸੋ ਸਹੁ ਤੋਲੀ ਇਨ ਬਿਦ ਚਿਤ ਰਹਾਵਾਂ ਆਪੇ ਕੰਡਾ ਤੋਲਤ ਰਾਜੀ ਆਪੇ ਤੋਲਨਹਾਰਾ ਆਪੇ ਦੇਖ ਆਪੇ ਬੂਜ ਆਪੇ ਹੈ ਬਣਜਾਰਾ ਅੰਦਲਾ ਨੀਚ ਜਾਤ ਪਰਦੇਸੀ ਖਿਨ ਆਵੈ ਤਿਲ ਜਾਵੈ ਤਾਂ ਕਿ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੈ ਰਾਗ ਸੂਹੀ ਮਹੱਲਾ ਚੌਥਾ ਕਰ ਪਹਿਲਾ ਏਕੋ ਓਂਕਾਰ ਸਤਿਗੁਰ ਪ੍ਰਸਾਦ ਮਨ ਰਾਮ ਨਾਮ ਆਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ ਸਭ ਇੱਛਾ ਮਨ ਧਨ ਪੂਰੀਆਂ ਸਭ ਚੂਕਾ ਡਰ ਜੰਮ ਕੇ ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ ਗੁਰ ਤੁਠ ਮਨ ਪ੍ਰਬੁੱਧਿਆ ਹਰ ਪੀਆ ਰਸ ਗਟਕੇ ਰਹਾਉ ਸਤ ਸੰਗਤ ਊਤਮ ਸਤਿਗੁਰ ਖੇਰੀ ਗੁਣ ਗਾਵੈ ਹਾਰ ਪ੍ਰਭ ਕੇ ਹਰ ਕਿਰਪਾ ਧਾਰ ਮੇਲੋ ਸਤਸੰਗਤ ਹਮ ਧੋਵਹ ਪਗ ਜਨ ਕੇ ਰਾਮ ਨਾਮ ਸਭ ਹੈ ਰਾਮ ਨਾਮਾ ਰਸ ਗੁਰਮਤਿ ਰਸ ਰਸ ਕੇ ਹਰ ਅੰਮ੍ਰਿਤ ਹਰ ਜਲ ਪਾਇਆ ਸਭ ਲਾਥੀ ਤਿਸ ਤਿਸਕੇ ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚੋ ਸਿਰ ਗੁਰ ਕੇ ਜਨ ਨਾਨਕ ਨਾਮ ਭਰਿਓ ਗੁਰ ਚੇਲਾ ਗੁਰ ਰਾਖੋ ਲਾਜ ਜਨ ਕੇ ਸੂਹੀ ਮਹੱਲਾ ਚੌਥਾ ਹਰ ਹਰ ਨਾਮ ਭਜਿਓ ਪੁਰਖੋਤਮ ਸਭ ਬਿਨਸੇ ਦਾਲਦ ਦਲ ਗਾ ਪਾਉ ਜਨਮ ਮਰਨਾ ਮੇਟਿਓ ਗੁਰ ਸ਼ਬਦੀ ਹਰ ਅਸਥਿਰ ਸੇਵ ਸੁਖ ਸਮਘਾ ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ ਮੈਂ ਮਨ ਤਨ ਅਰਪ ਧਰਿਓ ਗੁਰ ਆਗੈ ਸਿਰ ਵੇਚ ਲਿਓ ਮੁੱਲ ਮਹਿੰਗਾ ਰਹਾਉ ਨਰਪਤ ਰਾਜੇ ਰੰਗ ਰਸ ਮਾਣ ਬਿਨ ਨਾਵੈ ਪਕੜ ਖੜੇ ਸਭ ਕਲਗਾ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਛਤਾਨੇ ਹੱਥ ਫਲਗਾ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸਰਨਾਗਤ ਪੁਰਖ ਪ੍ਰਤਪਲਗਾ ਦਰਸ਼ਨ ਸੰਤ ਦੇਹੋ ਸੁਖ ਪਾਵੈ ਪ੍ਰਭ ਲੋਚ ਪੂਰਜਨ ਤੁਮ ਗਾ ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸਵਾਮੀ ਮੋਖੋ ਕੀਜੈ ਦਾਨ ਹਰ ਨਿਮਗਾ ਜਨ ਨਾਨਕ ਨਾਮ ਮਿਲੇ ਸੁਖ ਪਾਵੈ ਹਮ ਨਾਮ ਬਿਟੋ ਸਤਿਗੁਮਗਾ ਸੂਹੀ ਮਹੱਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠ ਰੰਗ ਗੁਰ ਤੁੱਠ ਹਰ ਰੰਗ ਚੜਿਆ ਫਿਰ ਬੌੜ ਨਾ ਹੋਵੀ ਭੰਗ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਗੁਰ ਤੁੱਠ ਹਰ ਉਪਦੇਸਿਆ ਹਰ ਭੇਟਿਆ ਰਾਉ ਨਿਸੰਗ ਰਹਾਵ ਮੁੰਦ ਇਹਾਣੀ ਮਨਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਭ ਚੇਤਨਾ ਆਇਓ ਮਨ ਦੂਜਾ ਭਾਉ ਸਹਿਲੰਗ ਮੁੰਦ ਇਆਣੀ ਮਨਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਭ ਚੇਤਨਾ ਆਇਓ ਮਨ ਦੂਜਾ ਭਾਉ ਸਹਿਲੰਗ ਹਮ ਮੈਲ ਭਰੇ ਦੁਚਾਰੀਆ ਹਰ ਰਾਖੋ ਅੰਗੀ ਅੰਗ ਗੁਰ ਅੰਮ੍ਰਿਤਸਰ ਨਵਲਾਇਆ ਸਭ ਲਾਥੇ ਕਿਲਵਿਖ ਪੰਗਾ ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮਿਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਸੂਹੀ ਮਹੱਲਾ ਚੌਥਾ ਹਰ ਹਰ ਕਰ ਨਿਤ ਕਪਟ ਕਮਾਵੈ ਹਿਰਦਾ ਸੁਧ ਨਾ ਹੋਈ ਆਣ ਦਿਨ ਕਰਮ ਕਰੈ ਬਹੁ ਤੇਰੇ ਸੁਪਨਾ ਸੁਖ ਨਾ ਹੋਈ ਗਿਆਨੀ ਗੋਰਬਿਨ ਭਗਤ ਨਾ ਹੋਈ ਕੋਰਾ ਰੰਗ ਕਦੇ ਨਾ ਚੜਾ ਜੇ ਲੋਚੈ ਸਭ ਕੋਈ ਰਹਾਉ ਜਾਪ ਤਾਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗ ਨ ਜਾਈ ਅੰਤਰ ਰੋਗ ਮਹਾ ਅਭਿਮਾਨਾ ਦੂਜੇ ਪਏ ਖੁਆਈ ਬਾਹਰ ਭੇਖ ਬਹੁਤ ਚਤੁਰਾਈ ਮਨੁਆ ਦਸ ਦਿਸਤਾਵਾ ਹੋਮੈ ਵਿਆਪਿਆ ਸ਼ਬਦ ਨਾ ਚੀਨੈ ਫਿਰ ਫਿਰ ਜੂਨੀ ਆਵੈ ਨਾਨਕ ਨਦਰ ਕਰੇ ਸੋ ਬੂਜੈ ਸੋ ਜਨ ਨਾਮ ਧਿਆਏ ਗੁਰ ਪ੍ਰਸਾਦੀ ਏਕੋ ਬੂਜੈ ਏਕਸ ਮਾਹੇ ਸਮਾਏ ਸੂਹੀ ਮਹੱਲਾ ਚੌਥਾ ਘਰ ਦੂਜਾ ਏਕੋ ਓਂਕਾਰ ਸਤਿਗੁਰ ਪ੍ਰਸਾਦ ਗੁਰਮਤਿ ਨਗਰੀ ਖੋਜ ਖੁਜਾਈ ਹਰ ਹਰ ਨਾਮ ਪਦਾਰਥ ਪਾਈ ਮੇਰੇ ਮਨ ਹਰ ਹਰ ਸਾਂਤ ਵਸਾਈ ਤਿਸਨਾ ਅਗਨ ਬੁਝੀ ਖਿਣ ਅੰਤਰ ਗੁਰ ਮਿਲਿਆ ਸਭ ਭੁੱਖ ਗਵਾਈ ਰਹਾਉ ਹਰ ਗੁਣ ਗਾਵਾਂ ਜੀਵਾਂ ਮੇਰੀ ਮਾਈ ਸਤਿਗੁਰ ਦਇਆਲ ਗੁਣ ਨਾਮ ਦਿਰੜਾਈ ਹਉ ਹਰ ਪ੍ਰਭ ਪਿਆਰਾ ਟੂੰਡ ਟੂੰਡ ਹਈ ਸਤ ਸੰਗਤ ਮਿਲ ਹਰ ਰਸ ਪਾਈ ਤੁਰ ਮਸਤਕ ਲੇਖ ਲਿਖੇ ਹਾਰ ਪਾਈ, ਗੁਰ ਨਾਨਕ ਤੁਠਾ ਮਿਲ ਹਾਰ ਪਾਈ। ਸੁਹਿ ਮਹੱਲਾ ਚੌਥਾ, ਨਿਤ ਨੇ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ, ਗੁਰਮੁਖ ਹਰ ਹਰ ਨਾਮ ਸਮਾਏ, ਹਰ ਰੰਗ ਰਾਤਾ ਮਨ ਰੰਗ ਮਾਣੇ, ਸਦਾ ਆਨੰਦ ਰਹੇ ਦਿਨ ਰਾਤੀ, ਪੂਰੇ ਗੁਰ ਕੈ ਸ਼ਬਦ ਸਮਾਣੇ, ਰਾਹਾਉ ਹਰ ਰੰਗ ਕੋ ਲੋਚ ਸਭ ਕੋਈ, ਗੁਰਮੁਖ ਰੰਗ ਚਲੂਲਾ ਹੋਈ, ਮਨਮੁਖ ਮੁਗਦ ਨਾਰ ਕੋਰਾ ਹੋਏ, ਜੇ ਸੋ ਲੋਚੈ ਰੰਗ ਨਾ ਹੋਵੇ ਕੋਏ, ਨਜ਼ਰ ਕਰੇ ਤਾਂ ਸਤਿਗੁਰ ਪਾਵੈ, ਨਾਨਕ ਹਾਰ ਰਸ ਹਾਰ ਰੰਗ ਸਮਾਵੈ। ਸੁਹਿ ਮਹੱਲਾ ਚੌਥਾ, ਜਿਹਵਾ ਹਰ ਰਸ ਰਹੀ ਅਘਾਏ, ਗੁਰਮੁਖ ਪੀਵੈ ਸਹਿਜ ਸਮਾਏ, ਹਰ ਰਸ ਜਨ ਚਾਖੁ ਜੇ ਭਾਈ, ਤਉ ਕਤ ਅਨੰਤ ਸਾਧ ਲੁਭਾਈ, ਰਹਾਉ ਗੁਰਮਤ ਰਸ ਰੱਖ ਉਰਧਾਰ, ਹਰ ਰਸ ਰਾਤੇ ਰੰਗ ਮੁਰਾਰ, ਮਨਮੁਖ ਹਰ ਰਸ ਚਾਖਿਆ ਨਾ ਜਾਏ, ਹਉਮੈ ਕਰੈ ਬਹੁਤੀ ਮਿਲੈ ਸਜਾਏ, ਨਦਰ ਕਰੇ ਤਾਂ ਇਹ ਰਸ ਪਾਵੈ, ਨਾਨਕ ਹਰ ਰਸ ਹਰ ਗੁਣ ਗਾਵੈ। ਸੁਹਿ ਮਹੱਲਾ ਚੌਥਾ, ਘਰ ਸੇਵਾ ਏਕੋ ਅੰਕਾਰ, ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆ, ਉੱਤਮ ਪਦ ਵੀ ਪਾਏ, ਪੁੱਛੋ ਬਿਦਰ ਦਾਸੀ ਸੁਤਾ, ਕਿਸਨ ਉਤਰੈ ਕਰ ਜੇ ਸਜਾਏ, ਹਰ ਕੀ ਅਕਥ ਕਥਾ ਸਮਝਣ ਪਹਾਈ, ਜਿਤ ਸੰਸਾ ਦੁਖ ਭੂਖ ਸਭ ਲੈ ਜਾਏ, ਰਾਹਾ ਰਵਿਦਾਸ ਚਮਾਰ ਉਸਤਤ ਕਰੈ, ਹਰ ਕੀਰਤ ਨਿਮਖੇਕ ਗਾਹੇ, ਪਤ ਜਾਤ ਉੱਤਮ ਪਹਿਆ, ਚਾਰ ਵਰਨ ਪਏ ਪਗ ਆਏ, ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਛੀਪਾ ਕਹਿ ਬੁਲਾਏ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦੀ ਉਲੀਆ ਮੁਖ ਲਾਏ, ਜਿਤਨੇ ਭਗਤ ਹਰ ਸੇਵਕਾ ਮੁਖ ਖੜਸੜ, ਤੀਰਥ ਤਿਨ ਤਿਲਕ ਕਢਾਏ, ਜਿਨ ਨਾਨਕ ਤਿਨਕੋ ਅਨੰਦਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਸੁਹਿ ਮਹੱਲਾ ਚੌਥਾ, ਤਿਨਿ ਅੰਤਰ ਹਰ ਅਰਧਿਆ, ਤਿਨਕੋ ਤੁਰ ਲਿਖਿਆ ਲਿਖਤ ਲਲਾਰਾ, ਤਿਨਕੀ ਬਖੀਲੀ ਕੋਈ ਕਿਆ ਕਰੇ, ਤਿਨਾ ਅੰਤਰ ਹਰ ਤਿਨਕਾ ਅੰਗ ਕਰੇ ਮੇਰਾ ਹਰ ਕਰਤਾਰਾ, ਹਰ ਹਰ ਧਿਆਏ ਮਨ ਮੇਰੇ, ਮਨ ਧਿਆਏ ਹਰ ਜਨਮ ਜਨਮ ਕੇ, ਸਭ ਦੁਖ ਨਿਵਾਰਨ ਹਾਰਾ, ਰਾਹਾਉ ਤੁਰ ਭਗਤ ਜਨਾ ਕੋ ਬਖਸ਼ਿਆ, ਹਰ ਭਗ ਅੰਮ੍ਰਿਤ ਭਗਤ ਭੰਡਾਰਾ, ਮੂਰਖ ਹੋਵੈ ਸੋ ਉਸ ਕੀ ਰੀਸ ਕਰੇ, ਤੇ ਸਹਾਲਤ ਪਲਤ ਮੋਹ ਕਾ ਰਹਾ, ਸੇ ਭਗਤ ਸੇ ਸੇਵਕਾ, ਜਿਨ ਹਰ ਨਾਮ ਪਿਆਰਾ, ਤਿਨਕੀ ਸੇਵਾ ਤੇ ਹਰ ਪਾਈਐ, ਸਿਰ ਨਿੰਦਕ ਪਵੈ ਇਸ਼ਾਰਾ, ਜਿਸ ਘਰ ਵਿਰਤੀ ਸੋਈ ਜਾਣਾ, ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ। ਸੁਹਿ ਮਹੱਲਾ, ਜਿਸ ਘਰ ਵਿਰਤੀ ਸੋਈ ਜਾਣਾ, ਜਗਤ ਗੁਰ ਪੂਛ ਕਰੋ ਵਿਚਾਰਾ, ਕਿਉਂ ਪੀੜ੍ਹੀ ਆਜੁਗਾਦੀ ਹੀ, ਚੌ ਪੀੜ੍ਹੀ ਆਜੁਗਦ ਬਖੀਲੀ, ਕਿਨੈ ਨ ਪਾਇਓ ਹਰ ਸੇਵਕ ਪਾਏ ਇਸ ਨਿਸਤਾਰਾ। ਸੁਹਿ ਮਹੱਲਾ ਚੌਥਾ, ਜਿਥ ਹਰ ਅਰਾਧੀਐ ਤਿਥ ਹਰ ਮਿਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸਾ, ਹੋਰਤ ਬਿਦ ਲਿਆ ਨਾ ਚਹਾਈ, ਹੋਰ ਹਰ ਤਨ ਸੰਚੀਐ ਪਹਾਈ, ਹਾਲਤ ਪਲਤ ਹਰ ਹੋਏ ਸਖਾਈ, ਰਹਾਵ ਸਤ ਸੰਗਤੀ ਸੰਗ ਹਰ ਤਨ ਖੱਟੀਐ, ਹੋਰਥ ਹੋਰ ਤੋਂ ਪਾਇ, ਹਰ ਤਨ ਲਿਆ ਨਾ ਜਾਈ, ਹਰ ਤਨ ਰਤਨ ਜਵੇਹਰ ਮਾਨਕ, ਹਰ ਤਨ ਨਾਲ ਅੰਮ੍ਰਿਤ ਵੇਲੇ ਵਤੈ, ਹਰ ਭਗਤੀ ਹਰ ਲਵਿਲਾਈ, ਹਰ ਤਨ ਅੰਮ੍ਰਿਤ ਵੇਲੇ ਵਤੈ, ਕਾ ਬੀਜਿਆ ਭਗਤ ਖਾਏ ਖਰਚ ਰਹੇ, ਨਿਖੁਟੈ ਨਾਹੀ, ਹਾਲਤ ਪਲਤ ਹਰ ਤਨੈ ਕੀ, ਭਗਤਾਂ ਕੋ ਮਿਲੀ ਵਡਿਆਈ, ਹਰ ਤਨ ਨਿਰਭਉ ਸਦਾ ਸਦਾ ਸਥਿਰ ਹੈ ਸਾਚਾ, ਜੇਤ ਇਹ ਹਰ ਤਨ ਅਗਨੀ ਤਸਕਰ ਪਾਣੀ ਹੈ, ਜਮ ਦੂਤਾ ਕਿਸੇ ਕਾ ਗਵਾਇਆ ਨਾ ਜਾਏ, ਹਰ ਧਨ ਕੋ ਉਚੱਕਾ ਨਿੜਨਾ ਆਵਈ ਜਨ ਨਾਨਕ ਜਾਮ ਜਗਾਤੀ ਡੰਡ ਨਾ ਲਗਾਈ ਸਕਤੀ ਪਾਪ ਕਰ ਕੇ ਵਿਖਿਆ ਧਨ ਸੰਛਿਆ ਤਿਨਾ ਇੱਕ ਵਿਖ ਨਾਲ ਨਾ ਜਾਈ ਹਲਤੇ ਵਿੱਚ ਸਾਕਤ ਦੁਹੇਲੇ ਪਏ ਹੱਥੋਂ ਛੁੜਕ ਗਿਆ ਅੱਗੇ ਪਲਤ ਸਾਕਤ ਹਰ ਦਰਗਹਿ ਢੋਈ ਨਾ ਪਾਈ ਇਸ ਹਰ ਧਨ ਕਾ ਸ਼ਾਹ ਹਰ ਆਪ ਹੈ ਸੰਤੋ ਜਿਸਨੂੰ ਦੇ ਸੋ ਹਰ ਧਨ ਲੱਦ ਚਲਾਈ ਹਾਏ ਇਹ ਹਰ ਧਨ ਤਰਹਿ ਕਾ ਤੋਟਾ ਕਦੇ ਨਾ ਆਵਈ ਜਨ ਨਾਨਕ ਕਉ ਗੁਰ ਸੁਜੀ ਪਾਈ ਸੁਹਿ ਮਹਲਾ ਚੌਥਾ ਜਿਸਨੂੰ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣਾ ਰਵੈ ਸੋ ਭਗ ਸੋ ਪ੍ਰਵਾਨ ਤਿਸ ਕੀ ਮਹਿਮਾ ਕਿਆ ਵਰਨੀਐ ਜਿਸ ਕੈ ਹਿਰਦੈ ਵਸਿਆ ਭਗਵਾਨ ਹਰ ਪੁਰਖ ਗੋਬਿੰਦ ਗੁਣ ਗਾਈਐ ਜੀਉ ਲਾਇ ਸਤਿਗੁਰੁ ਨਾਲ ਧਿਆਨ ਰਹਾਉ ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈਐ ਪਰਮ ਨਿਧਾਨ ਜੋ ਦੂਜੇ ਪਾਏ ਸਾਕਤ ਕਾਮਨਾ ਅਰਥ ਦੁਰਗੰਧ ਸਰੇਵਦੇ ਸੋ ਨੇਫਲ ਸਭ ਅਗਿਆਨ ਜਿਸਨੂੰ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਥਾਂ ਪਵੈ ਸੋ ਪਾਵੈ ਦਰਗਹਿ ਮਾਨ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟਦੇ ਉਨਕਾ ਉੱਤਰ ਜਾਏਗਾ ਝੂਠ ਗੁਮਾਨ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾ ਸੰਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤੇ ਹਾ ਹਉ ਕਰੀ ਬਖਿਆਂਡ ਸੁਹੀ ਮਹਿਲ ਚੌਥਾ ਘਰ ਸਤਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਨਾ ਤੁਮਰੀ ਮਹਿਮਾ ਵਰਨਾ ਸਕੋ ਤੂੰ ਠਾਕਰੂ ਚ ਭਗਵਾਨਾ ਮੈਂ ਹਰ ਹਰ ਨਾਮ ਧਾਰ ਸੋਈ ਜੋ ਭਾਵੈ ਤੂੰ ਰੱਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਰਹਾਉ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਦ ਆਗੈ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿਚੇ ਧਰਤੀ ਵਿਚੇ ਪਾਣੀ ਵਿੱਚ ਕਾਸ਼ਟ ਗਣਤਰੀ ਜਹਿ ਬੱਕਰੀ ਸਿੰਘ ਇੱਕ ਤਹਿ ਥਾਂ ਰੱਖ ਮਨ ਹਰ ਜਾਪ ਪ੍ਰੰਪੋ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਏ ਜੋ ਧਰਤੀ ਚਰਨ ਤਲੇ ਤੇ ਉੱਪਰ ਆਵੈ ਤੋ ਨਾਨਕ ਸਾਧ ਜਨਾ ਜਗਤ ਅਣ ਸਭ ਫੈਰੀ ਪਾਏ ਸੁਹਿ ਮਹਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣ ਕਿਆ ਤੁਧ ਭੈ ਆਖ ਸੁਣਾਈਐ ਬੁਰਾ ਭਲਾ ਤੇ ਸਭ ਕੀ ਸੂਝੈ ਜਿਹਾ ਕੋ ਕਰੇ ਤੇਹਾ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੀ ਵਿਦ ਜਾਣ ਬੁਰਾ ਭਲਾ ਤੋਂ ਸਭ ਕੀ ਸੂਝੈ ਤੁਧ ਭਾਵੈ ਤਵੈ ਬੱਲਾ ਵਹਿ ਰਹਾਵ ਸਭ ਮੋਹ ਮਾਇਆ ਸਰੀਰ ਹਰ ਕੀਆ ਵਿਚ ਦੇਹੀ ਮਨੁੱਖ ਭਗਤ ਕਰਾਈ ਇਕਣਾ ਸਤਿਗੁਰ ਮੇਲਤ ਸੁਖ ਦੇਵੈ ਇੱਕ ਮਨਮੁਖ ਧੰਦ ਪਿਠਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੂੰ ਸਭਨਾ ਸਿਰ ਲਿਖਿਆ ਲੇਖ ਜਿਹੀ ਤੂੰ ਨਦਰ ਕਰੈ ਤੇਹੇ ਕੋ ਤੇਹਾ ਕੋ ਹੋਵੈ ਬਿਨ ਨਦਰੀ ਨਾਹੀ ਕੋ ਪੇਖਾ ਤੇਰੀ ਵਡਿਆਈ ਤੂੰ ਹੈ ਜਾਣ ਸਭ ਤੁਧ ਨੂੰ ਨਿਤ ਤਿਹਾਏ ਜਿਸਨੂੰ ਤੁਧ ਭਾਵੈ ਤਿਸਨੂੰ ਤੂੰ ਮਿਲੈ ਜਨ ਨਾਨਕ ਸੋ ਥਾਂ ਪਾਏ ਸੁਹੀ ਮਹੱਲਾ ਚੌਥਾ ਜਿਸ ਕਾ ਜਿਨ ਕੈ ਹਿਰਦੈ ਵਸਿਆ ਮੇਰਾ ਹਾਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਤਿਹਾਇਆ ਤਿਨ ਪਵਿੱਤ ਪਰਮ ਪਾਦ ਪਾਏ ਮੇਰੇ ਰਾਮ ਹਰ ਜਨ ਅਰੋਗ ਪਏ ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿਨਕੇ ਹਉ ਮੈਂ ਰੋਗ ਗਏ ਰਹਾਉ ਬ੍ਰਹਮਾ ਬਿਸਨ ਮਹਾਂਦਿਉ ਤ੍ਰੈ ਗੁਣ ਰੋਗੀ ਵਿੱਚ ਹਉ ਮੈਂ ਕਾਰ ਕਮਾਈ ਜਿਨ ਕੀਏ ਤਿਸ ਨ ਜਾਣ ਪਪੜੀ ਹਰ ਗੁਰਮੁਖ ਸੋ ਜੀ ਪਾਈ ਹਉ ਮੈਂ ਰੋਗ ਸਭ ਜਗਤ ਵਿਹਪਿਆ ਤਿਨ ਕੋ ਜਨਮ ਮਰਨ ਦੁਖ ਭਾਰੀ ਕਿਰਪ੍ਰਸਾਦੀ ਕੋ ਬਿਰਲਾ ਛੁਟ ਤਿਸ ਜਨ ਕੋ ਬਲਿਹਾਰੀ ਜਿਨ ਸਿਸ਼ਟ ਸਜੀ ਸੋਈ ਹਰ ਜਾਣਾ ਤਾਂ ਕਾ ਰੂਪ ਅਪਾਰੂ ਨਾਨਕ ਆਪੇ ਵੇਖ ਹਰ ਬਿਗਸਾ ਗੁਰਮੁਖ ਬ੍ਰਹਮ ਵਿਚਾਰੂ ਸੁਹਿ ਮਹੱਲਾ ਚੌਥਾ ਕੀਤਾ ਕਰਨਾ ਸਰਬਰ ਜਾਈ ਕਿਛ ਕੀਤੇ ਜੇ ਕਰ ਸਕੀ ਆਪਣਾ ਕੀਤਾ ਕਿਛ ਨਾ ਹੋਵੇ ਜਿਉ ਹਾਰ ਪਾਵੈ ਤਿਉ ਰੱਖੀਐ ਆਪਣਾ ਕੀਤਾ ਕਿਛੁ ਨਾ ਹੋਵੇ ਜਿਉ ਹਰ ਪਾਵੈ ਤੋ ਰੱਖੀਐ ਮੇਰੇ ਸਾਹਿਬ ਸਭ ਕੋ ਤੇਰੇ ਵਸ ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਾ ਕਹਿ ਜਿਉ ਭਾਵੈ ਤਿਵੈ ਬਖਸ਼ ਰਹਾਉ ਜਿਉ ਪਿੰਡ ਸਭ ਜਿਉ ਪਿੰਡ ਦੀਆ ਤੁਧ ਆਪੇ ਤੁਧ ਆਪੇ ਕਰ ਲਾਇਆ ਜਿਹਾ ਤੂੰ ਹੁਕਮ ਕਰਾਂ ਤੇਹੇ ਕੋ ਕਰਮ ਕਮਾਵੈ ਜਿਹਾ ਤੁਧ ਤੁਰ ਲਿਖ ਪਾਇਆ ਪੰਜ ਤਤ ਕਰ ਤੁਧ ਸ੍ਰੀ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੈ ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੈ ਇੱਕ ਮਨਮੁਖ ਕਰਹ ਸੇ ਰੋਵੈ ਹਰ ਕੀ ਵਡਿਆਈ ਹੋ ਆਖ ਨਾ ਸਕਾ ਹਾਂ ਮੂਰਖ ਮੁਗਧ ਨੀ ਚਾਹਨ ਜਾਣ ਨਾਨਕ ਕਉ ਗੁਰ ਪੂਰਾ ਪੇਠਿਓ ਵਡ ਪਾਟੀ ਪਰ ਬਖਸ਼ ਲੈ ਮੇਰੇ ਸਵਾਮੀ ਸਰਨਾਗਤ ਪਿਆ ਅਜਾਨ ਹਰ ਕੀ ਵਡਿਆਈ ਹੋ ਆਖ ਨਾ ਸਕਾ ਹਾਂ ਮੂਰਖ ਮੁਗਧ ਨੀ ਚਾਹਨ ਜਨ ਨਾਨਕ ਔਰ ਬਖਸ਼ ਲੈ ਮੇਰੇ ਸਵਾਮੀ ਸਰਨਾਗਤ ਪਿਆ ਅਜਾਨ ਰਾਗ ਸੂਹੀ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਾਜੀ ਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗ ਉਤਾਰ ਥਮਿਓ ਪਾਸਾਰਾ ਤਬ ਏਕੋ ਏਕੰਕਾਰਾ ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ ਕਤਹ ਗਇਓ ਉਹ ਕਤ ਤੇ ਆਇਓ ਰਾਹਾਓ ਜਲ ਤੇ ਉੱਠੈ ਬਹੁਤ ਤਰੰਗਾ ਕਨਕ ਭੂਖਣ ਕੀਨੇ ਬਹੁ ਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਏਕੰਕਾਰਾ ਸਹਿਸ ਘਟਾ ਮੈਂ ਏਕੇ ਆਕਾਸ ਕਾਟ ਫੂਟੇ ਉਹੀ ਪ੍ਰਗਾਸ ਪਰਮ ਲੋਭ ਮੋਹ ਮਾਇਆ ਵਿਕਾਰ ਭ੍ਰਮ ਝੂਠੇ ਤੇ ਏਕੰਕਾਰ ਉਹ ਅਵਨਾਸੀ ਬਿਨਸਤ ਨਾਹੀ ਨਾ ਕੋ ਆਵੈ ਨਾ ਕੋ ਜਾਹੀ ਗੁਰਪੂਰੈ ਹਉਮੈ ਮਲ ਧੋਈ ਕਹੁ ਨਾਨਕ ਮੇਰੀ ਪਰਮ ਗਤ ਹੋਈ ਸੁਹਿ ਮਹੱਲਾ ਪੰਜਵਾਂ ਕੀਤਾ ਲੋੜੈ ਸੋ ਪ੍ਰਭ ਸੋਏ ਤੁਝ ਬਿਨ ਦੂਜਾ ਨਾਹੀ ਕੋਏ ਸੋ ਜੋ ਜਨ ਸੇਵੇ ਤਿਨ ਪੂਰਨ ਕਾਜ ਦਾਸ ਆਪਣੇ ਕੋ ਲੇਹੋ ਨਿਵਾਜ ਗੁਰਪੂਰੈ ਹਉਮੈ ਮਲ ਧੋਈ ਕਹੁ ਨਾਨਕ ਮੇਰੀ ਪਰਮਗਤ ਹੋਈ ਸੁਹਿ ਮਹੱਲਾ ਪੰਜਵਾਂ ਕੀਤਾ ਲੋੜੈ ਸੋ ਪ੍ਰਭ ਸੋਏ ਤੁਝ ਬਿਨ ਦੂਜਾ ਨਾਹੀ ਕੋਏ ਜੋ ਜਨ ਸੇਵੇ ਤਿਸ ਪੂਰਨ ਸਾਜ ਆਪਣੇ ਦਾਸ ਆਪਣੇ ਕੀ ਰਾਖੋ ਲਾਜ ਤੇਰੀ ਸ਼ਰਨ ਪੂਰਨ ਦਿਆਲਾ ਤੁਝ ਬਿਨ ਕਵਨ ਕਰੇ ਪ੍ਰਤਪਾਲ ਰਹਾਉ ਜਲ ਥਲ ਮਹੀਅਲ ਰਹਿਆ ਭਰਪੂਰ ਨਿਕਟ ਵਸੈ ਨਾਹੀ ਪ੍ਰਭ ਦੂਰ ਲੋਕ ਪਤਿਆਰ ਕਤ ਛੂ ਨਾ ਪਾਈਐ ਸਾਚ ਲੱਗੇ ਤਾਂ ਹੋ ਮੈਂ ਜਾਈਐ ਜਿਸਨੂੰ ਲਾਏ ਲੈ ਸੁ ਲੱਗ ਗਿਆਨ ਰਤਨ ਅੰਤਰ ਤਿਸ ਜਾਗ ਦੁਰਮਤ ਜਾਏ ਪਰਮ ਪਦ ਪਾਏ ਗੁਰਪ੍ਰਸਾਦੀ ਨਾਮ ਧਿਆਏ ਦੁਇ ਕਰ ਜੋੜ ਕਰੋ ਅਰਦਾਸ ਤੁਧ ਭਾਣੈ ਤਾਂ ਆਵੈ ਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਨ ਨਾਨਕ ਪ੍ਰਭ ਸਦਾ ਧਿਆਏ ਸੁਹਿ ਮਹੱਲਾ ਪੰਜਵਾਂ ਧਨ ਸੁਹਾਗਣ ਜੋ ਪ੍ਰਭੂ ਪਛਾਨਾ ਮਨ ਹੁਕਮ ਤਜਿਆ ਬੇਮਾਨਾ ਪ੍ਰਿਆ ਬਿਨ ਰਾਤੀ ਰਲੀਆਂ ਮਨ ਸਖੀ ਸਹੇਲੀ ਕੋ ਸਮਝਾਵੈ ਮਨ ਤਨ ਅਰਪ ਤਾਜ ਲਾਜ ਲੁਕਾਨੀ ਰਾਹਾਉ ਸਖੀ ਸਹੇਲੀ ਕੋ ਸਮਝਾਵੈ ਸੋਈ ਕਮਾਵੈ ਜੋ ਤੁਧ ਭਾਵੈ ਸਾ ਸੁਹਾਗਣ ਅੰਕ ਸਮਾਵੈ ਗਰਭ ਬਿਨ ਕਹੇਲੀ ਮਹਿਲ ਨਾਮ ਪਾਵੈ ਫਿਰ ਪਛਤਾਵਾ ਜਬ ਰੈਣ ਵਿਹਾਵੈ ਕਰਮਹੀਨ ਮਨਮੁਖ ਦੁੱਖ ਪਾਵੈ ਬਿਨੋ ਕਰੀ ਜੇ ਜਾਣਾ ਦੂਰ ਪ੍ਰਭ ਅਵਨਾਸੀ ਰਹਿਆ ਭਰਪੂਰ ਜਨ ਨਾਨਕ ਗਾਵੈ ਦੇਖ ਹਦੂਰ ਸੂਹਿ ਮਹੱਲਾ ਪੰਜਵਾਂ ਗ੍ਰਹਿ ਵਾਸ ਗੁਰ ਕੀਨਾ ਹੋ ਕਰ ਕਿਨਾਰ ਦਸ ਦਾਸੀ ਕਰ ਦੀਨੀ ਪਤਹਾਰ ਸਗਲ ਸਮੱਗਰੀ ਮੈਂ ਕਰ ਕੀ ਜੋੜੀ ਆਸ ਪਿਆਸੀ ਫਿਰ ਕੋ ਲੋੜੀ ਕਵਨ ਕਹਾਂ ਗੁਣ ਖੰਤ ਪਿਆਰੇ ਸਾਚ ਠਾਕੁਰ ਸਗਲ ਪਿਆਰੇ ਕਵਨ ਕਹਾਂ ਗੁਣ ਕੰਤ ਪਿਆਰੇ, ਸੁਗੜ ਸਰੂਪ ਦਇਆਲ ਮੁਰਾਰੇ, ਰਾਹਾਉ ਸਤਸਿੰਗਾਰ ਪੋ ਅੰਜਨ ਭਇਆ, ਅੰਮ੍ਰਿਤ ਨਾਮ ਤਮ ਬੋਲ ਮੁਖ ਖਇਆ, ਕੰਗਣ ਬਸਤਰ ਗਹਿਣੇ ਬਣੇ ਸੁਹਾਵੇ, ਤਾਣ ਸਭ ਸੁਖ ਪਵੈ ਜਾ ਫਿਰ ਕਰ ਆਵੈ, ਗੁਣ ਕਾਮਣ ਕਰ ਕੰਤ ਰਿਝਾਇਆ, ਬਸ ਕਰ ਲੀਨਾ ਗੁਰ ਭਰਮ ਚੁਕਾਇਆ, ਸਭ ਤੇ ਉੱਚਾ ਮੰਦਿਰ ਮੇਰਾ, ਸਭ ਕਾਮਣ ਤਿਆਗੀ ਪ੍ਰਭੁ ਪ੍ਰੀਤ ਮੇਰਾ, ਭਗਟੈ ਸੂਰ ਸੋ ਜੋਤ ਜੀਆਰਾ, ਸੇਜ ਵਿਛਾਈ ਸਰਦ ਅਪਾਰਾ, ਨਵ ਰੰਗ ਲਾਲ ਸੇਜ ਰਾਵਣ ਆਇਆ, ਜਨ ਨਾਨਕ ਪਿਰ ਧਾਨ ਮਿਲ ਸੁਖ ਪਾਇਆ, ਸੁਹਿ ਮਹੱਲਾ ਪੰਜਵਾ, ਉਮਕਿਓ ਹਿਓ ਮਿਲ ਪ੍ਰਭ ਤਾਈ, ਖੋਜੇ ਚਰਵ ਦੇਖੋ ਪ੍ਰਜਾਈ, ਸੁਨ ਸੰਦੇਸਰੋ ਪ੍ਰਗਰੇ ਸੇਜ ਵਿਛਾਈ, ਰਾਮ ਭਰਮ ਆਯੋ ਤੋ ਨਜ਼ਰ ਨਾ ਪਾਈ, ਕਿਨ ਬਿਧ ਹੀਰ ਹੋ ਧੀਰੇ ਨਿਮਾਨੋ, ਮਿਲ ਸਾਜਨ ਹੋ ਤੁਝ ਕੁਰਬਾਨੋ, ਰਾਹਾਉ ਏਕਾ ਸੇਜ ਵਿਸ਼ੀਤਨ ਕੰਤਾ, ਤਨ ਸੂਤੀ ਪਿਰ ਜਹਾ ਗੰਤਾ, ਪੀਓ ਮਧੁਰੋ ਮਤ ਮਤ ਮਨ ਧਨ ਮਤਵੰਤਾ, ਜਨ ਧਨ ਜਾਗੇ ਜੇ ਪਿਰ ਬੋਲੰਤਾ, ਪਈ ਨਿਰਾਸੀ ਬਹੁਤ ਦਿਨ ਲਾਗੇ, ਦੇਸ ਸੰਤਰ ਮੈਂ ਸਗਲੇ ਛਾਗੇ, ਖਿਨ ਰਹਿ ਨਾ ਪਾਵੋ ਬਿਨ ਪਾਗ ਪਾਗੇ, ਹੋਏ ਕਿਰਪਾਲ ਪ੍ਰਭ ਮਿਲੇ ਸੁਭਾਗੇ, ਭਇਓ ਕਿਰਪਾਲ ਸਤਸੰਗ ਮਿਲਾਇਆ, ਬੁਝੀ ਤ੍ਰਿਪਤ ਕਰੇ ਫਿਰ ਪਾਇਆ, ਸਗਲ ਸਿੰਗਾਰ ਹੁਣ ਬੁਝੈ ਸੁਹਾਇਆ, ਕਹੁ ਨਾਨਕ ਗੁਰ ਭਰਮ ਚੁਕਾਇਆ, ਜਹਾਂ ਦੇਖਾਂ ਤੈ ਫਿਰ ਹੈ ਭਾਈ, ਖੋਲਿਓ ਕਪਾਟ ਤਾ ਮਨ ਠਹਿਰਾਈ, ਰਾਹਾਉ ਦੂਜਾ ਸੁਹਿ ਮਹੱਲਾ ਪੰਜਵਾ, ਕਿਆ ਗੁਣ ਤੇਰੇ ਸਰ ਸੰਭਾਲੀ, ਮੋਹਿ ਨਿਰਗੁਣ ਕੇ ਦਾਤਾਰੇ, ਮੈਂ ਬਰੀਏ ਬਹਿ ਖਰੀਦ ਕਿਆ ਕਰੇ ਵਿੱਚ ਚਤੁਰਾਈ, ਜਿਹੜਾ ਇਹੋ ਜੀਓ ਪਿੰਡ ਸਭ ਥਾਰੇ, ਲਾਲ ਰੰਗੀਲੇ ਪ੍ਰੀਤ ਮਨ ਮੋਹਨ, ਤੇਰੇ ਦਰਸ਼ਨ ਕੋ ਹਮ ਬਾਰੇ, ਆਹੋ ਪ੍ਰਭ ਦਾਤਾ ਮੋਹਿ ਦੀਨ ਭਿਖਾਰੀ, ਹੀ ਸਦਾ ਸਦਾ ਤੁਮ ਸਦਾ ਸਦਾ ਉਪਕਾਰੇ, ਜੋ ਕਿਛੁ ਨਾ ਸੋ ਕਿਛੁ ਨਾਹੀ, ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ, ਕਿਆ ਸੇਵ ਕਮਾਵੋ ਕਿਆ ਕਹਿਰੀ ਜਹਾਵੋ, ਬਿਧ ਕਿਤ ਪਾਵੋ ਦਰ ਸਾਰੇ, ਮਿਤ ਨੀ ਪਾਈ ਅੰਤ ਨ ਲਹੀਐ, ਮਨ ਤਰਸੈ ਚਰਨਾਰੇ, ਪਾਵੋ ਦਾਨ ਢੀਠ ਹੋਏ ਮੰਗੋ, ਮੁਖ ਲਾਗੈ ਸੰਤਰ ਨਾਰੇ, ਜਨ ਨਾਨਕ ਕਹੋ ਗੁਰ ਪੂਰਾ, ਗੁਰ ਕਿਰਪਾ ਥਾਰੀ, ਪ੍ਰਭ ਹਾਥ ਦੇ ਨਿਸਤਾਰੇ, ਸੁਹਿ ਮਹੱਲਾ ਪੰਜਵਾ, ਕਰ ਤੀਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸੇਵਾ ਥੋਰੀ, ਮੰਗਣ ਬਹੁਤਾ ਮਹਿਲ ਨਾ ਪਾਵੈ ਕਹਿਤੋ ਪਹੁਤਾ, ਜੋ ਪ੍ਰੇ ਮਾਨੇ ਤਿੰਨ ਕੀ ਰੀਸਾ, ਪ੍ਰੇਹੇ ਕੂੜੇ ਮਾਰ ਕੀਹਾ ਠੀਸਾ, ਰਹਾ ਭੇਖ ਦਿਖਾਵੈ ਸੱਚ ਨਾ ਕਮਾਵੈ, ਹੇ ਕਹਿਤੋ ਮਹਿਲੀ ਨਿਕਟ ਨਾ ਆਵੈ, ਹੇ ਅਤੀਸ ਦਾਇ ਮਾਇਆ ਕਹ ਮਤਾ, ਹਮਾਨੀ ਕਹ ਪ੍ਰੀਤ ਕਹ ਮੁਖ ਰਤ, ਕਹ ਨਾਨਕ ਪ੍ਰਭ ਬਿਨੋ ਸੁਨੀਜੈ, ਕੁਚਲ ਕਠੋਰ ਕਮੀ ਮੁਕਤ ਕੀਜੈ, ਦਰਸ਼ਨ ਦੇਖੇ ਕੀ ਵਡਿਆਈ, ਤੁਮ ਸੁਖ ਦਾਤੇ ਪੁਰਖ ਸੁਭਾਈ, ਰਹਾਉ ਦੂਜਾ ਸੁਹਿ ਮਹੱਲਾ ਪੰਜਵਾ, ਬੁਰੇ ਕਾਮ ਕੋ ਊਟ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਅਵਸਰ ਆਪਣਾ ਬੂਜੈ ਨਾ ਏਆਨਾ, ਮਾਇਆ ਮੋਹ ਰੰਗ ਲਪਟਾ ਨਾ ਰਹਾਉ, ਲੋਭ ਲਹਿਰ ਕੋ ਬਿਗਸ ਫੁੱਲ ਬੈਠਾ, ਸਾਧ ਜਨਾ ਕਾ ਦਰਸ਼ ਨਾ ਡੀਠਾ, ਕਬੂ ਨਾ ਸਮਝ ਅਗਿਆਨ ਗਵਾਰਾ, ਬਹੁਤ ਲਵਟ ਜੁੰਜਾਰਾ, ਰਹਾਉ ਵਿਖੇ ਨਾਦ ਕਰਨ ਸੁਣ ਪੀਨਾ, ਹਰ ਜਾ ਸੁਨਤ ਆਲਸ ਮਨ ਕੀਨਾ, ਦਿਸ਼ਟ ਨਾ ਹੀਰੇ ਪੇਖਤ ਅੰਧੇ, ਛੋੜ ਜਾਹੇ ਝੂਠੇ ਸਭ ਧੰਦੇ, ਰਹਾਉ ਕਹੋ ਨਾਨਕ ਪ੍ਰਭ ਬਖਸ਼ ਕਰੀਜੈ, ਕਰ ਕਿਰਪਾ ਮੋਹਿ ਸਤਸੰਗ ਦੀਜੈ, ਤਉ ਕਿਛੁ ਪਾਈਐ ਜੇ ਹੋਈਐ ਰੇਨਾ, ਜਿਸੇ ਬੁਝਾਏ ਤਿਸ ਨਾਮ ਲੈ ਨਾ ਰਹਾਉ, ਸੁਹਿ ਮਹੱਲਾ ਪੰਜਵਾਂ, ਘਰ ਮੈਂ ਠਾਕੁਰ ਨਜ਼ਰ ਨਾ ਆਵੈ, ਗਲ ਮੈਂ ਭਾਹਣ ਲੈ ਲਟਕਾਵੈ, ਪਰਮੇ ਭੂਲਾ ਸਾਕਤ ਫਿਰਤਾ, ਨੀਰ ਬਰੋਲਾ ਖਪ ਖਪ ਮਰਤਾ, ਰਹਾਉ ਜਿਸ ਪਾਹਨ ਕੋ ਠਾਕੁਰ ਕਹਿਤਾ, ਸੋ ਪਾਹਨ ਲੈ ਉਸ ਕੋ ਡੁਬਤਾ, ਗੁਨਹਗਾਰ ਲੂਣ ਹਰ ਰਾਮੀ, ਪਾਹਨ ਨਾਵ ਨਾ ਪਰਗਰ ਰਾਮੀ, ਗੁਰ ਮਿਲ ਨਾਨਕ ਠਾਕੁਰ ਜਾਤਾ, ਚਲ ਥਲ ਮਹੀ ਅਲ ਪੂਰਨ ਬਿਧਾਤਾ, ਸੁਹਿ ਮਹੱਲਾ ਪੰਜਵਾ, ਲਾਲਨ ਰਾਵਿਆ ਕਵਨ ਗਤੀਰੀ, ਸਖੀ ਬਤਾਵੋ ਮੁਝੇ ਮਤੀ ਸੁਹਬ ਸੁਹਬ ਸੁਹਵੀ ਹੀ ਆਪਣੇ ਪ੍ਰੀਤਮ ਕੈ ਰੰਗ ਰਤੀ ਰਹਾਉ ਪਾਵ ਮਲੋਵੋ ਸੰਗ ਨੈਨ ਪਤੀ ਜਹਾਂ ਪਠਾਵੋ

ਰਹਾਉ ਬੈ ਖਰੀ ਥਾਉ ਦਸ ਰੁ ਤੇਰਾ ਤੂ ਭਾਰੁ ਠਾਕੁਰ ਗੁਣ ਗਹਿ ਰਾ ਕੂਟ ਜਸ ਦਾਕ ਦਾਸ ਆਕ ਦਰਬਾਰੇ ਨਿਮਕ ਨਿਮਕ ਵਸ ਤਿਨ ਨਾਲੇ ਹਉ ਕੇਸ ਨਾਹੀ ਸਭ ਕਿਛ ਤੇਰਾ ਹਾਂ ਤੂੰ ਭਾਰੋ ਠਾਕੁਰ ਗੁਣ ਗਹਿ ਰਾ ਕੂਟ ਦਾਸ ਕੇ ਪਾਏ ਕੋਟ ਦਾਸ ਆਕ ਦਰਬਾਰੇ ਨਿਮਕ ਨਿਮਕ ਵਸ ਤਿਨ ਨਾਲੇ ਹਉ ਕੇਸ਼ ਨਾਹੀ ਸਭ ਕਿਛ ਕਰਨਾ ਓਤ ਪੋਤ ਨਾਨਕ ਸੰਗ ਵਸੇਰਾ ਸੁਹੀ ਮਹੱਲਾ ਪੰਜਵਾ ਸੂਖ ਮਹਿਲ ਜਾ ਕੇ ਉਸ ਦੁਆਰੇ ਜਾ ਮੈਂ ਵਸ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤਿ ਮਿੱਠੇ ਬਿਰਲੇ ਕਾਹੂ ਨੇਤਰੋਂ ਡਿਠਿ ਰਹਾਉ ਤੈਂ ਗੀਤ ਨਾਦ ਅਖਾਰੇ ਸੰਗਾ ਉਹਾ ਸੰਤ ਕਰੇ ਹਰ ਰੰਗਾ ਤਹਾਂ ਮਰਨ ਨਾ ਜੀਵਨ ਸੋਗ ਨ ਹਰਖਾ ਆਵ ਸਚ ਨਾਮ ਕੀ ਅੰਮ੍ਰਿਤ ਵਰਖਾ ਗੋਹਜ ਕਥਾ ਗੁਰ ਕੀ ਹੀ ਇਹ ਗੋਹਜ ਕਥਾ ਗੁਰ ਤੇ ਜਾਣੀ ਨਾਨਕ ਬੋਲਾ ਹਰ ਹਰ ਬਾਣੀ ਸੁਹਿ ਮਹੱਲਾ ਪੰਜਵਾ ਜਾ ਕੇ ਦਰਸ ਪਾਪ ਕੋਟ ਤਾਰੇ ਭੇਟ ਸੰਗ ਪਵ ਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚ ਤਾਰੇ ਰਹਾਉ ਜਾ ਕਾ ਸ਼ਬਦ ਸੰਤ ਸੁਖ ਸਾਰੇ ਜਾ ਕੀ ਟਹਿਲ ਜਮ ਦੂਤ ਬਦਾਰੇ ਜਾ ਕੀ ਧੀਰ ਕੇ ਸਮਣਾ ਸਧਾਰੇ ਜਾ ਕੇ ਸਿਮਰਨ ਮਖੁਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਤਿੰਨ ਸਦ ਬਲਿਹਾਰੇ ਸੁਹੀ ਮਹੱਲਾ ਚੌਥਾ ਰਹਿ ਨ ਪਾਵਾ ਸੁਰ ਨਰ ਦੇਵਾ ਉਠ ਸੁਧਾਰੇ ਕਰ ਮੁਨ ਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤਿੰਨੀ ਹੀ ਦਰਸ਼ਨ ਪਾਇਆ ਰਹਾਉ ਪਾਤਸ਼ਾਹ ਸ਼ਬਾ ਪਾਰੀ ਮਰਨਾ ਜੋ ਦਿਸੈ ਸੋ ਕਾਲਾ ਖਰਨਾ ਕੂੜੈ ਮੋਹ ਲਪਟ ਲਪਟਾਨਾ ਛੋੜ ਚੱਲਿਆ ਤਾਂ ਫਿਰ ਪਛਤਾਨਾ ਕਿਰਪਾ ਨਿਧਾਨ ਨਾਨਕ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਸੁਹਿ ਮਹੱਲਾ ਪੰਜਵਾ ਘਟ ਘਟ ਅੰਤਰ ਤੁਮੈ ਵਸਾਰੇ ਸਗਲ ਸਮੱਗਰੀ ਸੂਤ ਤੁਮਹਾਰੇ ਤੂੰ ਪ੍ਰੀਤਮ ਤੂੰ ਪ੍ਰਾਣ ਆਧਾਰੇ ਤੁਮ ਹੀ ਫੇਖ ਫੇਖ ਮਨ ਬਿਗ ਸਰ ਰਹਾਉ ਅਣਖ ਜੋਨ ਪ੍ਰਮ ਪ੍ਰਮ ਪ੍ਰਮ ਹਰੇ ਉਟ ਗਹੀ ਅਬ ਸਾਧ ਸੰਗਾਰੇ ਅਗਮ ਗੋਚਰ ਅਲਖਿ ਅਪਾਰੇ ਨਾਨਕ ਸਿਮਰੈ ਦਿਨ ਰਹਿ ਨਾਰੇ ਸੁਹਿ ਮਹੱਲਾ ਪੰਜਵਾ ਕਵਨ ਕਾਜ ਮਾਇਆ ਵਡਿਆਈ ਮਜਾ ਕੋ ਬਿਨਸਤ ਵਾਰ ਨਾ ਕਾਈ ਇਹ ਸੁਪਨਾ ਸੁਵਤ ਨਹੀਂ ਜਾਣਾ ਅਚੇਤ ਵਿਵਸਥਾ ਮਹਿਲ ਪਟਾਨ ਰਹਾਉ ਮਹਾ ਮੋਹ ਮੋਹ ਗਵਾਰਾ ਵੇਖ ਵੇਖ ਊਠ ਸਾਧਾਰਾ ਰਹਾਉ ਊਚੇ ਊਚਾ ਕਾ ਦਰਬਾਰਾ ਕਈ ਜੰਤ ਬਿਨਾਹੇ ਉਪਾਰਾ ਦੂਸਰ ਹੁਆ ਨਾ ਕੋ ਹੋਈ ਜਾਪ ਨਾਨਕ ਪ੍ਰਭੁਰ ਸਚ ਸੋਈ ਸੁਹਿ ਮਹੱਲਾ ਪੰਜਵਾ ਸਿਮਰ ਸਿਮਰ ਤਕ ਹੋ ਜੀਵਾਂ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ ਸੁਹਰ ਮੇਰਾ ਅੰਤਰਜਾਮੀ ਭਗਤ ਜਨਾ ਕਾ ਸੰਗ ਸੁਆਮੀ ਰਹਾਉ ਸੁਣ ਸੁਣ ਅੰਮ੍ਰਿਤ ਨਾਮ ਧਿਆਵਾ ਆਠ ਪੈਰ ਤੇਰੇ ਗੁਣ ਗਾਵਾਂ ਭੇਖ ਭੇਖ ਲੀਲਾ ਮਨ ਆਨੰਦਾ ਗੁਣ ਅਪਾਰ ਪ੍ਰਭ ਪਰਮਾਨੰਦਾ ਜਾ ਕਹੇ ਸਿਮਰਨ ਕਛ ਭਉ ਨਾ ਵਿਆਪੈ ਸਦਾ ਸਦਾ ਨਾਨਕ ਹਰਿ ਜਪੈ ਸੁਹਿ ਮਹੱਲਾ ਪੰਜਵਾ ਗੁਰ ਕਾ ਬਚਨ ਰਿਦਾ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਰਸ਼ਨ ਬਲਿਹਾਰੀ ਚਰਨ ਕਮਲ ਮਨ ਪ੍ਰਾਣ ਆਧਾਰੀ ਰਹਾਉ ਸਾਧਸੰਗ ਜਨਮ ਮਰਨ ਵਾਰੀ ਅੰਮ੍ਰਿਤ ਕਥਾ ਸੁਨ ਕਰਨ ਆਧਾਰੀ ਕਾਮ ਕਦੁਰ ਲੋਭ ਮੋਹ ਤਜਾਰੀ ਦ੍ਰਿੜ ਨਾਮ ਦਾਨ ਨਾਨਕ ਇਸਨਾਨ ਸੁਚਾਰੀ ਕੋ ਨਾਨਕ ਤਤ ਵਿਚਾਰੀ ਰਾਮ ਨਾਮ ਜਪਾਰ ਉਤਾਰੀ ਸੁਹਿ ਮਹੱਲਾ ਪੰਜਵਾ ਲੋਭ ਮੋਹ ਮਗਨ ਅਪਰਾਧੀ ਕਰਨ ਹਾਰ ਕੀ ਸੇਵਨ ਸਾਧੀ ਪਾਤਤ ਪਾਵਨ ਪ੍ਰਭ ਨਾਮ ਤੁਮਾਰੇ ਰੱਖ ਲਿਓ ਮੈਂ ਨਿਰਗੁਣਿਆਰੇ ਰਹਾਉ ਤੂੰ ਦਾਤਾ ਪ੍ਰਭ ਅੰਤਰਜਾਮੀ ਕਾਚੀ ਦੇ ਮਾਨੁਖ ਅਭਿਮਾਨੀ ਸਵਾਦ ਬਾਦ ਈਰਖ ਮਦ ਮਾਇਆ ਇਨਸੰਗ ਲਾਗ ਰਤਨ ਜਨਮ ਕਿਵਾਇਆ ਦੁਖ ਭੰਜਨ ਜਗ ਜੀਵਨ ਹਰ ਰਾਇਆ ਸਗਲ ਤਿਆਗ ਨਾਨਕ ਸ਼ਰਨ ਆਇਆ ਸੁਹਿ ਮਹੱਲਾ ਪੰਜਵਾ ਭਿਖ ਚਖਤ ਕਹੀਤ ਅੰਧਾ ਸੁਨੀਅਤ ਸੁਨੀਆ ਨਾਹੀ ਨਿਕਟ ਵਸਤ ਕੋ ਜਾਣੈ ਦੂਰੇ ਪਾਪੀ ਪਾਪ ਕਮਾਹੀ ਸੋ ਕਿਛ ਕਰਜਤ ਛੁੱਟੈ ਪੁਰਾਣੇ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਉ ਕੋਰ

ਮਹਿਲ ਸਦਰੰਗ ਰਤਾ ਸੰਗ ਤੁਮਾਰੇ ਕਛੂ ਨ ਜਾਤਾ ਰੱਖੇ ਪੁਚਾਰ ਮਾਟੀ ਕ ਭਾਂਡਾ ਆਤ ਕੁਚੀਲ ਮਿਲੇ ਜਮ ਡਾਂਡਾ ਕਾਮ ਕੋ ਲੋਭ ਮੋਹ ਬਾਧਾ ਮਹਾਂ ਗਰਤ ਮੈਂ ਨਿਗਰ ਜਾਤਾ ਨਾਨਕ ਕੀ ਅਰਦਾਸ ਸੁਨੀਜੈ ਬਰੂਬਦ ਪਾਹਣ ਪ੍ਰਭ ਮੇਰੇ ਲੀਜੈ ਸੁਹਿ ਮਹੱਲਾ ਪੰਜਵਾ ਜੀਵਤ ਮਰੈ ਬੁਝੈ ਪ੍ਰਭ ਸੋਏ ਤਿਸ ਜਨ ਕਰਮ ਪ੍ਰਭਤ ਹੋਏ ਸੁਨ ਸਾਜਨ ਦੁੱਤਰ ਤਰੀਆ ਮਿਲ ਸਾਧੂ ਹਰ ਨਾਮ ਉਚਰੀ ਰਹਾ ਏਕ ਬਿਨਾ ਦੂਜਾ ਨਹੀਂ ਜਾਣਾ ਹੈ ਘੜ ਘੜ ਅੰਤਰ ਪਰਮ ਪਛਾਣਾ ਹੈ ਜੋ ਕਿਛ ਕਰੇ ਸੋਈ ਪਲ ਮਨ ਆਦਿ ਅੰਤ ਕੀ ਕੀਮਤ ਜਾਣੈ ਕਹੁ ਨਾਨਕ ਤਿਸ ਜਨ ਬਲਿਹਾਰੀ ਜਾ ਕੇ ਹਿਰਦੈ ਵਸੈ ਮਰਾਰੀ ਸੁਹਿ ਮਹੱਲਾ ਪੰਜਵਾ ਗੁਰ ਪਰਮੇਸ਼ਰ ਕਰਨ ਹਰਿ ਸਗਲ ਸ੍ਰਿਸ਼ਟ ਕੋ ਦੇ ਆਧਾਰ ਗੁਰ ਕੇ ਚਰਨ ਕਮਲ ਮਾਨ ਤਿਹੈ ਦੁਖ ਦਰਦ ਤਨ ਤੇ ਜਾਇ ਰਹਾ ਭਾਵ ਜਲ ਡੂਬਤ ਸਤਿਗੁਰ ਕੱਢ ਹੈ ਜਨਮ ਜਨਮ ਕਾ ਟੂਟਾ ਗੰਢ ਹੈ ਗੁਰ ਕੀ ਸੇਵਾ ਕਰੋ ਦੰਡਾਸ ਸੂਖ ਸਹਿਜ ਮਨ ਆਵੈ ਸਾਂ ਸਤਿਗੁਰ ਕੀ ਰੇਨ ਵੱਡ ਭਾਗੀ ਪਾਵੈ ਨਾਨਕ ਗੁਰ ਕੋ ਸਦਬਲ ਜਾਵੈ ਸੁਹਿ ਮਹੱਲਾ ਪੰਜਵਾ ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸਵਾਮੀ ਸਗਲ ਕਟਾਕਾ ਅੰਤਰ ਜਾਮੀ ਰਹਾਉ ਚਰਨ ਕਮਲ ਸੋ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮਾਂਗੈ ਸੰਤਰ ਵਾਲਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮਾਂਗੈ ਸੰਤਰ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਸਾਹਿਬ ਸੰਗਤ ਜੀਓ ਆਪ ਲੜੀਵਾਰ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ ਸੀ ਹੁਣ ਸਮਾਂ ਹੈ ਸ਼ਬਦ ਚੌਂਕੀ ਸੋਦਰ ਦਾ ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਤਿਨ੍ਹਾਂ ਦਾ ਰਾਗੀ ਜਥਾ ਆਓ ਤਿਨ੍ਹਾਂ ਦੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਨਾਲ ਜੁੜੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਿਹਾ ਜਾਏ, ਕਹਿਣ ਵਾਲੇ ਤੇਰੇ ਸਮਾਏ। ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੋਦਵੈਣ ਸਿੱਧੀ ਕਿਰੇ ਨਾ ਪਾਈਆ, ਕਰਮ ਮਿਲੇ ਨਹੀਂ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਹ ਤੋਂ ਦੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰ ਨਾਰਾ। ਆਸਾ ਮਹਲਾ ਪਹਿਲਾ। ਆਖਾਂ ਜੀਵਾਂ ਵਿਸਰੇ ਮਰ ਜਾਊ, ਆਖਣ ਔਖਾ ਸਾਚਾ ਨਾਉ। ਸਾਚ ਨਾਮ ਕੀ ਲਾਗੇ ਭੂਖ, ਉਤ ਭੁੱਖੇ ਖਾਏ ਚਲੀਏ ਦੁੱਖ। ਸੋ ਕਿਉਂ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖਤ ਕੇ ਕੀ ਮਨ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਮਰੇ ਨਾ ਹੋਵੇ ਸੋਗ, ਦਿੰਦਾ ਰੁਹ ਜਹੇ ਨਾ ਚੁੱਕੇ ਭੋਗ। ਗੁਣ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜਿਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਸਾਰੇ ਤੇ ਕਮ ਜਾਤ, ਨਾਨਕ ਨਾਵੇਂ ਬਾਸ ਨਰਾ। ਗੁਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋਂ ਕਰੋਂ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਿਆ ਨਾਮ ਪ੍ਰਗਾਸ। ਮੇਰੇ ਮੀਤ ਗੁਰ ਦੇ ਮੁਖੋਂ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ। ਹਰ ਕੀਰਤ ਅਮਰੀ ਰਹਿ ਰਾਸ ਰਹਾਉ, ਹਰ ਜਨ ਗੇ ਵਡਪਾ ਵਡੇਰੇ। ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮਲ ਸੰਗਤ।